0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satsang ji, ek gaddi chodi lai pahari te judiyan hoyan santan de ikatth nu vishakhi te hare kalvi kar paasha vallon pai bandar da vandan santan di seva

ਸਤਿਗੁਰਾਂ ਨੂੰ ਕੀ ਸੁਮੇਗਾ ਕਰਨ ਦਾ ਦ੍ਰਿਸ਼ ਚੇਤਨ ਚੰਗ ਡੇਲ ਦੀ ਗੱਲ ਤੋਂ ਇਸ ਤਰ੍ਹਾਂ ਪੇਸ਼ ਹੈ।

ਖਾਲਸਾ ਜੀ, ਖਾਲਸਾ ਪੰਥ ਦੀ ਸਿਰਜਣਾ ਨੇ ਜੈ ਫਤਿਹ ਕੌਰ ਨੂੰ ਨਵੀਂ ਨੁਹਾਰ ਦਿੱਤੀ। ਇਤਿਹਾਸ ਨੂੰ ਦੱਸੇਗਾ ਨਵੇਂ ਮੋੜ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਾਸਨ ਜੀ ਦਸ਼ਮੇਸ਼ ਪਿਤਾ ਕਵੀਰ ਸਾਹਿਬ ਵੱਲੋਂ ਪੰਜਾਂ ਪਿਆਰਿਆਂ ਦੀ ਸਿਰਜਣਾ ਅਤੇ ਪੰਜਾਂ ਪਿਤਾਰਾਂ ਦੀ ਮਹਾਨਤਾ ਦਾ ਜ਼ਿਕਰ ਸਮਝਣ ਦੀ ਬਾਤ ਇਸ ਤਰ੍ਹਾਂ ਪੇਸ਼ ਕਰਦੀ ਹੈ।

ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਪੰਜਵਾਂ। ਜਿਸ ਕੀ ਤਿਸ ਕੀ ਕਰ ਮਾਨ, ਆਪਣ ਲਾਹੀ ਗੁਮਾਨ। ਜਿਸ ਕਾ ਤੂੰ ਤਿਸ ਕਾ ਸਭ ਕੋਈ, ਤਿਸੇ ਅਰਾਧ ਸਦਾ ਸੁਖ ਹੋਏ। ਕਾਹੀ ਭ੍ਰਮ ਭ੍ਰਮਹੇ ਬੇਗਾਨੇ, ਨਾਮ ਬਿਨਾ ਕਿਛ ਕਾਮ ਨ ਆਵੇ। ਮੀਰਾ ਮੀਰਾ ਕਰ ਬਹੁਤ ਪਛਤਾਨੀ ਰਹਾਉ। ਜੋ ਜੋ ਕਰੇ ਸੋਈ ਮਾਨ ਲੇਹੀ, ਬਿਨ ਮਾਨੇ ਰਲ ਹੂ ਵੈਂਕੇਹੀ। ਤਿਸ ਕਾ ਭਾਣਾ ਲਾਗੈ ਮੀਠਾ, ਗੁਰਪ੍ਰਸਾਦ ਵਿਰਲੇ ਮਨ ਬੂਠਾ। ਵੇ ਪਰਵਾਹ ਗੋਚਰ ਆਪ, ਆਠ ਪਹਿਰ ਮਨ ਤਾਂ ਕਉ ਜਾਪ। ਜਿਸ ਚਿਤ ਆਈ ਬਿਨ ਸੈ ਦੁਖਾ, ਹਲਤ ਪਲਤ ਤੇਰਾ ਉੱਜਲ ਮੁਖਾ। ਕੌਣ ਕੌਣ ਉਧਰੇ ਗੁਣ ਗਾਏ, ਗਨ ਨਾ ਜਾਈ ਕੀਮ ਨ ਪਾਏ। ਬੂਢਤ ਲਹੂ ਸਾਧ ਸੰਗ ਤਰੇ, ਨਾਨਕ ਜਿਸੈ ਪ੍ਰਾਪਤ ਕਰੇ। ਰਾਮ ਕਲੀ ਮਹੱਲਾ ਪੰਜਵਾ, ਮਨ ਮਹਿ ਜਾਪ ਭਗਵੰਤ ਗੁਰਪੂਰੈ। ਮਨ ਮਾਹੇ ਜਾਪ ਭਗਵੰਤ ਗੁਰਪੂਰੈ, ਇਹ ਦਿਨੋ ਮੰਤ ਮਿਟੈ ਤ੍ਰਾਸ, ਮਿਟੈ ਸਗਲ ਭੈ ਤ੍ਰਾਸ, ਪੂਰਨ ਹੋਈ ਆਸ। ਸਫਲ ਸੇਵਾ ਗੁਰਦੇਵਾ, ਕੀਮਤ ਕਾਇ ਕਿਛ ਕਹਿਣ ਨਾ ਜਾਈ। ਸਾਚੇ ਸੱਚ ਅਲਖ ਭੇਵਾ ਰਹਾਉ, ਕਰਨ ਕਰਾਵਨ ਆਪ। ਤਿਸ ਕਉ ਸਦਾ ਮਨ ਜਾਪ, ਤਿਸ ਕੀ ਸੇਵਾ ਕਰਨੀਤ। ਸੱਚ ਸਹਿਜ ਸੁਖ ਪਾਵਹ ਮੀਤ, ਸਾਹਿਬ ਮੇਰਾ ਅਤ ਭਾਰਾ। ਖਿਨ ਮੈਂ ਥਾਪੋ ਥਾਪ ਨਹਾਰਾ, ਤਿਸ ਬਿਨ ਵਰਨਾ ਕੋਈ। ਜਨ ਕਾ ਰਖ ਸੋਈ, ਕਰ ਕਿਰਪਾ ਅਰਦਾਸ ਸੁਣੀ ਜੈ। ਆਪਣੇ ਸੇਵਕ ਕਉ ਦਰਸ਼ਨ ਦੀ ਜੈ। ਨਾਮ ਨਾਨਕ ਜਾਪੀ ਜਪ ਜਾਪ, ਸਭ ਤੇ ਊਚ ਜੈ ਕਾ ਪ੍ਰਤਾਪ। ਰਾਮ ਕਲੀ ਮਹੱਲਾ ਪੰਜਵਾਂ। ਬਿਰਥਾ ਪਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ। ਅਵਰ ਛੂਟੀ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣਤਾਸ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ। ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ। ਤੁਮ ਹੀ ਕਾਰਨ ਕਾਰਨ, ਚਰਨ ਕਮਲ ਹਰ ਚਰਨ। ਮਨ ਤਨ ਹਰ ਉਹੀ ਧਿਆਇਆ, ਆਨੰਦ ਹਾਰ ਰੂਪ ਦਿਖਾਇਆ। ਕੈਸੇ ਹੀ ਕੀ ਓਟ ਸਦੀਵ, ਜਾਂ ਕੇ ਕੀਨੇ ਹੈ ਜੀਵ। ਸਿਮਰਤ ਹਰ ਕਰਤ ਨਿਧਾਨ, ਰਾਖਣ ਹਾਰ ਨਿਦਾਨ। ਸਰਬ ਕੀ ਰੇਨ ਹੋਵੀ ਜੈ, ਆਪ ਮਿਟਾਈ ਮਿਲੀ ਜੈ। ਅਨ ਧਿਆਨ ਧਿਆਈਆ ਨਾਮ, ਸਫਲ ਨਾਨਕ ਇਹ ਕਾਮ। ਰਾਮ ਕਲੀ ਮਹੱਲਾ ਪੰਜਵਾਂ। ਕਾਰਨ ਕਰਨ ਕਰੀਮ, ਸਰਬ ਪ੍ਰਤਪਾਰ ਰਹੀਮ। ਅੱਲਾਹ ਲਖ ਅਪਾਰ, ਖੁਦ ਖੁਦਾਈ ਵੱਡ ਬੇਸ਼ੁਮਾਰ। ਓਂ ਨਮੋ ਭਗਵੰਤ ਗੁਸਾਈ, ਖਾਲਕ ਰਵ ਰਹਿਆ ਸਰਬ ਠਾਈ। ਰਾਉ ਜਗਨਨਾਥ ਜਗ ਜੀਵਨ ਮਾਧੋ, ਭਉ ਪੰਜਨ ਰਿਦਮਾਹੀ ਅਰਾਧੋ। ਰਿਖੀਕੇਸ਼ ਗੋਪਾਲ ਗੋਬਿੰਦ, ਪੂਰਨ ਸਰਬਤਰ ਮੁਕੰਦ। ਮਿਹਰਬਾਨ ਮੌਲਾ ਤੂੰ ਏਕ, ਪੀਰ ਪੈਗੰਬਰ ਸੇਖ। ਦਿਲ ਕਾ ਮਾਲਕ ਕਰੇ ਹਾਕ, ਕੁਰਾਨ ਕਦੇਵ ਤੇ ਪਾਕ। ਨਾਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਆਧਾਰ। ਵਾਸਦੇਵ ਵਾਸਤ ਸਭ ਠਾਈ, ਕਿ ਲੀਲਾ ਕਿਛ ਲਖੀ ਨਾ ਜਾਈ। ਸਿਮ ਮਿਹਰ ਦਇਆ ਕਰ ਕਰਨੇ ਹਾਰ, ਭਗਤ ਬੰਦਗੀ ਦੇ ਅਸਰਜਣਹਾਰ। ਕਹੋ ਨਾਨਕ ਗੁਰ ਖੋਏ ਪਰਮ, ਏਕੋ ਅੱਲਾਹ ਉਪਾਰ ਬ੍ਰਹਮ। ਰਾਮ ਕਲੀ ਮਹੱਲਾ ਪੰਜਵਾਂ। ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਰਸ।

राव दीस तमास न खाई बलाई महा कसाब सुरी सट पाई करण हार प्रवरद हृदय बूटा पाती समाशली का जाला टूटा सूखे काष्ट हरे चलूल उच्च थाल फूले कमल अनूप अगन निवारी सदगुरु देव सेवका प्रणी लायो सेव अकृत करना का करे उदारू प्रभ मेरा है सदा दयारू संत जना का सदा सहाई चरण कमल नानक शरणाई राम कली महला पांजवा पांच सिंह राखी प्रभ मारू दस बघ्याड़ी लई नवारू तीन वर्त की चुकी घेरू साध संग पू चूके पै फेरू सिमर सिमर जीवांगो बिंब कर कृपा राख्यो दास अपनाओ सदा सदा साचा बख सिंदर दाज गई तृण पाप सुमेर जप जप नाम पूजे प्रभ पैर आनंद रूप प्रगट्यो सब थानऊ प्रेम भगत जोरी सुख मानऊ सागर तरियो बाछर खोज खेद न पायो नह फुन रोज सिंध समायो घट के माहे करण हार कौ किस अचरज नाहे जाओ छूटो तो जाई पयालू जाओ फाका डो तो नदर निहाल पाप पुन हमरै वस नाहे रसक रसक नानक गुण गाहे राम कली महला पंजवा ना तन तीरा ना मन तोहे माया मोह व्यापै तोहे तो कुदम करे गाडर ज्यो शेल अचिंत जाल काल चक्र पेल हर चरण कमल सरनाई मनाऊ राम नाम जप संग सहाई गुरमुख पावें साच तना रहाऊ ऊने काज न होवत पूरे काम क्रोध मद सद ही चूरे करे बिकार जी अरे कह ताई गाफल संग न तसुआ जाई तरत तोह अनक शल जान कौडी कौडी खा कौ खा किसर शन जन दिया तिसक ना चेत मूल मिथ्या लोभ न उतरै सूल पार ब्रह्म सब जब पय दयाल एह मन होगा साधरवालु हस्त कमल लड़ लीनो लाई नानक साच साच समाई राम कली महला पंजवा राजा राम की शरणाई निरपो भई गोविंद गुण गावत साध संग दुख जाई राऊ जाकै राम बसै मन माही सो जान दुतर पेख ना पेखत नाही सगले काज सवारे अपने हर हर नाम रसन नित जपने जिसका मस्तक हाथ गुर धरै सो दास अंदेसा काही करै जन्म मरण की चूकी कारण पूरे गुरु पर कुरबाण गुर परमेश्वर भेट निहाल सो दर्शन पाई जस होए दयाल पार ब्रह्म जिस कृपा करे साध संग सो भव जल तरै अमृत पीवो साध प्यारी मकू जल सच दरबारी आनंद करो ताज सगल बिकारू नानक हर जाप उतरह पारू राम कली महला पंजवा ईंधन ते बैसंतर भाग गए माटी कौ जाल दै दस त्या गए ऊपर चरण तलय आकाश घट मह सिंध कियो प्रगास ऐसा समरथ हर जियो पाप निमखन बिस्तरै जी भगतन कै आठ पहर मन तां कौ जा प्राऊ प्रथम माखन पाशा दूध मैलू के नाओ साबन सूद भय ते निरपौ डरता फिरै हुंदी कौण हुंदी हर हिराय देही गुप्त बदेही दिसै सगले साज उस करते जगदीसै ठगन हार अण ठगदा ठागै बिनन बखरू फिर उठ लागै संत सभा मिल करो बखियाणु सिमरत शास्त्र वेद पुराणु ब्रह्म विचार विचारे कोए नानक तांकी परमगत होए राम कली महला पंजवा जो तस भावै सो थिया सदा सदा हर की शरणाई प्रभ बैन नाही आन बी आ रहाउ पुत कलतर लखमी दिसै इन मैं किसु ना संग लिया बिठठ गौरी खाए पुलाना माया मंदर त्याग द गया निंदा कर कर बहुत बेगुता गर्भ जोन मैं किरत पया
ਪੁਰਬਕ ਮਾਣੇ ਛੋਡੈ ਨਾਹੀ ਜਮਦੂਤ ਗਰਾਸਿਓ ਮਹਾਂ ਭਇਆ ਭੂਤ ਬੋਲੈ ਝੂਠ ਕਮਾਵੈ ਅਪਰ ਅਵਰਾ ਕ੍ਰਿਸ਼ਨ ਨ ਬੂਝੈ ਬਹੁਤ ਜਾਇਆ ਅਸਾਧ ਰੋਗ ਉਪਜਿਆ ਸੰਤ ਦੁਖ ਨ ਦੇਹ ਬਿਨਾਸੀ ਮਹਾਂ ਖਿਆ ਵਿਜਨ ਸੀ ਜਿਨੈ ਨਿਵਾਜੇ ਤਨਹੀ ਸਾਜੀ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਈ ਰਾਖੈ ਕਰ ਕਿਰਪਾ ਪਾਰ ਬ੍ਰਹਮ ਮਯਾ ਰਾਮ ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਈ ਜਾਂ ਕਾ ਸਿਮਰਨ ਬਿਰਥਾ ਨਾ ਜਾਈ ਰਾਉ ਦਰਸ਼ਨ ਪੇਖਤ ਹੋਏ ਨਿਹਾਲੂ ਜਾਂ ਕੀ ਧੂੜ ਕਾਟੈ ਜਮ ਜਾਲੂ ਚਰਨ ਕਮਲ ਵਸੇ ਮੇਰੇ ਮਨ ਕੀ ਕਾਰਜ ਸਵਾਰੀ ਸਗਲੇ ਤਨ ਕੀ ਜਾ ਕੇ ਮਸਤਕ ਰਾਖੈ ਹਾਥ ਪ੍ਰਭ ਮੇਰੂ ਅਨਾਥ ਕੋ ਨਾਥ ਪਤ ਤੋ ਧਾਰਨ ਕਿਰਪਾ ਕਰ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਿਸੈ ਵਿਕਾਰ ਬਿਨ ਸੈ ਅਭਿਮਾਨ ਇਕ ਧਿਆਈਐ ਸਾਧਕੈ ਸੰਗ ਪਾਪ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ੁਰ ਸਗਲ ਨਿਵਾਸ ਘਟ ਘਟ ਰਵ ਰਹਿਆ ਗੁਣ ਤਾਸ ਦਰਸ ਦੇਹੀ ਧਾਰੋ ਪ੍ਰਭ ਆਪ ਨਿਤ ਨਾਨਕ ਚਿਤਵੈ ਅਸਾ ਚਿਰਦਾਸ ਰਾਮ ਕਲ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਦੁਪਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਆ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸੁ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰੂ ਨਾਨਕ ਭਉ ਜਲ ਉਤਰ ਸਪਾਰੂ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹਿਰ ਲਏ ਸਗਲ ਬਿਨਾਸੇ ਰੋਗ ਪੂਰਾ ਰਾਉ ਏਕ ਅਰਾਧ ਹੋ ਸਾਚਾ ਸੋਏ ਜਾਂ ਕੀ ਸ਼ਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਾਰ ਸਿਮਰਤ ਬਿਨਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪੂ ਨਾਨਕ ਰਾਖਾ ਹੁਆ ਆਪੂ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲੂ ਘਰ ਸੱਤੀ ਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਰ ਹਰ ਨਮਸਕਾਰ ਜਲਨ ਥਲਨ ਬਸੁਧ ਗਗਨ ਏਕ ਏਕੰਕਾਰ ਰਾਉ ਹਰਨ ਧਰਨ ਪੁਨ ਪੁਨ ਕਰਨ ਨਹ ਗ੍ਰਹ ਨਿਰੰਕਾਰ ਨਿਰੰਹਾਰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਛਲੇ ਕਨਕ ਕਾਮਨੀ ਰਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰੈ ਨਹਿ ਸੰਗ ਗਾਮਨੀ ਸੁਤ ਕਲੱਤਰ ਭਰਾਂਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਸ਼ਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤਿਪਦੇ ਰੇ ਮਾਨ ਓਟ ਲਿਹ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਪਾਵਹਿ ਪਾਦ ਨਿਰਬਾਨਾ ਰਹਾਉ ਵਡ ਭਾਗੀ ਤੇ ਜਨ ਕਉ ਜਨ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਪੁਨ ਬੈਕੁੰਠ ਸਧਾਵੈ ਅਜਾ ਮਲ ਕਉ ਅੰਤ ਕਾਲ ਮਹੀ ਨਾਰਾਇਣ ਸੁਧਿਆਈ ਜਾਂਗਤ ਕਉ ਜੋਗੀ ਸੁਰ ਬਾਂਸ਼ੁਤ ਸੋ ਗਤਿ ਛਿਨ ਮੈਂ ਪਾਈ ਨਾਹਿਨ ਗੁਣ ਨਾਹਨ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਨਾ ਰਾਮ ਕਲੀ ਮਹੱਲਾ ਨੌਵਾਂ ਸਾਧੁ ਕੌਣ ਜੁਗਤ ਅਬ ਕੀ ਜੈ ਜਾਂ ਤੇ ਦੁਰਮਤ ਸਗਲ ਬਿਨਾਸੈ ਰਾਮ ਔਰ ਭਗਤ ਮਨ ਭੀਜੈ ਰਹਾਉ ਮਨ ਮਾਇਆ ਮਹਿ ਉਰਜ ਰਹਿਉ ਹੈ ਬੂਝੈ ਨ ਕਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੈ ਪਾਦ ਨਿਰਬਾਨਾ ਭਈ ਦਇਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਾਰ ਨਿਸਬਾਸੁਰ ਮਹਿ ਨਿਮਖ ਏਕ ਉਰ ਧਾਰੈ ਜਮਖੋ ਤ੍ਰਾਸ ਮਿਟੈ ਨਾਨਕ ਤੇ ਆਪਣੋ ਜਨਮ ਸਵਾਰੈ ਰਾਮ ਕਲੀ ਮਹੱਲਾ ਨੌਵਾਂ ਪ੍ਰਾਨੀ ਨਾਰਾਇਣ ਸ਼ੁੱਧ ਲਹਿ ਛਿਨ ਛਿਨ ਔਧ ਘਟੈ ਨਿਸਬਾਸੁਰ ਮ੍ਰਥਾ ਜਾਤ ਹੈ ਦੇਹ ਰਾਉ ਤਰਨ ਆਪੋ ਵਿਖਿਆ ਨਿਸੋ ਖੋਇਉ ਬਾਲ ਪਾਨ ਅਗਿਆਨਾ ਬਿਰਧ ਭਇਉ ਅਜੂ ਨਹੀਂ ਸਮਝੈ
ਕੌਣ ਕੁਮਤ ਉਰਜਾਨਾ ਮਾਨਸ ਜਨਮ ਦੀਓ ਇਹ ਠਾਕੁਰ ਸੋ ਤੈਂ ਕਿਉਂ ਬਿਸਰਾਇਓ ਮੁਕਤ ਹੋ ਤਨ ਨਰ ਜਾਂ ਕੈ ਸਿਮਰੈ ਨਿਮਕ ਨ ਤਾਂ ਕੋ ਗਾਇਓ ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨ ਕਾਹੂੰ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜ੍ਹੇ ਸੇ ਤਾਰੀ ਸੋਈ ਦਿਨੀ ਅਰ ਤਪਤ ਰਹੇ ਸਾ ਧਰਤੀ ਕੋ ਸੋ ਪੌਣ ਚੁਲਾਰੀ ਜੁਗ ਜੀ ਖੇਲੈ ਥਾਵ ਕੈਸੀ ਜੀਵਨ ਤਲਬ ਨਿਵਾਰ ਹੋਵੈ ਪਰਵਾਣਾ ਕਰੇ ਤਿੰਘਾਇਣਾ ਕਲ ਲਖਣ ਵਿਚਾਰ ਰਾਉ ਕਿਤੈ ਦੇਸ ਨ ਆਇਆ ਸੁਣੀ ਆਏ ਤੀਰਥ ਪਾਸ ਨ ਬੈਠਾ ਦਾਤਾ ਦਾਨ ਕਰੀ ਤੇ ਨਾਹੀ ਮਹਲ ਉਸਾਰ ਨ ਬੈਠਾ ਜੇ ਕੋ ਸਤ ਕਰੇ ਸੋ ਸੀ ਜਾਏ ਤਪ ਘਰ ਤਪ ਨ ਹੋਈ ਜੇ ਕੋ ਨਾਉ ਲਈ ਬਦਨਾਵੀ ਕਲ ਤੇ ਲਖਣ ਏਈ ਜੈਸ ਸਿਕਦਾਰੀ ਤਿਸੈ ਖੁਆਰੀ ਜਾ ਕਰਕੇ ਡਰਨਾ ਜਾਂ ਸਿਕਦਾਰੈ ਪਵੈ ਸਿੰਜੀਰੀ ਤਾਂ ਚਾਕਰ ਹੱਥੋਂ ਮਰਨਾ ਆਖ ਗੁਣਾ ਕਲ ਆਈ ਹੈ ਤੇ ਜੁਗ ਕੇਰਾ ਰਹੇ ਅਤ ਪਾਵਸ ਜੇ ਗੁਣ ਦੇ ਤਾਂ ਪਾਈ ਰਹਾਉ ਕਲ ਕਲ ਵਾਲੀ ਸਰਾ ਨਵੇੜੀ ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਵੇਦ ਅਥਰਬਣ ਕਰਨੀ ਕੀਰਤ ਲਹੇ ਆਰਾਉ ਕਰਨੀ ਕੀਰਤ ਲਹੇ ਆਉ ਪਤ ਬਿਨ ਪੂਜਾ ਸਤ ਬਿਨ ਸੰਜਮਉ ਜਤ ਬਿਨ ਕਾਹੀ ਜਨੇਊ ਨਾਵੋ ਧੋਵੋ ਤਿਲਕ ਚੜਾਵਹੁ ਸੋਚ ਵੈਣ ਸੋਚ ਨਾ ਹੋਈ ਕਲ ਪ੍ਰਵਾਣਕ ਦੇਵ ਕੁਰਾਣ ਪੋਥੀ ਪੰਡਿਤ ਰਹੀ ਪੁਰਾਣ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਲੈ ਵਡਿਆਈ ਏਦੂ ਉਪਰ ਕਰਮ ਨਹੀਂ ਜੇ ਘਰ ਹੁੰਦੇ ਮੰਗਣ ਜਾਈਐ ਫਿਰ ਉਲਾਮਾ ਮਿਲੈ ਤਹੀ ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਬੋਧ ਹੈ ਮੜੀ ਬੰਧਾਵੈ ਆਸਣ ਤਿਆਗ ਕਾਹੀ ਸੁਚ ਪਾਵੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਉਹ ਧੂਤੀ ਨਾ ਸੰਸਾਰੀ ਜੋਗੀ ਬੈਸ ਰਹੁ ਦੁਬਦਾ ਦੁਖ ਭਾਗੈ ਘਰ ਘਰ ਮੰਗਤ ਲਾਜ ਨਾ ਲਾਗ ਰਹਾਉ ਗਾਵੈ ਗੀਤ ਨ ਚੀਨੈ ਆਪ ਕਿਉਂ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਪਾਈ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜ੍ਹਾਈ ਰਹੇ ਕਰੇ ਪਾਖੰਡ ਮਾਇਆ ਮੋਹ ਸਹੇ ਜਮਡੰਡ ਫੂਟੈ ਖਾਪਰ ਭੀਖ ਨ ਪਾਏ ਬੰਧਨ ਬੰਧਿਆ ਆਵੈ ਜਾਏ ਬਿੰਦ ਨ ਰਾਖੈ ਜਤੀ ਕਹਾਵੈ ਮਾਈ ਮੰਗਤ ਤ੍ਰੈ ਲੋਭਾਵੈ ਨਿਰਦਇਆ ਨਹੀਂ ਜੋਤ ਉਜਾਲਾ ਬੂੜਤ ਬੂਢੇ ਜਸਰ ਬਜੰਜਾਲਾ ਭੇਖ ਕਰੈ ਖਿੰਸਾ ਬਹੁ ਥਟੂਆ ਝੂਠੋ ਖੇਲ ਖੇਲੈ ਬਹੁ ਨਟੂਆ ਅੰਤਰ ਗਿਆ ਅਗਨ ਚਿੰਤਾ ਬਹੁ ਜਾਰੀ ਬਿਨ ਕਰਮਾ ਕੈਸੇ ਉਤਰ ਸਪਾਰੀ ਮੁੰਦਰਾ ਫਟਕ ਬਨਾਈ ਕਾਨੂੰ ਮੁਕਤੀ ਨਹੀਂ ਵਿਦਿਆ ਵਿਗਿਆਨ ਮੁਕਤ ਨਹੀਂ ਵਿਦਿਆ ਵਿਗਿਆਨ ਜੀਵਾ ਇੰਦਰੀ ਸਾਧ ਲੁਭਾਨਾ ਪਸ਼ੂ ਭਈ ਨਹੀਂ ਮਿਟੈ ਨਿਸ਼ਾਨਾ ਤ੍ਰਿਬਧ ਲੋਗਾ ਤ੍ਰਿਬਧ ਜੋਗਾ ਸ਼ਬਦ ਵਿਚਾਰੈ ਚੂਕਸ ਸੋਗਾ ਉਜਲ ਸਾ ਚੂਸ਼ਾ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੈ ਸੋਏ ਤੁਝ ਪਹਿ ਨੌ ਨਿਧ ਤੂੰ ਕਰਨੈ ਜੋਗ ਥਾਪ ਥਾਪੇ ਕਰੇ ਸੋਹੋਗ ਜਾਤ ਸਤ ਸੰਜਮ ਸਚ ਸੁਚੀਤ ਨਾਨਕ ਜੋਗੀ ਤ੍ਰਿਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖਟਮਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਤੁਨੇ ਅੰਤਰ ਜਾਗੀ ਵਾਜੈ ਅਨਹਦ ਮੀਰਾ ਮਨ ਲੀਨਾ ਗੁਰ ਸ਼ਬਦੀ ਸਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਾਰ ਹਰ ਮਿੱਠਾ ਲਾਗੈ ਹਰ ਹਰ ਨਾਮ ਸਮਾਈਐ ਰਹਾਉ ਮਾਇਆ ਮੋਹ ਵਿਵਰਜ ਸਮਾਈ ਸਤਿਗੁਰ ਭੇਟੈ ਮੇਲ ਮਲਾਈ ਨਾਮ ਰਤਨ ਨਿਰਮੋਲਕ ਹੀਰਾ ਤਿਤ ਰਾਤਾ ਮੇਰਾ ਮਨ ਧੀਰਾ ਹਉਮੈ ਮਮਤਾ ਰੋਗ ਨਾ ਲਾਗੈ ਰਾਮ ਭਗਤ ਜਨ ਕਾ ਭਉ ਪਾਗੈ ਜਮ ਜਨਦਾਰ ਨ ਲਾਗੈ ਮੋਹੇ ਨਿਰਗੁਣ ਨਿਰਮਲ ਨਾਮ ਹਿਰਦੈ ਹਰ ਮਸੋਹੇ ਸ਼ਬਦ ਵਿਚਾਰ ਭਏ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਨਹਾਰੀ ਅਣਦਨ ਜਾਗ ਰਹੇ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹੇ ਨਿਰਾਰੀ ਤਸਕਰ ਪੰਚ ਸ਼ਬਦ ਸੰਘਾਰੀ ਪਰ ਘਰ ਜਾਈ ਨਾਮ ਮੰਡੋਲਾਈ ਸਹਿਜ ਨਿਰੰਤਰ ਰਹੁ ਸਮਾਈ
ਗੁਰਮੁਖ ਜਾਗ ਰਹੇ ਔ ਧੂਤਾ, ਸਦ ਵੈਰਾਗੀ ਸਭ ਤਤ ਪਰੁਤਾ, ਜਗ ਸੂਤਾ ਮਰ ਆਵੈ ਜਾਈ, ਬਿਨ ਗੋਰ ਸ਼ਬਦ ਨ ਸੂਝੀ ਪਾਈ, ਅਨਹਦ ਸ਼ਬਦ ਵਾਜੈ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ, ਤਉ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਹਿਆ ਨਿਰਬਾਨੀ, ਸੁਨ ਸਮਾਦ ਸਹਿਜ ਮਨ ਰਾਤਾ, ਤਾਜ ਹਉ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣੇ ਨ ਕਰੇ ਵਿਚਾਰ, ਸਾਹੀ ਉਪਰ ਏਕ ਅੰਕਾਰ, ਜਿਸ ਗੁਰ ਮਿਲੈ ਸੋਈ ਬਧ ਜਾਣੈ, ਗੁਰਮਤ ਹੋਇ ਸੁਤਾ ਹੁਕਮ ਪਛਾਣੈ, ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹੋ ਮੈਂ ਜਾਏ ਕਸ ਕਰ ਲਈਐ ਰਹਾਉ, ਗਾਣ ਗਾਣ ਦਿਉਤਕ ਕਾਂਡੀ ਕੀਰਨੀ, ਪੜੈ ਸੁਣਾਵੈ ਤਤ ਨਾ ਚੇਨੀ, ਸਭ ਸਹਿ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸਾਰ, ਨਾਵੈ ਧੋਵੈ ਪੂਜੈ ਸਹਿਲਾ, ਬਿਨ ਹਰ ਰਾਤੀ ਮੈਲੋ ਮੈਲਾ, ਗਰਭ ਨਿਵਾਰ ਮਿਲੈ ਪ੍ਰਭ ਸਾਰਥ, ਮੁਕਤ ਪ੍ਰਾਨ ਜਪ ਹਰ ਕਰਤਾਰਥ, ਵਾਚੈ ਵਾਦ ਨਾ ਵੇਦ ਵਿਚਾਰੈ, ਆਪ ਡੁੱਬੈ ਕਿਉਂ ਪਿਤਰਾ ਤਾਰੈ, ਘਟ ਘਟ ਬ੍ਰਹਮ ਚੀਨੈ ਜਨ ਕੋਈ, ਸਤਿਗੁਰ ਮਿਲੈ ਤਸੁ ਜੀ ਹੋਇ, ਗਣਤ ਗਣੀਐ ਸਹਸਾ ਦੁਖ ਜੀਐ, ਗੁਰ ਕੀ ਸ਼ਰਨ ਪਵੈ ਸੁਖ ਥੀਐ, ਕਰ ਅਪਰਾਧ ਸ਼ਰਨ ਹਮ ਆਇਆ, ਗੁਰ ਹਰ ਭੇਟੇ ਪੁਰਬ ਕਮਾਇਆ, ਗੁਰ ਸ਼ਰਣੀ ਤਾਂ ਆਈਐ ਬ੍ਰਹਮ ਨਾ ਪਾਈਐ, ਗੁਰ ਸ਼ਰਨ ਨਾ ਆਈਐ ਬ੍ਰਹਮ ਨਾ ਪਾਈਐ, ਭਰਮ ਭੁਲਾਈਐ ਜਾਨਮ ਮਰ ਆਈਐ, ਜਮਦਰ ਬਾਧੋ ਮਰੈ ਬਿਕਾਰੂ, ਨਾ ਹਿਰਦੈ ਨਾਮ ਨਾ ਸ਼ਬਦ ਆਚਾਰੂ, ਇੱਕ ਪਾਂਧੀ ਪੰਡਿਤ ਬਿਸ ਮਿਸਰ ਕਹਾਵੈ, ਦੁਧਾ ਰਾਤੀ ਮਹਿਲ ਨਾ ਪਾਵੈ, ਜਿਸ ਗੁਰਪ੍ਰਸਾਦੀ ਨਾਮ ਆਧਾਰ, ਕੋਟ ਮਧੀ ਕੋ ਜਨ ਅਪਾਰੂ, ਏਕ ਬੁਰਾ ਭਲਾ ਸਚ ਏਕੈ, ਬੂਝ ਗਿਆਨੀ ਸਤਿਗੁਰ ਕੀ ਟੇਕੈ, ਗੁਰਮੁਖ ਬਿਰਲੀ ਏਕੋ ਜਾਣਿਆ, ਆਵਣ ਜਾਣਾ ਮੇਟ ਸਮਾਣਿਆ, ਜਿਨ ਕੈ ਹਿਰਦੈ ਏਕ ਅੰਕਾਰੂ, ਸਰਬ ਗੁਣੀ ਸਾਚਾ ਵਿਚਾਰ, ਗੁਰ ਕੈ ਭਾਣੇ ਕਰਮ ਕਮਾਵੈ, ਨਾਨਕ ਸਾਚੇ ਸਾਚ ਸਮਾਵੈ, ਰਾਮ ਕਲੀ ਮਹੱਲਾ ਪਹਿਲਾ, ਹਠ ਨਿਗ੍ਰਹਿ ਕਰ ਕਾਇਆ ਸੀਜੈ, ਵਰਤ ਤਾਪਨ ਕਰ ਮਨ ਨਹੀਂ ਭੀਜੈ, ਰਾਮ ਨਾਮ ਸਾਰ ਅਬਰ ਨਾਮ ਪੂਜੈ, ਗੁਰਸੇਵ ਮਨ ਹਾਰ ਜਾਨ ਸੰਗ ਕੀ ਜੈ, ਜਮ ਜੰਦਾਰ ਜੋ ਹੈ ਨਹੀਂ ਖਾਕੈ, ਸਰਪਨ ਡਾਸ ਨਾ ਸਕੈ, ਹਰ ਕਾ ਰਸ ਪੀ ਜੈ ਰਾਉ, ਵਾਦ ਪੜੇ ਰਾਗੀ ਜਗ ਭੀ ਜਾਏ, ਤ੍ਰਿਗੁਣ ਵਿਖਿਆ ਜਨਮ ਮਰੀ ਜਾਏ, ਰਾਮ ਨਾਮ ਬਿਨ ਦੁਖ ਸਹੀ ਜਾਏ, ਚਾੜਸ ਪਵਨ ਸਿੰਘਾਸਨ ਭੀ ਜਾਏ, ਨਿਉਲੀ ਕਰਮ ਖਟ ਕਰਮ ਕਰੀ ਜਾਏ, ਰਾਮ ਨਾਮ ਬਿਨ ਬਿਰਥਾ ਸਾਸ ਲੀ ਜਾਏ, ਅੰਤਰ ਪੰਚ ਅਗਨ ਕਿਉਂ ਧੀਰਜ ਧੀ ਜਾਏ, ਅੰਤਰ ਚੋਰ ਕਿਉਂ ਸਾਧ ਲਹੀ ਜਾਏ, ਗੁਰਮੁਖ ਹੋਈ ਕਾਇਆ ਗੜ ਲੀ ਜਾਏ, ਅੰਤਰ ਮੈਲ ਤੀਰਥ ਪਰਮ ਹੀ ਜਾਏ, ਮਨ ਨਹੀਂ ਸੂਚਾ ਕਿਆ ਸੂਚ ਕਰੀ ਜਾਏ, ਕਿਰਤ ਪਿਆ ਦੋਸ਼ ਕਾ ਕਹੁ ਦੀ ਜਾਏ, ਅੰਨ ਨਾ ਖਾਹੇ ਦੇਹੀ ਦੁੱਖ ਦੀ ਜਾਏ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਤੀ ਜਾਏ, ਮਨਮੁਖ ਜਨਮੈ ਜਨਮ ਮਰੀ ਜਾਏ, ਸਤਿਗੁਰ ਪੂਛ ਸੰਗਤ ਜਨ ਕੀ ਜਾਏ, ਮਨ ਹਾਰ ਰਾਜੈ ਨਹੀਂ ਜਨਮ ਮਰੀ ਜਾਏ, ਰਾਮ ਨਾਮ ਬਿਨ ਕਿਆ ਕਰਮ ਕੀ ਜਾਏ, ਉਂਦਰ ਦੂੰਦਰ ਪਾਸ ਧਰੀ ਜਾਏ, ਧੁਰ ਕੀ ਸੇਵਾ ਰਾਮ ਰਵੀ ਜਾਏ, ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀ ਜਾਏ, ਰਾਮ ਕਲੀ ਮਹੱਲਾ ਪਹਿਲਾ, ਅੰਤਰ ਉਤਪੁਜ ਅਵਰ ਨ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ, ਜੁਗਾਂ ਜੁਗੰਤਰ ਸਾਹਿਬ ਸਚ ਸੋਈ, ਉਤਪਤ ਪਰਲਾ ਅਵਰ ਨ ਕੋਈ, ਐਸਾ ਮੇਰਾ ਠਾਕੁਰ ਗੈਰ ਗੰਭੀਰ, ਜਿਨ ਜਪਿਆ ਦੇਨ ਹੀ ਸੁਖ ਪਾਇਆ, ਹਰ ਕੈ ਨਾਮ ਨ ਲੱਗੈ ਜਮ ਤੀਰ ਰਹਾਉ, ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ, ਜਿਹ ਵਾਸੂਚੀ ਸਾਚਾ ਬੋਲ, ਘਰ ਦਾਰ ਸਾਚਾ ਨਾਹੀ ਰੋਲ, ਇੱਕ ਬਨ ਮਹਿ ਬੈਸ ਹੈ ਡੂੰਗਰ ਅਸਥਾਨ, ਨਾਮ ਵਿਸਾਰ ਪਚੈ ਅਭਿਮਾਨ, ਨਾਮ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵੈ ਇੰਦਰ ਗੈ ਮਾਨ, ਹੱਠ ਅਹੰਕਾਰ ਕਰੈ ਨਹੀਂ ਪਾਵੈ, ਪਾਠ ਪੜੈ ਲੈ ਲੋਕ ਸੁਣਾਵੈ, ਤੀਰਥ ਭਰਮ ਸਵਿਆਦ ਨ ਪੁਜਾਵੈ, ਨਾਮ ਬਿਨਾ ਕੈਸੇ ਸੁਖ ਪਾਵੈ, ਯਤਨ ਕਰੇ ਬਿੰਦ ਕਿਵੇ ਨਾ ਰਹਾਈ, ਮਨੁਆ ਨਾ ਡੋਲੈ ਨਰਕੇ ਪਾਈ, ਜਮਪੁਰ ਬਾਧੋ ਲਹਿ ਸਜਾਈ, ਬਿਨ ਨਾਵੈ ਜੀਉ ਜਲ ਬਲ ਜਾਈ, ਸਿੱਧ ਸਾਧਕ ਕੇਤੇ ਮਨ ਦੇਵਾ, ਹਠ ਨਿਗ੍ਰਹਿ ਨਾ ਤ੍ਰਿਪਤਾਵੈ ਭੇਵਾ,
ਸ਼ਬਦ ਵਿਚਾਰ ਗਹਿ ਗੁਰ ਸੇਵਾ, ਮਨ ਤਨ ਨਿਰਮਲ ਅਭਿਮਾਨ ਅਭੀਵਾ, ਕਰਮ ਲੈ ਪਾਵੇ ਸਚ ਨਾਉ, ਤੁਮ ਸਰਣਾਗਤ ਰਹੁ ਸੁਪਾਉ, ਤੁਮ ਤੇ ਉਪਜਿਓ ਭਗਤੀ ਭਾਉ, ਜਪ ਜਪ ਗੁਰਮੁਖ ਹਰਿ ਨਾਉ, ਹਉ ਮੈਂ ਗਰਭ ਜਾਈ ਮਨ ਭੀਨੈ, ਝੂਠ ਨ ਪਾਵ ਸੁ ਪਾਖੰਡ ਕੀਮੈ, ਬਿਨ ਗੁਰ ਸ਼ਬਦ ਨਹੀਂ ਕਰ ਵਾਰੂ, ਨਾਨਕ ਗੁਰਮੁਖ ਤਤ ਵਿਚਾਰੂ, ਰਾਮ ਕਲੀ ਮਹੱਲਾ ਪਹਿਲਾ, ਜਿਉਂ ਆਇਆ ਤੋਂ ਜਾਵਹਿ ਬਾਉਰੀ, ਜਿਉਂ ਜਨਮਹਿ ਤੋਂ ਮਰਨ ਭਇਆ, ਜਿਉਂ ਰਖ ਜਿਉਂ ਰਸ ਭੋਗ ਕੀਏ ਤੇਤਾ ਦੁੱਖ ਲਾਗੈ, ਨਾਮ ਵਿਸਾਰ ਭਵਜਲ ਪਇਆ, ਤਨ ਮਾਨ ਦੇਖਤ ਗਰਭ ਗਿਆ, ਕਣਕ ਕਾਵਨੀ ਸਿਉਂ ਹੇਤ ਵਧਾਏ, ਕੀ ਨਾਮ ਵਿਸਾਰੇ ਭਰਮ ਗਿਆ ਰਾਉ, ਜਤ ਸਤ ਸੰਜਮ ਸੀਲ ਨ ਰੱਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ, ਪੁੰਨ ਦਾਨ ਇਸ਼ਨਾਨ ਨ ਸੰਜਮ, ਸਾਧ ਸੰਗਤ ਬੇਨ ਬਾਦ ਜਯਾ, ਲਾਲਚ ਲਾਗੈ ਨਾਮ ਵਿਸਾਰਿਓ, ਜਾਵਤ ਜਾਵਤ ਜਨਮ ਗਿਆ, ਨਾ ਜਮ ਧਾਈ ਕੇਸ ਗਹਿ ਮਾਰੀ, ਸੁਰਤ ਨਹੀਂ ਮੁਖ ਕਾਲ ਗਿਆ, ਐਨਸ ਨਿੰਦਾ ਤਾਤ ਪਰਾਈ, ਹਿਰਦੈ ਨਾਮ ਨ ਸ਼ਰ ਬਦਇਆ, ਬਿਨ ਗੁਰ ਸ਼ਬਦ ਨ ਗਤ ਬਤ ਪਾਵਹੀ, ਰਾਮ ਨਾਮ ਬਿਨ ਨਰਕ ਗਿਆ, ਖਿਨ ਮਹਿ ਵੇਸ ਕਰਹੈ ਨਟੂਆ, ਜਿਉ ਮੋਹ ਪਾਪ ਮਹਿ ਗਲਤ ਪਗਿਆ, ਯਤ ਉਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੈ ਮਗਨ ਭਇਆ, ਕਰਹੈ ਬਿਕਾਰ ਵਿਥਾਰ ਕਨੇਰੀ, ਸੁਰਤ ਸ਼ਬਦ ਬਿਨ ਭਰਮ ਪਇਆ, ਹਉ ਮੈਂ ਰੋਗ ਮਹਾਂ ਦੁਖ ਲਾਗਾ, ਗੁਰਮਤਿ ਲੀਵਾ ਰੋਗ ਗਇਆ, ਸੁਖ ਸੰਪਤ ਕਉ ਆਵਤ ਦੇਖੈ, ਸਾਕਤ ਮਨ ਅਭਿਮਾਨ ਪਇਆ, ਜਿਸ ਕਾ ਇਹ ਤਾਨ ਧਨ ਸੋ ਫਿਰ ਲੀਵੈ, ਅੰਤਰ ਸਹਸਾ ਦੁਖ ਪਇਆ, ਅੰਤ ਕਾਲ ਕਿਸ ਸਾਥ ਨਾ ਚੱਲੈ, ਜੋ ਦੀਸੈ ਸਭ ਤਿਸਹਿ ਗਇਆ, ਤਿਸਹਿ ਮਾਇਆ ਆਦਿ ਪੁਰਖ ਪਰਮ ਪਰਸੁ ਪ੍ਰਭੂ, ਹਰ ਨਾਮ ਹਿਰਦੈ ਲੈ ਪਾਰ ਪਇਆ, ਮੂਏ ਕਉ ਰੋਵਹਿ ਕਿਸੈ ਸੁਣਾਵਹਿ, ਭੈ ਸਾਗਰ ਸਰਾਲ ਪਇਆ, ਦੇਖ ਕੁਟੰਬ ਮਾਇਆ ਗ੍ਰਹਿ ਅਮੰਦਰਉ, ਸਾਕਤ ਜੰਝਾਰ ਪਰਾਲ ਪਇਆ, ਜੰਝਾਲ ਪਰਾਲ ਪਇਆ, ਜਾਂ ਆਏ ਤਾਂ ਤਿਨੈ ਪਠਾਈ, ਚਾਲੇ ਤਿਨੈ ਬੁਲਾਈ ਲਿਆ, ਜੋ ਕੁਛ ਕਰਨਾ ਸੂ ਕਰ ਰਹਿਆ, ਬਖਸ਼ਣ ਹਾਰੈ ਬਖਸ਼ ਲਿਆ, ਜਿਨ ਇਹ ਚਾਖਿਆ ਰਾਮ ਰਸਾਇਣ, ਤਿਨ ਕੀ ਸੰਗਤ ਖੋਜ ਭਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸ਼ਰਨ ਪਇਆ, ਦੁੱਖ ਸੁਖ ਗੁਰਮੁਖ ਸਮ ਕਰ ਜਾਣਾ, ਹਰਖ ਰੋਗ ਤੇ ਬਿਰਕਤ ਭਇਆ, ਆਪ ਮਾਰ ਗੁਰਮੁਖ ਹਰ ਪਾਈ, ਨਾਨਕ ਸਹਿਜ ਸਮਾਈ ਲਿਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ, ਮੀਰਾ ਗੁਰਦਿਆਲ ਸਦਾ ਰੰਗ ਲੀਣਾ, ਐਨਸ ਰਹੇ ਏਕ ਲਿਵ ਲਾਗੀ, ਸਾਚੇ ਦੇਖ ਪਤੀਣਾ ਰਾਉ, ਰਹੇ ਗਗਨਪੁਰ ਦ੍ਰਿਸ਼ਟ ਸਮੈ ਸਰ, ਅਨਹਤ ਸ਼ਬਦ ਰੰਗੀਣਾ, ਸਤ ਬੰਧ ਕੁਪੀਨ ਭਰਪੁਰ ਲੀਣਾ, ਜੀਵਾ ਰੰਗ ਰਸੀਣਾ, ਮਿਲੈ ਗੁਰ ਸਾਚੇ ਜਿਨ ਰਚ ਰਾਤੇ, ਕਿਰਤ ਵਿਚਾਰ ਪਤੀਣਾ, ਏਕ ਮਹਿ ਸਰਬ ਸਰਬ ਮਹਿ ਏਕਾ, ਇਹ ਸਤਿਗੁਰ ਦੇਖ ਦਿਖਾਈ, ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ, ਸੁਪ੍ਰਭ ਲਖਣ ਨਾ ਜਾਈ, ਦੀਪਕ ਤੇ ਦੀਪਕ ਪਰਗਾਸਿਆ, ਤ੍ਰਿਭਵਨ ਜੋਤ ਦਿਖਾਈ, ਸੱਚੈ ਤਖਤ ਸਚ ਮਹਿਲੀ ਬੈਠੇ, ਨਿਰਭਉ ਤਾੜੀ ਲਾਈ, ਮੋਹ ਗਿਆ ਬੈਰਾਗੀ ਜੋਗੀ, ਘਟ ਘਟ ਕਿੰਗੁਰੀ ਵਾਈ, ਨਾਨਕ ਸ਼ਰਨ ਪ੍ਰਭੂ ਕੀ ਛੂਟੈ, ਸਤਿਗੁਰ ਸਚ ਸਿਖਾਈ, ਰਾਮ ਕਲੀ ਮਹੱਲਾ ਪਹਿਲਾ, ਆਉ ਹੱਠ ਹਸਤ ਘੜੀ ਘਰ ਛਾਇਆ, ਧਰਨ ਗਗਨ ਕਲ ਧਾਰੀ, ਗੁਰਮੁਖ ਕੇਤੀ ਸ਼ਬਦ ਉਧਾਰੀ, ਸੰਤੋ ਰਾਉ, ਮਮਤਾ ਮਾਰ ਹਉ ਮੈਂ ਸੁਖੈ, ਤ੍ਰਿਭਵਨ ਜੋਤ ਤੁਮਾਰੀ, ਮਨਸਾ ਮਾਰ ਮਨੈ ਮਹਿ ਰਾਖੈ, ਸਤਿਗੁਰ ਸ਼ਬਦ ਵਿਚਾਰੀ, ਸਿੰਘੀ ਸੁਰਤ ਨਾਹਦ ਵਾਜੈ, ਘਟ ਘਟ ਜੋਤ ਤੁਮਾਰੀ, ਪਰ ਪੰਚ ਬੇਣ ਤਹੀਂ ਮਨ ਰਾਖਿਆ, ਬ੍ਰਹਮ ਅਗਨ ਪਰਜਾਰੀ, ਪੰਚ ਤਤ ਮਿਲ ਅਹਿੰਸ ਦੀਪਕ, ਨਿਰਮਲ ਜੋਤ ਅਪਾਰੀ, ਰਵ ਸਾਸ ਲੋਕੇ ਹੇ ਤਾਨ ਕਿੰਗੁਰੀ, ਵਾਜੈ ਸ਼ਬਦ ਨਿਰਾਰੀ, ਸਿਵ ਨਗਰੀ ਮਹਿ ਆਸਣ ਅਉਦੂ, ਅਲਖ ਅਗਮ ਅਪਾਰੀ, ਕਾਇਆ ਨਗਰੀ ਇਹ ਮਨ ਰਾਜਾ, ਜਿਸ ਪੰਚ ਵਸੈ ਵਿਚਾਰੀ, ਸ਼ਬਦ ਰਵੈ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ, ਕਾਲ ਬਿਕਾਲ ਕਹੇ ਕਹਿ ਬਪੁਰੀ, ਜੀਵਤ ਮੂਆ ਮਨ ਮਾਰੀ, ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤ ਹੈ, ਆਪੇ ਕਰਤਾ ਕਾਰੀ, ਕਾਇਆ ਸੂਦ ਤਰੈ ਭਵ ਸਾਗਰ, ਆਤਮ ਤਤ ਵਿਚਾਰੀ,
ਗੁਰ ਸੇਵਾ ਤੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਭਿਆ ਗੁਣਕਾਰੀ, ਆਪੇ ਮੇਲ ਲਏ ਗੁਣ ਦਾਤਾ, ਹਉਮੈ ਤ੍ਰਿਸ਼ਨਾ ਮਾਰੀ, ਤ੍ਰੈ ਗੁਣ ਮੇਟੇ ਚੌਥੈ ਪਰਤੈ, ਇਹਾ ਭਗਤ ਨਿਰਾਲੀ, ਗੁਰਮੁਖ ਜੋਗ ਸ਼ਬਦ ਆਤਮ ਚੀਮੈ, ਹਿਰਦੈ ਇਕ ਮੁਰਾਰੀ, ਮਨੁਆ ਅਸਥਿਰ ਸ਼ਬਦੇ ਰਾਤਾ, ਇਹਾ ਕਰਨੀ ਸਾਰੀ, ਬੇਦ ਵਾਦ ਨਾ ਪਖੰਡ ਔਧੂ, ਗੁਰਮੁਖ ਸ਼ਬਦ ਵਿਚਾਰੀ, ਗੁਰਮੁਖ ਜੋਗ ਕਮਾਵੈ ਔਧੂ, ਜਤ ਸਤ ਸ਼ਬਦ ਵਿਚਾਰੀ, ਸ਼ਬਦ ਮਰੈ ਮਨ ਮਾਰੇ ਔਧੂ, ਜੋਗ ਜੁਗਤ ਵਿਚਾਰੀ, ਮਾਇਆ ਮੋਹ ਭਵ ਜਲ ਹੈ ਔਧੂ, ਗੁਰ ਸ਼ਬਦ ਤਰੇ ਕੁਲ ਤਾਰੀ, ਸ਼ਬਦ ਸੂਰ ਜੁਗ ਚਾਰੇ ਔਧੂ, ਬਾਣੀ ਭਗਤ ਵਿਚਾਰੀ, ਇਹ ਮਨ ਮਾਇਆ ਮੋਹਿਆ ਔਧੂ, ਨਿਕਟੈ ਸ਼ਬਦ ਵਿਚਾਰੀ, ਆਪੇ ਬਾਬਾ ਕਿਸੇ ਮੇਲ ਮਿਲਾਏ, ਨਾਨਕ ਸਰਣ ਤੁਮਾਰੀ, ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ ਸ਼ਰਮੈ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਮੈਂ ਦਇਆ, ਆਵਣ ਜਾਣ ਵਿਭੂਤ ਲਾਏ ਜੋਗੀ, ਤਾਂ ਤੀਨ ਭਵਨ ਜਣ ਲਿਆ, ਐਸੀ ਕਿੰਗੁਰੀ ਵਜਾਏ ਜੋਗੀ, ਜਿਤ ਕਿੰਗੁਰੀ ਅਨਹਦ ਵਾਜੈ, ਹਰਸੋਂ ਰਹਿ ਲਿਵਲਾਈ, ਰਾਹੂ ਸਤ ਸੰਤੋਖ ਪਤ ਕਰ ਝੋਲੀ ਜੋਗੀ, ਅੰਮ੍ਰਿਤ ਨਾਮ ਭੁਗਤ ਪਾਈ, ਧਿਆਨ ਕਾ ਕਰ ਡੰਡਾ ਜੋਗੀ, ਸਿੰਘੀ ਸੁਰਤ ਵਜਾਈ, ਮਾਨ ਦ੍ਰਿੜ ਕਰ ਆਸਣ ਬੈਸ ਜੋਗੀ, ਤਾਂ ਤੇਰੀ ਕਲਪਨਾ ਜਾਈ, ਕਾਇਆ ਨਗਰੀ ਮਹਿ ਮੰਗਣ ਚੜ੍ਹੈ ਜੋਗੀ, ਤਾਂ ਨਾਮ ਪੱਲੇ ਪਾਈ, ਇਤ ਕਿੰਗਰੀ ਧਿਆਨ ਨਾ ਲਾਗੈ ਜੋਗੀ, ਨਾ ਸੱਚ ਪੱਲੇ ਪਾਈ, ਇਤ ਕਿੰਗਰੀ ਸ਼ਾਂਤ ਨ ਆਵੈ ਜੋਗੀ, ਅਭਿਮਾਨ ਨ ਵਿੱਚੋਂ ਜਾਈ, ਭਾਉ ਭਾਉ ਦੋਏ ਪੱਤ ਲਾਈ ਜੋਗੀ, ਏਤ ਇਹ ਸਰੀਰ ਕਰ ਡੰਡੀ, ਗੁਰਮੁਖ ਹੋਵੈ ਤਾਂ ਤੰਤੀ ਵਾਜੈ, ਇਨ ਬਿਰਧ ਤ੍ਰਿਸ਼ਨਾ ਖੰਡੀ, ਹੁਕਮ ਬੂਝੈ ਸੋ ਜੋਗੀ ਕਹੀਐ, ਇਕ ਸਿਉਂ ਚਿਤ ਲਾਈ, ਸਹਸਾ ਤੂਟਾ ਨਿਰਮਲ ਹੋਵੈ, ਜੋਗ ਜੁਗਤ ਸੋ ਇਵ ਪਾਈ, ਨਦਰੀ ਆਵਦਾ ਸਭ ਕਿਸੇ ਬਿਨ ਸੈ, ਹਰ ਸੇਤੀ ਚਿਤ ਲਾਈ, ਸਤਿਗੁਰੂ ਨਾਲ ਤੇਰੀ ਭਾਵਣੀ ਲੱਗ ਗਏ, ਤਾਂ ਇਹ ਸੋਝੀ ਪਾਏ, ਇਹ ਜੋਗ ਨ ਹੋਵੈ ਜੋਗੀ, ਜੇ ਕੁਟੰਬ ਛੋੜ ਪਾਰ, ਭਵਨ ਕਰਹਿ ਗ੍ਰਹਿ ਸਰੀਰ, ਮਹਿ ਹਰ ਹਰ ਨਾਮ ਗੁਰਪ੍ਰਸਾਦੀ, ਆਪਣਾ ਹਰ ਪ੍ਰਭ ਲਹਿ, ਇਹ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ, ਅਨੇਕ ਯਤਨ ਭੇਖ ਕਰੇ ਜੋਗੀ, ਰੋਗ ਨ ਜਾਈ ਗਵਾਇਆ, ਹਰ ਕਾ ਨਾਮ ਔਖਦ ਹੈ ਜੋਗੀ, ਜਿਸਨੋਂ ਮਨ ਵਸਾਈ, ਗੁਰਮੁਖ ਹੋਵੈ ਸੋਈ ਬੂਝੈ, ਜੋਗ ਜੁਗਤ ਸੋ ਪਾਈ, ਜੋਗੈ ਕਾ ਮਾਰਗ ਬਿਖਮ ਹੈ ਜੋਗੀ, ਜਿਸਨੋਂ ਨਦਰ ਕਰੇ ਸੋ ਪਾਈ, ਅੰਤਰ ਬਾਹਰ ਏਕੋ ਵੇਖੈ, ਵਿੱਚੋਂ ਭਰਮ ਚੁਕਾਈ, ਵਿਣ ਵਜਾਈ ਕਿੰਗੁਰੀ ਵਾਜੈ ਜੋਗੀ, ਸਾ ਕਿੰਗੁਰੀ ਵਜਾਈ, ਕਹੇ ਨਾਨਕ ਮੁਕਤ ਹੋਵੈ ਜੋਗੀ, ਸਾਚੇ ਰਹੇ ਸਮਾਈ, ਰਾਮ ਕਲੀ ਮਹੱਲਾ ਤੀਜਾ, ਭਗਤ ਖਜ਼ਾਨਾ ਗੁਰਮੁਖ ਜਾਤਾ, ਸਤਿਗੁਰ ਬੂਝ ਬੁਝਾਈ, ਸੰਤੋ ਗੁਰਮੁਖ ਦੀ ਵਡਿਆਈ, ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜਾਈ, ਕਾਮ ਕ੍ਰੋਧ ਵਿੱਚੋਂ ਜਾਈ, ਆਪ ਛੋੜ ਨਾਮ ਲਿਵ ਲਾਗੀ, ਮਮਤਾ ਸ਼ਬਦ ਜਲਾਈ, ਜਿਸ ਤੇ ਉਪਜੈ ਤਿਸ ਤੇ ਬਿਨ ਸੈ, ਅੰਤੇ ਨਾਮ ਸਿਖਾਈ, ਸਦਾ ਹਜੂਰ ਦੂਰ ਨਹਿ ਦੇਖਾਉ, ਰਚਨਾ ਜਿਨ ਰਚਾਈ, ਸੱਚਾ ਸ਼ਬਦ ਰਵੈ ਘਟ ਅੰਤਰ, ਸੱਚੇ ਸਿਉ ਲਿਵ ਲਾਈ, ਸਤਸੰਗਤ ਮਹਿ ਨਾਮ ਨਿਰਮੋਲਕ, ਵੱਡੇ ਭਾਗ ਪਾਇਆ ਜਾਈ, ਭਰਮ ਨ ਭੂਲੋ ਸਤਿਗੁਰ ਸੇਵਹੁ, ਮਨ ਰਾਖੋ ਇਕਠਾਈ, ਬਿਨ ਨਾਵੈ ਸਭ ਭੂਲੀ ਫਿਰਦੀ, ਬਿਰਥਾ ਜਨਮ ਗਵਾਈ, ਜੋਗੀ ਜੁਗਤ ਗਵਾਈ, ਹੰਡੈ ਪਾਖੰਡ ਜੋਗ ਨ ਪਾਈ, ਸਿਵ ਨਗਰੀ ਮਹਿ ਆਸਣ ਬੈਸੈ, ਗੁਰ ਸ਼ਬਦੀ ਜੋਗ ਪਾਈ, ਧਾਤੁਰ ਬਾਜੀ ਸ਼ਬਦ ਨਵਾਰੀ, ਨਾਮ ਨ ਵਸੈ ਨਾਮ ਵਸੈ ਮਨ ਆਈ, ਇਹ ਸਰੀਰ ਸਰਵਰ ਹੈ ਸੰਤ, ਇਸ਼ਨਾਨ ਕਰੇ ਲਿਵਲਾਈ, ਨਾਮ ਇਸ਼ਨਾਨ ਕਰੈ ਸੇ ਜਾਨੁ, ਨਿਰਮਲ ਸ਼ਬਦੇ ਮੈਲ ਜਗਵਾਈ, ਤ੍ਰੈ ਗੁਣ ਅਚੇਤ ਨਾਮ ਚੇਤਹਿ ਨਾਹੀ, ਬਿਨ ਨਾਵੈ ਬਿਨ ਸਜਾਈ, ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ, ਤ੍ਰੈ ਗੁਣ ਭਰਮ ਭੁਲਾਈ, ਗੁਰਪ੍ਰਸਾਦੀ ਤ੍ਰਿਕੁਟੀ ਛੂਟੈ, ਚੌਥੇ ਪਦ ਲਿਵਲਾਈ, ਪੰਡਿਤ ਪੜ੍ਹ ਪੜ ਵਾਦ ਵਿਖਾਣੈ, ਤਿੰਨਾਂ ਬੂਝ ਨ ਪਾਈ, ਵੇਖਿਆ ਮਾਤੇ ਪਰਮ ਪੁਲਾਈ, ਉਪਦੇਸ਼ ਕਹੇ ਕਿਸ ਪਾਈ, ਭਗਤ ਜਾਣਾ ਕੀ ਉਤਮ ਬਾਣੀ, ਜੁਗ ਜੁਗ ਰਹੀ ਸਮਾਈ, ਬਾਣੀ ਲਾਗੈ ਸੋ ਗਤ ਪਾਈ, ਸ਼ਬਦੇ ਸੱਚ ਸਮਾਈ, ਕਾਇਆ ਨਗਰੀ ਸ਼ਬਦੇ ਖੋਜੈ, ਨਾਮ ਨਵੰਗ ਨਿਧ ਪਾਈ,
ਮਨਸਾ ਮਾਰ ਮਾਨੂ ਸਹਿਜ ਸਮਾਣਾ ਬਿਨ ਰਸਨਾ ਉਸਤੁਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮਨ ਜੋਤੀ ਜੋਤ ਮਿਲਾਈ ਹਉ ਗੁਰਸਾ ਲਾਹੀ ਸਦਾ ਪ੍ਰਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾਵੋ ਗਤ ਪਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੰਬ ਹੈ ਸੰਤੋ ਕਹਿਣਾ ਕਛੂ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਾਉ ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹਉ ਪੂਜ ਚੜਾਈ ਹਰ ਸਾਚੇ ਭਾਵੈ ਸਾ ਪੂਜਾ ਹੋਵੈ ਪਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਈ ਨ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਈ ਪਾਈ ਪਤਿਤ ਪਵਿੱਤ ਪਾਵਨ ਸੇ ਜਾਨ ਸਾਚੇ ਏਕ ਸ਼ਬਦ ਲਿਬਲਾਈ ਬਿਨ ਨਾਵੈ ਹੋਰ ਪੂਜ ਨ ਹੋਵਈ ਪਰਮ ਭੁੱਲੀ ਲੋਕਾਈ ਗੁਰਮੁਖ ਆਪੋ ਪਛਾਣੈ ਸੰਤੋ ਰਾਮ ਨਾਮ ਲਿਬਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਈ ਪਾਈ ਪੂਜਾ ਕਰਹੇ ਪਰ ਬਿਦ ਨਹੀਂ ਜਾਣੈ ਦੂਜੈ ਪਰਮ ਭਾਏ ਮਲ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਪਾਣਾ ਮਨ ਵਸਾਈ ਪਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਖਾਈ ਆਪਣਾ ਆਪ ਨਾ ਪਛਾਣੈ ਸੰਤੋ ਕੂੜ ਕਰਹੇ ਵਡਿਆਈ ਪਾਖੰਡ ਕੀਨੈ ਜਮ ਨਹਿ ਛੋਡੈ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣੈ ਗਤਮਿਤ ਤਿਨ ਹੀ ਪਾਈ ਤੇਹ ਮਨੁਆ ਸੁਨ ਸਮਾਧ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣੈ ਸਤ ਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਦਰ ਸਚ ਸੁਭਾ ਪਾਈ ਸਾਚੀ ਬਾਣੀ ਹਾ ਸਚ ਵਖਾਣੈ ਸਚ ਨਾਮ ਲਿਵਲਾਈ ਭੈ ਭੰਜਨ ਅਤ ਪਾਪ ਨਿਖੰਜਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਸੇ ਆਪੇ ਆਪ ਵਰਤੈ ਨਾਨਕ ਨਾਮ ਵੜਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਅਤਿ ਅਭਿਮਾਨੀ ਬੈ ਮੈਲੋ ਸ਼ਬਦ ਮੈਲੋ ਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਕਟ ਅੰਤਰ ਕਰਤੈ ਆਪ ਸਵਾਰੀ ਰਹਾਉ ਪਾਰਸ ਪਰਸਿਆ ਫਿਰ ਪਾਰਸ ਹੋਇ ਗੁਰ ਜੀ ਹਰ ਜੀਓ ਆਪਣੀ ਕਿਰਪਾ ਤਾਰੀ ਇੱਕ ਭੇਖ ਕਰਹੈਂ ਫਿਰੈਂ ਅਭਿਮਾਨੀ ਤਿੰਨ ਜੂਐ ਬਾਜੀ ਹਾਰੀ ਇੱਕ ਅਣਦਿਨ ਭਗਤ ਕਰਹੈਂ ਦਿਨ ਰਾਤੀ ਰਾਮ ਨਾਮ ਉਰ ਤਾਰੀ ਅਣ ਦਿਨ ਰਾਤੇ ਸਹਿਜੇ ਮਾਤੇ ਸਹਿਜੇ ਸਭ ਹਉ ਮੈਂ ਮਾਰੀ ਭੈ ਬਿਨ ਭਗਤ ਨਾ ਹੋਈ ਕਬਹੀ ਭੈ ਭਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਈ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਣਾਂ ਕਾ ਅੰਤ ਨ ਪਾਇਆ ਹਉ ਗਾਵਾਂ ਸ਼ਬਦ ਵਿਚਾਰੀ ਹਰ ਜੀਓ ਜਪੀ ਹਰ ਜੀਓ ਸਲਾਹੀ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੁੱਟ ਸੱਚੇ ਸੁਪੰਡਾਰੀ ਆਪਣਿਆਂ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲ ਤਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਰਾਵ ਗਾਵਣ ਸ਼ਬਦ ਵਿਚਾਰੀ ਅਜੀਓ ਪਿੰਡ ਸਭ ਕਿਸ ਹੈ ਤਿਸ ਕਾ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸਹੀ ਜਨ ਨਿਸਦਰੇ ਭੌਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੈ ਬੂਝੈ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਾਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਪਰ ਪੂਰੇ ਪਾਈਐ ਸ਼ਬਦ ਵਿਚਾਰੀ ਸੋ ਜੋ ਪ੍ਰਭ ਖੋਜੈ ਸੋਈ ਪਾਵੈ ਹੋਰ ਫੂਟ ਮੂਹੇ ਅੰਕਾਰੀ ਵਾਦੀ ਬਿਨਸੈ ਸੇਵਕ ਸੇਵੈ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਾਪ ਤਤ ਗਿਆਨ ਵਿਚਾਰੇ ਹਮੈ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨਹਿ ਪਛਾਤਾ ਜਿਸਨੋਂ ਕਿਰਪਾ ਤੁਮਾਰੀ ਸਤਿਗੁਰ ਸੇਵੈ ਮਾਇਆ ਲਾਗੇ ਡੂਬ ਮੂਹੇ ਅੰਕਾਰੀ ਜਿਚਰ ਅੰਦਰ ਤਾ ਸਾਚ ਤੇ ਚਿਰ ਸੇਵਾ ਕੀਚੈ ਜਾਈ ਮਿਲੀਐ ਰਾਮ ਮੁਰਾਰੀ ਅਣਦਿਨ ਜਾਗਤ ਰਹਿ ਦਿਨ ਰਾਤੀ ਆਪਣੇ ਪ੍ਰਿਆ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰ ਵਿਟੋਂ ਬਲਹਾਰੀ ਮਾਇਆ ਮੋਹ ਬਿਨ ਸਜਾਏਗਾ ਉਭਰੇ ਸ਼ਬਦ ਵਿਚਾਰੀ ਆਪ ਜਗਾਏ ਸੇਈ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸੇਈ ਮੂਹੇ ਜੇ ਨਾਮ ਨਾ ਚੇਤੈ ਭਗਤ ਜੀ ਵੈ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਕਟ ਅੰਤਰ ਪੂਰੇ ਕੀ ਵਡਿਆਈ ਰਾਉ
ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸੰਭਾਹੀ ਜੋ ਕੁਛ ਕਰਨਾ ਸੋ ਕਰ ਰਹੇ ਆ ਅਵਰ ਨਾ ਕਰਨਾ ਜਾਈ ਆਪੇ ਸਾਜੇ ਸਿਰ ਚੋਪਾਈ ਸਿਰ ਸਿਰ ਤੰਦੈ ਲਾਈ ਤਿਸੈ ਸਰੇ ਵਹਾਂਗ ਸੁਖ ਪਾਵਹੁ ਸਤਿਗੁਰ ਮੇਲ ਮਲਾਈ ਆਪਣਾ ਆਪ ਆਪ ਗਵਾ ਉਪਾਈ ਅਲਖ ਨਾ ਲਖਣਾ ਜਾਈ ਆਪੇ ਮਾਰ ਜਿਵਾਲੇ ਆਪੇ ਤਿਸਨੋ ਤਿਲਨਾ ਤਮਾਈ ਇੱਕ ਦਾਤੀ ਇੱਕ ਮੰਗਦੇ ਕੀਤੇ ਆਪੇ ਭਗਤ ਕਰਾਈ ਸੇ ਵਡ ਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਆਪੇ ਦੁੱਖ ਸੁਖ ਪਾਈ ਅੰਤਰ ਆਪੇ ਪਰਮ ਪੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ਜਿਨੀ ਚਾਖਿਆ ਤਿਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇੱਕ ਨਾ ਨਹਾਵੋ ਆਪ ਭੁਲਾਈ ਇੱਕ ਨਾ ਗੁਰਮੁਖ ਦੀ ਬੁਝਾਈ ਸਦਾ ਸਦਾ ਸਾ ਲਾਹੇ ਹੋ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਵਰਨਾ ਕੋਈ ਰਾਜਾ ਕਰ ਤਪਾਵਸ ਬਣਤ ਬਣਾਈ ਨਿਆਉ ਤਿਸੈ ਕਾ ਹੈ ਸਾਧ ਸਾਚਾ ਵਿਰਲੇ ਹੁਕਮ ਮਨਾਈ ਤਿਸਨੋ ਪ੍ਰਾਣ ਸਦਾ ਦਿਆਵੋ ਤਿਸਨੋ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਭੇਟੈ ਸੋ ਜਨ ਸੀ ਜੈ ਜਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੌਣ ਵੇਖ ਰਹਿਆ ਬਿਸਮਾਦ ਮੇਰਾ ਪ੍ਰਭ ਰਵਿਆ ਸਰਬ ਠਾਈ ਪ੍ਰਭ ਰਵਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਥਾਰਾ ਕਿਨਹੀ ਨਿਵਲ ਭੁਯੰਗ ਮਸਾ ਦੇ ਮੋਹੇ ਦੀਨ ਹਰ ਹਰ ਆਰਾ ਦੇ ਤੇਰਾ ਭਰੋਸਾ ਪਿਆਰੇ ਆਨ ਨਾ ਜਾਨਾ ਵੇਸਾ ਰਹਾਓ ਕਿਨਹੀ ਬਹੁ ਕਿਨਹੀ ਗ੍ਰਹਿ ਤਾਜ ਬਣ ਖੰਡ ਪਾਇਆ ਕਿਨਹੀ ਮੋਹਨ ਅਵਤੂਤ ਸਦਾਇਆ ਕੋਈ ਕਹਿਤੋ ਅਨੰਤ ਅਨੰਤ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨਹੀ ਕਹਿਆ ਹਉ ਤੀਰਥ ਵਾਸੀ ਕੋਈ ਅੰਨ ਤਜ ਪਿਆ ਉਦਾਸੀ ਕਿਨਹੀ ਭਵਨ ਸਭ ਧਰਤੀ ਸ ਕਰਿਆ ਮੋਹੇ ਦੀਨ ਹਰ ਹਰ ਦਾਰ ਪਰਿਆ ਕਿਨਹੀ ਕਹਿਆ ਮੈਂ ਕੁਲਹੈ ਵਡਿਆਈ ਕਿਨਹੀ ਕਹਿਆ ਬਹੁ ਬਾਹਾਂ ਬਾਹਾਂ ਬਹੁ ਪਾਈ ਕੋਈ ਕਹੇ ਮੈਂ ਤਨਹਿ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀ ਘੂੰਗਰ ਨਿਰਤ ਕਰਾਈ ਕਿਨਹੂ ਨਿਰਤ ਵਰਤ ਨਿਮ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਹਰ ਧਿਆਇਆ ਕਿਨਹੀ ਸਿੱਧ ਬਹੁਰ ਚੇਟ ਗਲਾਈ ਕਿਨਹੀ ਵੇਖ ਬਹੁ ਥਾਟ ਬਣਾਈ ਕਿਨਹੀ ਤੰਤ ਮੰਤ ਬਹੁ ਤਿਖੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤੁਰ ਕਹਾਵੈ ਪੰਡਿਤ ਕੋ ਖੱਟ ਕਰਮ ਸਹਿਤ ਸਿਉ ਮੰਡਿਤ ਕੋਈ ਕਰੈ ਆਚਾਰ ਸੁ ਕਰਣੀ ਮੋਹੇ ਦੀਨ ਹਰ ਹਰ ਹਰ ਸ਼ਰਣੀ ਸਗਲੇ ਕਰਮ ਧਰਮ ਜੁਗ ਸੁ ਦੇ ਬਿਨ ਨਾਵੈ ਇਹ ਮਨ ਨਾ ਪ੍ਰਭੁ ਦੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤ੍ਰਿਸ਼ਨਾ ਮਹਾਂ ਸੀਤਲਾਇਆ ਰਾਮ ਕਲੀ ਮਹੱਲਾ ਪੰਜਵਾਂ ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦੇਹਰਾ ਕਰਿਆ ਉਕਤ ਜੋਤ ਲੈ ਸੁਰਤ ਪਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ ਰਾਖਣ ਹਾਰ ਸੰਹਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਓ ਜਿਨ ਕਉ ਰਾਖ ਲਿਓ ਰਾਖ ਲਿਓ ਚੀਤਾ ਜਿਨ ਦੀਏ ਤੁਧ ਬਾਪ ਮਹਿਤਾਰੀ ਜਿਨ ਦੀਏ ਭ੍ਰਾਂਤ ਪੁੱਤ ਹਾਰੀ ਜਿਨ ਦੀਏ ਤੁਧ ਬਨਤਾ ਅਰਮੀਤਾ ਤਿਸ ਠਾਕਰ ਕਉ ਰਖ ਲਿਓ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਲ ਨਿਰਮੋਲਾ ਜਿਨ ਦੀਆ ਤੁਧ ਪਾਵ ਕੰਬਲਣਾ ਤਿਸ ਠਾਕੁਰ ਕੀ ਰਾਹੋ ਮਨ ਸ਼ਰਣਾ ਸਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕਉ ਕੀਏ ਬਸੁਦਾ ਕੀਓ ਬਰਤਨ ਬਲਣਾ ਤਿਸ ਠਾਕੁਰ ਕੀ ਚਿਤ ਰਖ ਚਰਣਾ ਪੀਖਨ ਕਉ ਨੇਤਰ ਸੁਨਨ ਕਉ ਕਰਨਾ ਹਸਤਕ ਮਾਵਨ ਬਾਸੁਨ ਰਸਨਾ ਚਰਨ ਕਮਲ ਸ ਕਉ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮਹਿ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੈ ਨਹੀਂ ਸੀ ਜੈ ਕਾਰਜ ਸਵਰੇ ਮਨ ਪ੍ਰਭ ਧਿਆਈ ਜੈ ਈਹਾਂ ਊਹਾਂ ਇੱਕ ਓਹੀ ਜਤ ਕਤ ਦੇਖੀਐ ਤਤ ਤਤ ਤੋਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰਿਆ ਇੱਕ ਨਿਮਖ ਨਾ ਅਸਰੈ ਹਮ ਅਪਰਾਧੀ ਨਿਰਗੁਣਿਆਰੀ ਨਾ ਕਿਛ ਸੇਵਾ ਨਾ ਕਰਮਾਰੀ ਗੁਣ ਗੁਰਬੋਹਿਤ ਪਡ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ
काहू बिहावै रंग रस रूप काहू बिहावै थाए माए बाप पूत काहू बिहावै राज मिलख वपारा संत बिहावै हर नाम आधारा रचना साच बनी सबका एक तनी रहाऊ काहू बिहावै वेद अरवाद काहू बिहावै रसना साधु

ਹਰ ਧਰਬਦ ਚੁਰਾਈ, ਹਰ ਜਨਮ ਬਿਹਾਵੇ ਨਾਮ ਧਿਆਈ। ਕਾਹੂੰ ਬਿਹਾਵੇ ਜੋਗ ਤਪ ਪੂਜਾ, ਕਾਹੂੰ ਰੋਗ ਸੋਗ ਪਰਮੀਜਾ, ਕਾਹੂੰ ਪਵਨ ਤਾਰ ਜਾਤ ਬਿਹਾਈ। ਸੰਤ ਬਿਹਾਵੇ ਕੀਰਤਨ ਗਾਈ, ਕਾਹੂੰ ਬਿਹਾਵੇ ਦਿਨ ਰੈਣ ਚਾਲਤ, ਕਾਹੂੰ ਬਿਹਾਵੇ ਸੋਪੜ ਮਾਲਤ, ਕਾਹੂੰ ਬਿਹਾਵੇ ਬਾਲ ਪੜਾਵਤ, ਸੰਤ ਬਿਹਾਵੇ ਹਰ ਜਸ ਗਾਵਤ, ਕਾਹੂੰ ਬਿਹਾਵੇ ਨਟ ਨਾਟਕ ਨਿਰਤੀ, ਕਾਹੂੰ ਬਿਹਾਵੇ ਜੀਆ ਹੀ ਹਿਰਤੀ, ਕਾਹੂੰ ਬਿਹਾਵੇ ਰਾਜ ਮਹਿ ਡਰਤੀ, ਸੰਤ ਬਿਹਾਵੇ ਹਰ ਜਸ ਕਰਤੀ, ਕਾਹੂੰ ਬਿਹਾਵੇ ਮਤਾ ਮਸੂਰਤ, ਕਾਹੂੰ ਬਿਹਾਵੇ ਸੇਵਾ ਜ਼ਰੂਰਤ, ਕਾਹੂੰ ਬਿਹਾਵੇ ਸੋਧਤ ਜੀਵਤ, ਸੰਤ ਬਿਹਾਵੇ ਹਰ ਰਸ ਪੀਵਤ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਨਾ, ਕਰ ਕਿਰਪਾ ਜਿਸ ਦੇਵੈ ਨਾਉਂ, ਨਾਨਕ ਤਾਂ ਕਹਿ ਬਲ ਬਲ ਜਾਊਂ। ਰਾਮ ਕਲੀ ਮਹੱਲਾ ਪੰਜਵਾਂ। ਦਾਵਾ ਅਗਨ ਰਹੀ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ, ਜਾਂ ਕਾ ਨਾਮ ਸਿਮਰਤ ਪਉ ਜਾਈ, ਐਸੇ ਸੰਤ ਜਨ ਰਾਖੇ ਹਰ ਰਾਈ। ਐਸੇ ਰਾਖਣ ਹਰ ਦਿਆਲੁ, ਜਤ ਕਤ ਦੇਖੋ ਤੁਮ ਪ੍ਰਤਪਾਲ, ਰਹਾਉ ਜਲ ਪੀਵਤ ਜਉ ਦਿਖਾ ਮਟੰਤ, ਧਨ ਬਿਗਸੈ ਗ੍ਰਹਿ ਆਵਤ ਕੰਤ। ਲੋਭੀ ਕਾ ਧਨ ਪ੍ਰਾਣ ਆਧਾਰੁ, ਜਉ ਤਿਉ ਹਰ ਜਾਨੁ ਹਰ ਹਰ ਨਾਮ ਪਿਆਰੁ, ਕਿਰਸਾਣੀ ਜਉ ਰਾਖੈ ਰਖਵਾਲਾ, ਮਾਤ ਪਿਤਾ ਦਇਆ ਜਉ ਬਾਲਾ। ਪ੍ਰੀਤਮ ਦੇਖ ਪ੍ਰੀਤਮ ਮਿਲ ਜਾਈ, ਤਿਉ ਹਰ ਜਨ ਰਾਖੈ ਕੰਠ ਲਾਈ, ਜਉ ਅੰਧਲੇ ਪੇਖਤ ਹੋਈ ਆਨੰਦ, ਗੂੰਗਾ ਵਕਤ ਗਾਵੈ ਬਹੁ ਛੰਦ। ਪਿੰਗਲ ਪਰਬਤ ਪਰਤੇ ਪਾਰੂ, ਹਰ ਕੈ ਨਾਮ ਸਗਲ ਉਧਾਰੂ, ਜਿਉ ਪਾਵਕ ਸੰਗ ਸੇ ਸੀਤ ਕੋ ਨਾਸੁ, ਐਸੇ ਪ੍ਰਾਸ਼ਤ ਸੰਤ ਸੰਗ ਮਿਨਾਸੁ। ਜਿਉ ਸਾਬੁਨ ਕਾ ਪ੍ਰਭੁ ਜਲ ਹੋਤ, ਨਾਮ ਜਪਤ ਸਭ ਭ੍ਰਮ ਪਉ ਖੋਤ, ਜਿਉ ਚਕਵੀ ਸੂਰਜ ਕੀ ਆਸ, ਜਿਉ ਚਾਤ੍ਰਿਕ ਬੂੰਦ ਕੀ ਪਿਆਸ, ਜਿਉ ਕੁਰੰਕ ਨਾਦ ਕਰਨ ਸਮਾਨੇ, ਤਿਉ ਹਰ ਨਾਮ ਹਰ ਜਮ ਜਨ ਮਨ ਸੁਖਾਨੇ। ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਇਆਲ ਭਏ ਤਾਂ ਆਏ ਚੀਤ, ਦਇਆ ਧਾਰੀ ਤਨ ਤਾਰਨ ਹਾਰੂ, ਬੰਧਨ ਤੇ ਹੋਈ ਛੁਟਕਾਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹੇ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੀ, ਕੇਤੇ ਤੇਰੇ ਰਾਗ ਪਰਿਸ਼ਮ ਪਈ, ਕੇਤੇ ਤੇਰੇ ਗਾਵਣ ਹਾਰੀ। ਗਾਵਣ ਤੁਧਨੋ ਪਵਣ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੀ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨੋ, ਲਿਖ ਲਿਖ ਧਰਮ ਵਿਚਾਰੀ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਅੰਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ।

ਈਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੀ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ

ਸੀ ਮੈਂ ਚਿਤਨ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਥੀ ਕਰ ਕਰੂ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ।

ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਦੀਕ ਨੈਣਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਆਈਆਂ।

ਚੌਥਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਏਕਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਈ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤਿਆਵੈ ਸਭ ਤਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨੁ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ

ਦੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਹੈ ਜਪਹਿ ਬੇਅੰਤ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਹੈ ਮੇਰੇ ਹਰ ਭਗਵੰਤ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨਉ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਮਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਬਰਨਾ ਕੋਏ ਤੂੰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ

ਡੂਬੀਆਂ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਨ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸਭ ਜੂ ਅਵਧਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸ਼ਾ। ਜਵਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀਂ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵਦਾਂਤ ਜਸ਼ਨ ਉਪਜਾਇਓ, ਆਦਿ ਅੰਤ ਏਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਦਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕਹੋ ਬਲ ਮੋਹਮਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਦੇ ਗੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਬਟ ਬਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰ, ਪ੍ਰਜਾ ਤਰਤ ਤਬ ਦੇ ਅਪਾਰ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਤਾਰੇ, ਆਪ ਆਪਣੀ ਬੂਝੋ ਚਾਰੇ, ਤੁਮ ਸਭ ਹੀ ਤੇਰਾ ਤਨਰਾਲਮ, ਜਾਣਤ ਭੇਦ ਭੇਦ ਅਰਿਆਲਮ।

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਾਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ।

ਮੇਰਾ ਆਧਾਰ ਵਾਜੇ ਪੰਜ ਸ਼ਬਦ ਤਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

ਪੁਨਿਆਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਯਾਰੀ ਕੋ ਗੁਣ ਨਾਹੀ ਆਪੇ ਦਰਸ ਪਇਓਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਮੈਂ ਤਾਂ ਅਰਦਾਸ ਜੀਓ ਪਿੰਡ

Gracias.

मटन मटन के बाद

राज करेगा खालसा या फिर

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪ੍ਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ

ਗੁਰ ਮੇਲੇ ਬਹੁਰ ਨਾਮ ਭਵ ਜਲ ਫੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨ ਦੁੱਖ ਹਰਣ ਉਚਰਣ ਨਾਮ ਕੀਰਤਨ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ ਦਇਆ ਕਰਨ ਦੁੱਖ ਹਰਣ ਉਚਰਣ ਨਾਮ ਕੀਰਤਨ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ ਭਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾ ਰਾਗੋੜ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾਖੀ, ਜੈ ਕਰਤੇ ਗਾਹੋ ਵਿਚਾਰੋ, ਚਿਤਕਰ ਗਾਵੋ ਸੋਹਿਲਾ, ਸਿਵਰਿਹੋ ਸਿਰਜਣਹਾਰੋ, ਤੁਮ ਗਾਵੋ ਮਿਰ ਨਿਰਭਉ ਕਾ ਸੋਹਿਲਾ, ਹੋ ਵਾਰੀ ਜਤ ਸੋਹਿਲਾ, ਸੁਦਾ ਸੁਖ ਹੋਇ ਰਹਾਓ, ਨਿਤ ਨਿਤ ਜੀਵਣੇ ਸੰਭਾਲੀਆਂ ਨੂੰ।

ਤੇ ਅਲੋ ਦੇਹ ਸਜਣ ਅਸੀਂ ਚੜੀਆਂ ਜਿਉ ਹੋਵੈ ਸਾਹਿਬ ਸੋ ਮੇਲ ਕਰ ਕਰੇ ਹੋ ਪਹੁੰਚਾ ਸੁਧੜੇ ਨਤ ਭਵਨ ਸੁਧਣ ਹਾਰਾ ਸਿਮਰੀਐ ਨਾਨਕ ਸੇਧੀ ਅਵਨ ਰਾਗ ਆਸ ਮਹੱਲਾ ਪਹਿਲਾ ਛੇ ਕਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਮੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਾਰ ਰਾਖ ਵਡਾਈ ਤੋਏ ਰਹਾਉ ਵਿਸ਼ਵੇ ਜਸਿਆਂ ਕੜੀਆਂ ਪਹਿਰਾ।

ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਂ ਨਾਲ ਪਵਨ ਚਵਰੂ ਕਰੇ, ਸਗਲ ਬਨ ਰਾਏ ਫੁਲੰਤ ਜੋਤੀ।

ਨਾ ਏਕ ਤੋਹੀ ਸਹਿਸ ਪਾਦ ਬਿਮਲ ਨਾਨੇਕ ਪਦ ਗੰਧ ਰਹਿਣ ਸਹਿਸ ਤਬ ਗੰਧਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਅਮਕ ਰੰਧ ਲੋਭਿਤ ਮਨੋ ਅਨਦਿਨ ਮੋਹਿਆ ਹੀ ਪਿਆਸਾ।

ਲਾਗੇ ਬਸਨ ਸੁਹੇਲਾ ਆਉਧ ਘਟੈ ਦਿਨ ਸਰਹਿਣਾਰੀ ਮਾਨ ਗੁਰਮਿਲ ਕਾ ਸੁਵਾਰੀ ਰਾਉ ਏ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੁਈ ਰਿਹਾਜ ਹਰ ਗੁਰ ਤੇ ਮਨੈ ਵਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ

0: Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ। ਗੁਰਬਾਣੀ ਕੀਰਤਨ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸਿੱਧ ਗੋਸ਼ ਦੇ ਵਿਚਾਰ ਅਸੀਂ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਰਾਤ ਦੇ ਦੀਵਾਨ ਵਿੱਚ ਆਰੰਭ ਕੀਤੀ। ਪਹਿਲਾ ਦਿਨ ਹੋਣ ਕਰਕੇ ਅਸੀਂ ਕੁਝ ਪੌੜੀਆਂ ਦੀ ਵਿਚਾਰ ਕੀਤੀ। ਆਓ ਹੁਣ ਅਗਲੇ ਕਾਰਜ ਲਈ ਸਾਨੂੰ ਜੁੜਨਾ ਚਾਹੀਦਾ। ਇਹ ਮੈਂ ਸਮਝਦਾ ਹਾਂ ਕਿ ਇਹ ਪ੍ਰੋਗਰਾਮ ਆਮ ਪ੍ਰੋਗਰਾਮਾਂ ਤੋਂ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ। ਸਾਡਾ ਸੁਭਾਅ, ਸੰਗਤਾਂ ਦਾ ਸੁਭਾਅ ਬਣ ਚੁੱਕਾ ਵੀ ਕੀਰਤਨ ਵਿੱਚ ਜਦੋਂ ਚਲੇ ਗਏ ਚਲੇ ਜਾਣਾ, ਕਥਾ ਵਿੱਚ ਜਦੋਂ ਚਲੇ ਗਏ ਚਲੇ ਜਾਣਾ। ਪਰ ਇਹ ਹੈ ਇੱਕ ਕਲਾਸ, ਅਤੇ ਕਲਾਸ ਦਾ ਨਿਯਮ ਵੀ ਕਲਾਸ ਵਰਗਾ ਹੀ ਹੁੰਦਾ। ਜਦੋਂ ਟਾਈਮ ਹੋ ਜਾਏ, ਘੰਟੀ ਵੱਜ ਜਾਏ, ਅਤੇ ਜਿਹਨਾਂ ਵਿਦਿਆਰਥੀਆਂ ਦੇ ਚਿੱਤ ਵਿੱਚ ਚਾਹ ਹੋਵੇ ਵੀ ਅਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੜ੍ਹਨਾ ਅਤੇ ਸਮਝਣਾ, ਉਹ ਫਿਰ ਟਾਈਮ ਤੋਂ ਲੇਟ ਨਹੀਂ ਹੁੰਦਾ। ਪਰ ਸੰਗਤਾਂ ਦਾ ਸੁਭਾਅ ਐਸਾ ਮੈਂ ਦੇਖਿਆ, ਪ੍ਰੇਰਨਾ ਹੀ ਕੀਤੀ ਜਾ ਸਕਦੀ ਹੈ, ਬੇਨਤੀ ਕੀਤੀ ਜਾ ਸਕਦੀ ਹੈ, ਬਹੁਤਾ ਮਜਬੂਰ ਨਹੀਂ ਕੀਤਾ ਜਾ ਸਕਦਾ। ਟਾਈਮ ਤੁਹਾਨੂੰ ਪਤਾ ਹੈ, ਟਾਈਮ ਬੈਨਰਾਂ 'ਤੇ, ਬੋਰਡਾਂ 'ਤੇ, ਇਤਿਹਾਸਕਾਰਾਂ 'ਚ ਲਿਖਿਆ ਹੋਇਆ। ਅਸੀਂ ਬਹੁਤਾ ਉਡੀਕ ਨਹੀਂ ਸਕਦੇ, ਬਹੁਤਾ ਰਾਗੀ ਸਿੰਘਾਂ ਨੂੰ ਨਹੀਂ ਕਹਿ ਸਕਦੇ ਕਿ ਹੋਰ ਲੇਟ ਕਰੋ, ਕਿਉਂਕਿ ਫਿਰ ਤੁਸੀਂ ਆਪਣੇ ਕਾਰੋਬਾਰਾਂ ਵਿੱਚ ਵੀ ਜਾਣਾ, ਆਪਣੀਆਂ ਆਪਣੀਆਂ ਡਿਊਟੀਆਂ 'ਤੇ ਵੀ ਜਾਣਾ। ਇਸ ਲਈ ਟਾਈਮ ਦੇ ਪਾਬੰਦ ਹੋਣਾ ਤੁਹਾਡੇ ਮੇਰੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਆਓ ਕਾਰਜ ਦੀ ਆਰੰਭਤਾ ਕਰੀਏ, ਕੋਈ ਰਸਨਾ ਖਾਲੀ ਨਾ ਰਹੇ। ਸਾਰੇ ਹੀ ਪੰਜ ਵਾਰੀ ਮੂਲ ਮੰਤਰ ਅਤੇ ਪੰਜ ਵਾਰੀ ਗੁਰਮੰਤਰ ਦਾ ਜਾਪ ਕਰੀਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਗੱਲ ਗੁਰਸਿੱਖ ਮਾਈ ਭਾਈ ਨੂੰ ਭਲੀ ਭਾਂਤ ਪਤਾ ਕਿ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਇਹ ਬਾਣੀ ਫਲ ਦੇਣ ਵਾਲੀ ਹੈ ਅਤੇ ਸੁੱਖ ਦੇਣ ਵਾਲੀ। ਫਲ ਕਿਹੜਾ ਦਿੰਦੀ ਹੈ ਅਤੇ ਸੁੱਖ ਕਿਹੜਾ ਦਿੰਦਾ। ਸੁੱਖ ਤਾਂ ਇਹ ਹੈ ਕਿ ਸਾਨੂੰ ਚਿੰਤਾ ਰਹਿਤ ਕਰ। ਫਲ ਸਾਡੇ ਜੀਵਨ ਵਿੱਚ ਸ਼ੁਭ ਗੁਣਾਂ ਦੇ ਫਲ ਪੈਦਾ ਕਰ। ਪਰ ਕਦੋਂ? ਜਦੋਂ ਅਸੀਂ ਗੁਰਬਾਣੀ ਨੂੰ ਗਾਵਾਂਗੇ, ਗੁਰਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ। ਇਸੇ ਲਈ ਪਾਤਸ਼ਾਹ ਨੇ ਗਰੰਟੀ ਦਿੱਤੀ, ਆਖਿਆ ਹਰ ਗੁਰਸਿੱਖ ਦਾ ਇਹ ਕਰਮ ਹੋਣਾ ਚਾਹੀਦਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗ। ਪ੍ਰਭ ਬਾਣੀ ਸ਼ਬਦ ਸੁਪਾਖਿਆ, ਇਹ ਪ੍ਰਭ ਬਾਣੀ ਹੈ, ਪਰਮੇਸ਼ੁਰ ਦੀ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਪਰ ਇਹਦਾ ਲਾਭ ਕਦੋਂ ਹੋਵੇਗਾ? ਗਾਵੋ, ਸੁਣੋ, ਪੜ੍ਹੋ ਨਿਤ ਬਾਣੀ, ਕੁਰਬਾਨ ਜਾਈਏ ਸਤਿਗੁਰੂ ਤੋਂ ਜਿਨ੍ਹਾਂ ਨੇ ਸਾਨੂੰ ਸਾਡੀ ਬੋਲੀ ਵਿੱਚ ਗਿਆਨ ਬਖਸ਼ਿਆ। ਧਰਮ ਗ੍ਰੰਥ ਬਹੁਤ ਨੇ, ਅਸੀਂ ਕਿਸੇ ਦੀ ਨਿੰਦਿਆ ਨਿਖੇਧੀ ਕਰਨੀ ਆਏ, ਪਰ ਉਹ ਕਿਉਂਕਿ ਸਾਰੇ ਉਸ ਭਾਸ਼ਾ ਵਿੱਚ ਨੇ ਜਿਹੜੀ ਆਮ ਲੋਕਾਂ ਦੇ ਪੜ੍ਹਨ ਵਿੱਚ ਨਹੀਂ ਆਉਂਦੀ, ਜਾਂ ਉਸ ਸਮੇਂ ਵਿੱਚ ਬ੍ਰਾਹਮਣ ਸ਼੍ਰੇਣੀ ਨੇ, ਵਿਦਵਾਨ ਸ਼੍ਰੇਣੀ ਨੇ ਪੜ੍ਹਨੀ ਨਹੀਂ ਦਿੱਤੀ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਦਾ ਪ੍ਰਚਾਰ ਕਰਦੇ ਹੋਏ ਕਾਂਸ਼ੀ ਗਏ, ਉੱਥੇ ਉਹਨਾਂ ਦੀ ਧਰਮਸਥਾਨ ਹੈ, ਦਾਸ ਨੇ ਦੋ ਚਾਰ ਵਾਰੀ ਦਰਸ਼ਨ ਵੀ ਕੀਤੇ ਨੇ, ਨਿਰਮਲੇ ਸਾਧੂ ਉੱਥੇ ਸੇਵਾ ਕਰਦੇ। ਮੈਂ ਉਹਦਾ ਸਾਰਾ ਇਤਿਹਾਸ ਪੜ੍ਹਿਆ ਕਿ ਜਦੋਂ ਭਾਈ ਸਾਹਿਬ ਉੱਥੇ ਇਕੱਠਾ ਕਰਦੇ ਸਨ ਤੇ ਕਾਂਸ਼ੀ ਦੇ ਆਮ ਲੋਕ ਜਿੱਥੇ ਆਉਂਦੇ, ਗੁਰਸਿੱਖ ਆਉਂਦੇ, ਉੱਥੇ ਰਾਜਾ ਵੀ ਆਉਂਦਾ, ਤੇ ਰਾਜਾ ਵੀ ਇਤਨਾ ਪ੍ਰਭਾਵਿਤ ਹੋਇਆ ਗੁਰਬਾਣੀ ਦੀ ਵਿਆਖਿਆ ਵਿਚਾਰਾਂ ਤੋਂ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ। ਤੋ ਕਾਂਸ਼ੀ ਦੇ ਪੰਡਿਤਾਂ ਨੂੰ ਬੜੀ ਚਿੰਤਾ ਹੋਈ, ਜੇ ਰਾਜਾ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਧਾਰਨੀ ਹੋ ਗਿਆ ਤਾਂ ਸਾਡਾ ਪ੍ਰਭਾਵ ਘੱਟ ਜਾਏਗਾ। ਪਰ ਉਹਨਾਂ ਨੂੰ ਆਪਣੀ ਵਿੱਦਿਆ ਉੱਤੇ ਬੜਾ ਮਾਣ ਸੀ, ਅਸੀਂ ਵਿਦਵਾਨ ਇਤਨੇ ਜ਼ਿਆਦਾ ਹਾਂ ਕਿ ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਪਰ ਜਿਸ ਤਰ੍ਹਾਂ ਹੁਣ ਰਾਜਾ ਵੀ ਫੈਨ ਹੋਵੇ, ਪ੍ਰਸ਼ੰਸਕ ਹੋਵੇ, ਸ਼ਰਧਾਲੂ ਹੋਵੇ, ਉਹਦੇ ਨਾਲ ਸਿੱਧੀ ਗੱਲ ਵੀ ਕਰਨ ਤੋਂ ਸੰਕੋਚ ਆਉਂਦਾ। ਤੋ ਕਾਸ਼ੀ ਦੇ ਵਿਦਵਾਨ ਪੰਡਿਤਾਂ ਨੇ ਇੱਕ ਡੈਪੂਟੇਸ਼ਨ ਤਿਆਰ ਕੀਤਾ, ਜਿਹਦੇ ਵਿੱਚ ਪੰਜ ਚਾਰ ਮੁਖੀ ਪੰਡਿਤ ਇਕੱਠੇ ਹੋ ਕੇ ਰਾਜੇ ਕੋਲ ਗਏ। ਆਖਣਗੇ, ਰਾਜਨ, ਇਹ ਜਿਹੜੇ ਵਿਦਵਾਨ ਪੰਜਾਬ ਤੋਂ ਆਏ ਨੇ, ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕਰਨ ਹਿੱਤ ਅਸੀਂ ਇਹਨਾਂ ਨਾਲ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ। ਰਾਜੇ ਨੇ ਕਿਹਾ ਕੋਈ ਗੱਲ ਨਹੀਂ, ਭਾਈ ਸਾਹਿਬ ਨੂੰ ਪੁੱਛ ਲੈਂਦੇ। ਭਾਈ ਸਾਹਿਬ ਨੂੰ ਪੁੱਛਿਆ ਕਿ ਕਾਸ਼ੀ ਦੇ ਵਿਦਵਾਨ ਪੰਡਿਤ ਤੁਹਾਡੇ ਨਾਲ ਕੁਝ ਪ੍ਰਸ਼ਨ ਉੱਤਰ ਕਰਨਾ ਚਾਹੁੰਦੇ। ਭਾਈ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਮੇਰੀ ਤਾਂ ਡਿਊਟੀ ਗੁਰੂ ਨੇ ਹੋ ਲਾਈ ਹੈ, ਮੈਂ ਤਾਂ ਆਇਆ ਹੀ ਇਸ ਵਾਸਤੇ। ਯਾਦ ਰੱਖੋ, ਜਿਹੜਾ ਗੁਰੂ ਕਾ ਸਿੱਖ ਆਪ ਨਿਤਨੇਮ ਕਰਦਾ, ਆਪ ਬਾਣੀ ਪੜ੍ਹਦਾ, ਆਪ ਗੁਰਸਿੱਖੀ ਦੀ ਦਿੱਤੀ ਹੋਈ ਜੀਵਨ ਜਾਂਚ ਨੂੰ ਅਪਣਾਉਂਦਾ, ਉਹਨੂੰ ਕੋਈ ਸ਼ੰਕਾ ਨਹੀਂ ਹੁੰਦਾ ਅਤੇ ਉਹ ਦੂਜਿਆਂ ਦੇ ਸ਼ੰਕੇ ਨਿਵਿਰਤ ਕਰਨ ਦੀ ਸਮਰੱਥਾ ਰੱਖਦਾ। ਅਤੇ ਭਾਈ ਗੁਰਦਾਸ ਜੀ ਤਾਂ ਬਹੁਤ ਵੱਡੇ ਵਿਦਵਾਨ ਸਨ, ਸਮਾਂ ਨਿਸ਼ਚਿਤ ਹੋ ਗਿਆ, ਜਗ੍ਹਾ ਨਿਸ਼ਚਿਤ ਹੋ ਗਈ, ਢੰਡੋਰਾ ਪਿੜ ਦਿੱਤਾ ਗਿਆ। ਬਈ ਕਾਂਸ਼ੀ ਦੇ ਪੰਡਿਤਾਂ ਨੇ ਭਾਈ ਗੁਰਦਾਸ ਜੀ ਕੋਲੋਂ ਕੋਈ ਸਵਾਲ ਪੁੱਛਣੇ ਨੇ, ਜਿਸ ਕਿਸੇ ਨੇ ਸੁਣਨੇ ਹੋਣ ਆ ਜਾਓ। ਬੜੇ ਲੋਕ ਆਏ, ਲੋਕਾਂ ਵਿੱਚ ਕਈ ਤਰ੍ਹਾਂ ਦੇ ਲੋਕ ਹੁੰਦੇ, ਕਈ ਜਗਿਆਸੂ ਹੁੰਦੇ ਨੇ, ਕਈ ਰਸ ਲੈਣ ਵਾਲੇ ਹੁੰਦੇ ਨੇ, ਕਈ ਤਮਾਸ਼ਬੀਨ ਵੀ ਹੁੰਦੇ ਨੇ। ਬੜੀ ਵੱਡੀ ਗਿਣਤੀ ਹੋ ਗਈ ਮੰਚ 'ਤੇ, ਸਟੇਜ 'ਤੇ। ਭਾਈ ਸਾਹਿਬ ਵੀ ਆ ਗਏ, ਵਿਦਵਾਨ ਪੰਡਿਤ ਵੀ ਆ ਗਏ, ਰਾਜਾ ਵੀ ਆ ਗਏ ਅਤੇ ਸਭਾ ਵਿੱਚ ਲੋਕ ਵੀ ਸੰਗਤ ਦੇ ਰੂਪ 'ਚ ਬੈਠ ਗਏ। ਭਾਈ ਸਾਹਿਬ ਨੇ ਬੜੀ ਨਿਮਰਤਾ ਨਾਲ ਕਿਹਾ, ਵਿਦਵਾਨ ਜਨੋ, ਪੁੱਛੋ, ਕੀ ਪੁੱਛਣਾ ਚਾਹੁੰਦੇ? ਸਵਾਲ ਤਾਂ ਬਹੁਤ ਸਨ, ਪਰ ਪਹਿਲਾ ਸਵਾਲ ਇਹ ਸੀ, ਭਾਈ ਸਾਹਿਬ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਚਾਰ ਵੇਦ, 18 ਪੁਰਾਣ, ਖੱਟ ਸ਼ਾਸਤਰ, 27 ਸਿਮਰਤੀਆਂ, 9 ਉਪਨਿਸ਼ਦ, ਇੰਨੇ ਧਾਰਮਿਕ ਗ੍ਰੰਥ ਲੋਕਾਂ ਨੂੰ ਗਿਆਨ ਦੇਣ ਵਾਸਤੇ ਮੌਜੂਦ ਹਨ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਲੋੜ ਕਿਉਂ ਪਈ? ਇਹ ਸਵਾਲ ਤੁਹਾਨੂੰ ਵੀ ਕੋਈ ਪੁੱਛ ਸਕਦਾ, ਜਿਹੜੇ ਵੀ ਆਪਾਂ ਗੁਰੂ ਕੇ ਸਿੱਖ ਖਵਾਉਂਦੇ ਹਾਂ, ਭਾਵੇਂ ਕੋਈ ਸਹਿਜਧਾਰੀ ਹੈ, ਭਾਵੇਂ ਕੋਈ ਕੇਸਾਧਾਰੀ ਹੈ, ਭਾਵੇਂ ਕੋਈ ਬੀਬੀ ਹੈ, ਭਾਵੇਂ ਕੋਈ ਭਾਈ ਹੈ, ਪੁੱਛ ਸਕਦਾ, ਕਿਉਂਕਿ ਅਸੀਂ ਗੁਰੂ ਕੇ ਸਿੱਖ ਖਵਾਉਂਦੇ। ਭਾਈ ਸਾਹਿਬ ਨੇ ਬੜੇ ਧੀਰਜ ਨਾਲ ਸੁਣਦੇ ਹਨ, ਕਹਿਣ ਲੱਗੇ, ਜਿਹਨਾਂ ਗ੍ਰੰਥਾਂ ਦੇ ਤੁਸੀਂ ਨਾਮ ਲਏ ਨੇ, ਮੈਂ ਇਹਨਾਂ ਗ੍ਰੰਥਾਂ ਨੂੰ ਵਾਚਿਆ, ਇਹਨਾਂ ਗ੍ਰੰਥਾਂ ਵਿੱਚ ਵੀ ਗਿਆਨ ਤੇ ਹੈ, ਪਰ ਇਹਨਾਂ ਦਾ ਗਿਆਨ ਖੂਹ ਦੇ ਪਾਣੀ ਵਰਗਾ। ਕਹਿਣ ਲੱਗੇ, ਕੀ ਮਤਲਬ? ਕਹਿੰਦੇ, ਜਿਸ ਤਰ੍ਹਾਂ ਕਿਸੇ ਖੇਤੀ ਵਿੱਚ ਖੂਹ ਹੋਵੇ, ਉਹਦੇ ਖੇਤਾਂ ਨੂੰ ਲਾਭ ਹੋਵੇਗਾ, ਸਾਰੇ ਲੋਕਾਂ ਨੂੰ ਤਾਂ ਹੋ ਨਹੀਂ ਸਕਦਾ। ਇਹਨਾਂ ਗ੍ਰੰਥਾਂ ਵਿੱਚ ਜਿਹੜਾ ਗਿਆਨ ਹੈ, ਉਹ ਹੈ ਸੰਸਕ੍ਰਿਤ ਭਾਸ਼ਾ ਵਿੱਚ, ਅਤੇ ਸੰਸਕ੍ਰਿਤ ਭਾਸ਼ਾ ਤੁਸੀਂ ਆਪਣੇ ਤੋਂ ਬਿਨਾਂ ਆਮ ਲੋਕਾਂ ਨੂੰ ਪੜ੍ਹਨ ਹੀ ਨਹੀਂ ਦਿੰਦੇ। ਹੁਣ ਜਿਹੜੇ ਤੇ ਇਸ ਪਾਸੇ ਜੁੜੇ ਨੇ, ਉਹਨੂੰ ਜ਼ਰੂਰ ਯਾਦ ਹੋ ਕਿ ਬ੍ਰਾਹਮਣ ਦੀ ਇਹ ਮੋਨੋਪੋਲੀ ਸੀ। ਅੱਜ ਵੀ ਮੈਂ ਦਾਅਵੇ ਨਾਲ ਕਹਿੰਦਾ, ਤੁਸੀਂ ਕਿਤਨੇ ਬੈਠੇ ਹੋ, ਤੁਹਾਡੇ ਵਿੱਚ ਕਈ ਪੜ੍ਹੇ ਲਿਖੇ ਡਿਗਰੀਆਂ ਦੇ ਮਾਲਕ ਨੇ, ਮੈਂ ਜੇ ਪੁੱਛ ਲਵਾਂ ਤੁਹਾਡੇ ਵਿੱਚੋਂ ਸੰਸਕ੍ਰਿਤ ਕਿੰਨਿਆਂ ਨੂੰ ਆਉਂਦੀ? ਸ਼ਾਇਦ ਤੁਹਾਡੇ 'ਚੋਂ ਕੋਈ ਇੱਕ ਅੱਧ ਨਿਕਲੇ। ਬਹੁਤਿਆਂ ਨੂੰ ਕਹਿਣਾ ਮੁੱਲ ਗਈ, ਸਾਨੂੰ ਨਹੀਂ ਆਉਂਦੀ ਸੰਸਕ੍ਰਿਤ। ਜਿਹੜੀ ਭਾਸ਼ਾ ਵਿੱਚ ਕੋਈ ਗ੍ਰੰਥ ਲਿਖਿਆ ਹੋਵੇ, ਜੇ ਉਹ ਭਾਸ਼ਾ ਆਮ ਲੋਕਾਂ ਨੂੰ ਪੜ੍ਹਨੀ ਨਹੀਂ ਆਉਂਦੀ, ਤਾਂ ਉਹ ਗ੍ਰੰਥ ਕੌਣ ਪੜ੍ਹੇ? ਅਤੇ ਜੇ ਉਹ ਗ੍ਰੰਥ ਪੜ੍ਹੇਗਾ ਨਹੀਂ, ਤਾਂ ਉਹਨੂੰ ਗਿਆਨ ਕਿੱਥੋਂ ਮਿਲੇ? ਭਾਈ ਸਾਹਿਬ ਕਹਿਣ ਲੱਗੇ, ਤੁਸੀਂ ਇਹ ਕਬਜ਼ਾ ਕੀਤਾ ਹੋਇਆ ਕਿ ਸਾਡੇ ਤੋਂ ਬਿਨਾਂ ਕੋਈ ਸੰਸਕ੍ਰਿਤ ਪੜ੍ਹ ਨਹੀਂ ਸਕਦਾ। ਜੇ ਕੋਈ ਪੜ੍ਹੇਗਾ, ਵੇਦ ਮੰਤਰਾਂ ਨੂੰ ਉਹਦੀ ਜ਼ਬਾਨ ਕੱਟ ਦਿੱਤੀ ਜਾਏ, ਜੇ ਕੋਈ ਸੁਣੇਗਾ, ਉਹਦੇ ਕੰਨਾਂ ਵਿੱਚ ਚਿੱਕਾ ਢਾਲ ਕੇ ਪਾ ਦਿੱਤਾ ਜਾਏ। ਹੋ ਸਕਦਾ ਤੁਹਾਡੇ 'ਚੋਂ ਕੋਈ ਪੁੱਛੇ, ਜੀ ਕਿੱਥੇ ਲਿਖਿਆ? ਲਿਖਿਆ ਨਹੀਂ, ਇਹ ਤਾਂ ਅਮਲੀ ਤੌਰ 'ਤੇ ਅਸੀਂ ਸਭ ਕੁਝ ਦੇਖ ਰਹੇ ਹਾਂ। ਆਮ ਲੋਕਾਂ ਨੂੰ ਵੇਦ ਮੰਤਰ ਵੇਦ ਪਾਠ ਕਰਨ ਦਾ ਅਧਿਕਾਰ ਹੀ ਨਹੀਂ, ਤੇ ਜਿਹੜੀ ਭਾਸ਼ਾ ਪੜ੍ਹਨ ਦਾ ਅਧਿਕਾਰ ਨਹੀਂ ਉਹਦੇ 'ਚ ਲਿਖੇ ਗ੍ਰੰਥ ਕੌਣ ਪੜ੍ਹੇਗਾ, ਤੇ ਕੌਣ ਪੜ੍ਹੇਗਾ ਤੇ ਕੌਣ ਗਿਆਨ ਹਾਸਲ ਕਰੇ। ਭਾਈ ਸਾਹਿਬ ਕਹਿਣਗੇ ਇਹ ਜਿਹੜੀ ਗੁਰਬਾਣੀ ਹੈ ਇਹ ਮੀਂਹ ਦਾ ਪਾਣੀ ਹੈ, ਜਿਵੇਂ ਵਰਖਾ ਹੁੰਦੀ ਹੈ, ਹਰ ਉੱਚੇ ਨੀਵੇਂ ਦੂਰ ਨੇੜੇ ਜਿਤਨੇ ਖੇਤ ਹੋਣ ਸਭ ਨੂੰ ਨਿਹਾਲ ਕਰ ਲਓ, ਕੋਈ ਪਾਬੰਦੀ ਨਹੀਂ, ਕੋਈ ਰੋਕ ਨਹੀਂ। ਫਿਰ ਉਸ ਖਤਰੇ ਨੂੰ ਮਹਿਸੂਸ ਕਰਦਿਆਂ ਗੁਰੂ ਸਾਹਿਬ ਨੇ ਆਪ ਫੈਸਲਾ ਕਰ ਦਿੱਤਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਵਰਨਾ ਕਹੋ ਸਨ, ਤੁਸੀਂ ਸਾਰੇ ਜਾਣਦੇ ਹੋ। ਇੱਥੇ ਕਿਸੇ ਨੂੰ ਕੋਈ ਰੋਕ ਨਹੀਂ, ਕੋਈ ਪਾਬੰਦੀ ਨਹੀਂ, ਕਿਸੇ ਨੂੰ ਕੋਈ ਪੁੱਛ ਨਹੀਂ ਸਕਦਾ ਤੁਸੀਂ ਕੌਣ ਹੋ ਜੀ, ਕਿੱਥੋਂ ਆਏ ਹੋ, ਕਿਉਂ ਆਏ ਹੋ, ਨਹੀਂ। ਇੱਥੇ ਤਾਂ ਗੁਰੂ ਸਾਹਿਬ ਆਵਾਜ਼ ਮਾਰ ਕੇ ਕਹਿ ਰਹੇ ਨੇ, ਆਏ ਮਿਲ ਗੁਰਸਿੱਖ ਆਏ ਮਿਲ, ਆਏ ਮਿਲ ਗੁਰਸਿੱਖ ਆਏ ਮਿਲ।

ਇੱਥੇ ਸਦਾ ਦਿੱਤਾ ਜਾ ਰਿਹਾ, ਹੋਏ ਕਤਲ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ। ਪਰ ਜੇ ਅਸੀਂ ਮੱਥਾ ਟੇਕ ਕੇ ਤੁਰ ਜਾਵਾਂਗੇ, ਜੇ ਅਸੀਂ ਪਰਿਕਰਮਾ ਕਰਕੇ ਤੁਰ ਜਾਵਾਂਗੇ, ਜੇ ਅਸੀਂ ਪ੍ਰਸ਼ਾਦ ਲੈ ਕੇ ਤੁਰ ਜਾਵਾਂਗੇ, ਸੁਣਾਂਗੇ ਹੀ ਨਹੀਂ ਗੁਰਬਾਣੀ ਵਿੱਚ ਕੀ ਲਿਖਿਆ, ਗੁਰਬਾਣੀ ਕੀ ਕਹਿ ਰਹੀ ਹੈ, ਫਿਰ ਸਾਨੂੰ ਕਿਵੇਂ ਪਤਾ ਲੱਗੇ। ਇਹ ਉੱਦਮ, ਇਹ ਉਪਰਾਲਾ ਕੀਤਾ ਗਿਆ। ਮੈਨੂੰ ਤਾਂ ਇਹ ਅੱਖਰ ਕਹਿਣੇ ਪਏ ਵੀ ਅਸੀਂ ਕਿਰਮਨ ਕਿਰਨੀ ਆਉਂਦੇ ਹਾਂ, ਜਦੋਂ ਮਰਜ਼ੀ ਹੋਈ ਆ ਗਏ, ਨਹੀਂ ਸਮੇਂ ਸਿਰ ਆਓ। ਇਹ ਜਿਹੜੇ ਸਵਾਲ ਨੇ ਨਾ ਸਿੱਧਾ ਨੇ ਕੀਤੇ, ਇਹ ਸਾਡੇ ਵੀ ਸਵਾਲ ਨੇ, ਕਿਉਂਕਿ ਗੁਰਬਾਣੀ ਸਰਬ ਸਾਂਝੀ ਹੈ ਔਰ ਹਰ ਪ੍ਰਾਣੀ ਮਾਤਰ ਵਾਸਤੇ ਇਸ ਵਿੱਚੋਂ ਗਿਆਨ ਹੈ। ਜਦੋਂ ਭਾਈ ਗੁਰਦਾਸ ਜੀ ਨੇ ਕਿਹਾ ਪੰਡਿਤਾਂ ਦਾ ਘਰ ਪੂਰਾ ਹੋ ਗਿਆ, ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਸੀ, ਕਹਿਣਗੇ ਬਾਬੇ ਦੀ ਬਾਣੀ ਕਦੋਂ ਪੜ੍ਹੋ, ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸ਼ੀ। ਜੇ ਤੁਹਾਡੇ ਵਿੱਚੋਂ ਕਿਸੇ ਨੂੰ ਨਹੀਂ ਸਮਝ ਆਇਆ ਤਾਂ ਦੱਸੋ, ਇਹ ਬਾਣੀ ਸਾਡੀ ਬੋਲੀ ਵਿੱਚ ਹੈ, ਇਹ ਬਾਣੀ ਇਤਨੀ ਸਰਲ ਹੈ, ਪਰ ਜੇ ਅਸੀਂ ਬਾਣੀ ਪੜ੍ਹਨੀ ਛੱਡਦੇ, ਇਹ ਕਹਿਣ ਲੱਗ ਪਈਏ ਸਾਨੂੰ ਤੇ ਜੀ ਗੁਰਮੁਖੀ ਨਹੀਂ ਆਉਂਦੀ, ਫਿਰ ਤਾਂ ਕੋਈ ਇਲਾਜ ਨਹੀਂ। ਗੁਰੂਆਂ ਨੇ ਤੇ ਸਾਡੀ ਬੋਲੀ ਵਿੱਚ ਸਾਨੂੰ ਇਹ ਗਿਆਨ ਲਓ। ਬਹੁਤਾ ਸਮਾਂ ਨਾ ਲੱਗ ਜਾਏ, ਹੁਣ ਚਰਪਟ ਨਾਮ ਦਾ ਜੋਗੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਸਵਾਲ ਦਾ, ਕਹਿੰਦਾ ਹੇ ਬਾਲੇ, ਹੇ ਔਧੂ, ਹੇ ਨਾਨਕ, ਕੋਈ ਸ਼ਬਦ ਵਰਤੇ। ਹੁਣ ਬਾਲਾ ਸ਼ਬਦ ਕਿਉਂ ਵਰਤਿਆ? ਕਿਉਂਕਿ ਜੋਗੀਆਂ ਦੀ ਉਮਰ ਸੀ ਬਹੁਤ ਲੰਬੀ ਵੱਡੀ, ਅਤੇ ਉਮਰ ਦੇ ਹਿਸਾਬ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਛੋਟੀ ਸੀ। ਕੁਦਰਤੀ ਗੱਲ ਹੈ, ਤੁਸੀਂ ਬਜ਼ੁਰਗ ਹੋਵੋ, ਤੁਹਾਡੇ ਸਾਹਮਣੇ ਕੋਈ ਬੱਚਾ ਹੋਵੇ ਤਾਂ ਤੁਸੀਂ ਉਹਨੂੰ ਬੇਟਾ ਕਹਿ ਦਿਓ ਜਾਂ ਬਾਲਾ ਕਹਿ ਦਿਓ ਜਾਂ ਬਾਲਕ ਕਹਿ ਦਿਓ, ਕੋਈ ਅਚੰਭੇ ਵਾਲੀ ਬਾਤ ਨਹੀਂ। ਤਾਂ ਜੋਗੀਆਂ ਦਾ ਮਕਸਦ ਤੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਪ੍ਰਭਾਵ ਵਿੱਚ ਲਿਆਉਣਾ, ਆਪਣੇ ਮਤ ਦੇ ਧਾਰਨੀ ਬਣਾਉਣਾ ਸੀ। ਉਹਨਾਂ ਨੇ ਬੜੇ ਉਲਟੇ ਪੁਲਟੇ ਟੇਢੇ ਮੇਢੇ ਬੜੇ ਡੂੰਘੇ ਸਵਾਲ ਕੀਤੇ। ਚਰਪਟ ਉਹਨੂੰ ਕਹਿਣ ਲੱਗਾ, ਹੇ ਨਾਨਕ, ਮੇਰਾ ਇਹ ਸਵਾਲ ਹੈ, ਇਹਦਾ ਜਵਾਬ ਦੇ। ਦੁੱਤਰ ਦੁਨੀਆ ਸਾਗਰ ਦੁੱਤਰ ਕਹੀਏ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਉਦੂ ਨਾਨਕ, ਦੇਹ ਸੱਚਾ ਵਿਚਾਰੋ। ਇਹ ਸਵਾਲ ਹੈ, ਇਹ ਸਵਾਲ ਤੁਹਾਡਾ ਵੀ ਹੈ, ਹਰ ਜਗਿਆਸੂ ਦਾ। ਚਰਪਟ ਉਦੂ ਕਹਿੰਦਾ, ਹੇ ਨਾਨਕ, ਦੁਨੀਆ ਸਾਗਰ ਦੁੱਤਰ ਕਹੀਏ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਕਿਉਂ ਕਰ ਪਾਈਏ ਪਾਰੋ। ਜੇ ਚਰਪਟ ਨੇ ਕਿਹਾ ਤਾਂ ਚਰਪਟ ਦਾ ਸਵਾਲ ਹੈ, ਜੇ ਤੁਸੀਂ ਤੇ ਮੈਂ ਪੜ੍ਹਾਂਗੇ ਤਾਂ ਸਾਡਾ ਸਵਾਲ ਹੈ। ਮਹਾਰਾਜ ਸਾਨੂੰ ਵੀ ਕਿਰਪਾ ਕਰ ਦਿਓ, ਜੇ ਜੋਗੀਆਂ ਨੂੰ ਦੱਸਿਆ ਤਾਂ ਸਾਨੂੰ ਵੀ ਦੱਸੋ। ਦੁਨੀਆ ਸਾਗਰ ਦੁੱਤਰ ਕਈ ਹੈ, ਇਹ ਜਿਹੜੀ ਦੁਨੀਆ ਹੈ ਸੰਸਾਰ ਹੈ, ਇਹਨੂੰ ਸਾਗਰ ਸਮੁੰਦਰ ਕਿਹਾ ਜਾਂਦਾ,
اور یہ ایسا ساگر ہے جو تتر ہے. ہوں اصل شبد ہے دشٹل, جس نو ترنا بہت اوکھا ہے. مہاراج نے بانی تو اس دشٹل دا سنکھپت روپ تتر بنا ارتھ ہو ہی رہن گے دوتر, جس نو ترنا بہت مشکل ہے. کی تہانوں مینو کدے محسوس ہویا بھی واقعی یہ سنسار ساگر ترنا بہت اوکھا؟ روز پڑھتے ضرور ہاں, چت سرورڑ ہے. پہلے نواستا پانی پاوک جن کیا پنک جو موہ, عام پاٹ پنکج کیتا جاتا ہے تو اوپرا نہ لگے, پر مینو جو سمجھ آیا پنک جو موہ پگ نہیں چاہتا. کدے کسی گرمکھ نو مائی بھائی نو پوچھئے تھی گرو گھر کیوں نہیں آتے, مان جی ٹائم ہی نہیں ہے, تھوڑا ٹائم کتنے جانے, بس پروار بچ ہی بچیاں کی لگے, بچیاں دا موہ پروار دا موہ چکڑ بن گیا. انہیں سانو ادھر آن نہیں دیتا, تر نہیں دیتا. مطلب ایسے ایسے سندر پرمان دیتے ہیں جو تانو دل نو چھو جاتے. خشک موسم میں تھی رواں رویں تلے جانے, میہ پہ ہوگی چکڑ ہوگی تھی ترن تو تھوڑا سنبھل جاتے. اسی طرح یہ جڑا موہ ہے یہ بھی چکڑ, یہ کر کے سانو ترنا بھی اتنے اوکھا ہو. یہ سرورڑ ہے پہلے نواسا پانی پاوک جنے کیا. عام سمندر میں پانی ہوتا ہے پر اتنے اگ کا پانی, اتنے وچھے بکار کا پانی, اتنے ترشنا کی اگ بل رہی ہے, اس کر کے اس ساگر نو ترنا بڑا اوکھا. پھر پنک جو موہ پگ نہیں چل, ہم دیکھا تا ڈوبی والے, ابھی دیکھا اتنے کئی ڈب گئے, سڈے تو پہلا کئی ڈب گئے نے, تے ابھی ڈبن کی تیاری بھی. دیکھو سوال تے سانجھا ہے, ہر پرانی ماتر دا سوال ہے. چرپٹ اودو نے کیا ہے نانک, دنیا ساگر دتر کہی ہے, دنیا ساگر دتر کہی ہے. کیوں کر پائیے پارو, کیوں کر پائیے پارو, اخری ارتے میں دو چار منٹوں میں بھی کر دیا, پر جی صحیح طریقے نال سمجھنا تو پھر ٹائم لگے. ہوں یہ سوال سڈا سارے کا ہے, پر اتے کیونکہ نام آیا ہے چرپٹ بھول ہے اودو نانک چرپٹ.

ਚਰਪਟ ਬੋਲੇ ਉਹ ਨਾਨਕ ਦੇਹ ਸੱਚਾ ਵਿਚਾਰ। ਆਮ ਤੌਰ ਤੇ ਅਸੀਂ ਔਂਕੜ ਨੂੰ ਬੁਲਾਉਣ ਤੇ ਵੀ ਉਲਝੇ ਹੋਏ, ਖਿਮਾ ਕਰ, ਅਸੀਂ ਇਸ ਔਂਕੜ ਨੂੰ ਹੋੜਾ ਕਰਕੇ ਬੁਲਾਉਂਦੇ। ਜੇ ਟੈਕਨੀਕ ਪਤਾ ਲੱਗਦਾ ਤੇ ਔਖਾ ਕੋਈ ਨਹੀਂ, ਦੱਦੇ ਦੀ ਲਾਂ ਨੂੰ ਲਮਕਾ ਦਿਓ, ਹਾਏ ਦਾ ਔਂਕੜਾ ਪੇ ਬੋਲਿਆ ਜਾਏ ਦੇਹ, ਕਿਉਂਕਿ ਜੇ ਮੁਹਾਰਨੀ ਪੜ੍ਹੀਏ ਤਾਂ ਉਹਦੇ ਵਿੱਚ ਇੱਕ ਮਾਤਰਾ ਛੋਟੀ ਹੁੰਦੀ, ਇੱਕ ਵੱਡੀ ਹੁੰਦੀ, ਇੱਕ ਨੂੰ ਲਘੂ ਕਹਿੰਦੇ ਨੇ, ਇੱਕ ਨੂੰ ਗੁਰੂ ਕਹਿੰਦੇ ਨੇ। ਗੱਲ ਉਦੋਂ ਵਿਗੜ ਜਾਂਦੀ ਜਦੋਂ ਅਸੀਂ ਲਘੂ ਨੂੰ ਗੁਰੂ ਬਣਾ ਲੈਂਦੇ, ਜੇ ਉਹ ਥੋੜ੍ਹਾ ਬਣਾਉਂਦੇ ਨਹੀਂ। ਚਰਪਟ ਬੋਲੇ ਉਦੋਂ ਨਾਨਕ ਦੇਹ ਸੱਚਾ ਵਿਚਾਰ, ਮੈਨੂੰ ਸੱਚਾ ਵਿਚਾਰ ਦੱਸਣਾ ਕਰੋ ਕਿ ਕਿਵੇਂ ਇਹ ਸੰਸਾਰ ਸਮੁੰਦਰ ਤੋਂ ਪਾਰ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਜੋਗੀ ਜੀ ਤੁਸੀਂ ਜਾਣਦੇ ਤੇ ਸਭ ਕੁਝ ਪਤਾ ਤੇ ਤੁਹਾਨੂੰ ਹੈ, ਪਰ ਕਈ ਵਾਰੀ ਬੰਦਿਆਂ ਨੂੰ ਆਦਤ ਹੁੰਦੀ ਸਵਾਲ ਉਹਨਾਂ ਚੱਕਾ ਵੀ ਐਸੇ ਤਰੀਕੇ ਨਾਲ ਸਵਾਲ ਕਰੋ। ਫਿਰ ਪਾਤਸ਼ਾਹ ਵੀ ਅੱਗੋਂ ਸਰਵ ਕਲਾ ਸਮਰੱਥ ਨੇ, ਉਹ ਕਿਹੜਾ ਘੱਟ ਨੇ ਕਿਸੇ, ਉਹਨਾਂ ਆਖਿਆ ਹੇ ਜੋਗੀ ਆਪੇ ਆਖੇ ਆਪੇ ਸਮਝੈ, ਆਪੇ ਆਖੇ ਆਪੇ ਸਮਝੈ। ਜਿਹੜਾ ਸਵਾਲ ਵੀ ਕਰਦਾ ਹੋਵੇ ਤੇ ਸਵਾਲ ਦਾ ਜਵਾਬ ਵੀ ਜਾਣਦਾ ਹੋਵੇ, ਇਸ ਕਿਆ ਉੱਤਰ ਦੀ ਜੈ, ਇਸ ਕਿਆ ਉੱਤਰ ਦੀ ਜੈ। ਜਿਹੜਾ ਸਵਾਲ ਵੀ ਕਰਦਾ ਤੇ ਸਵਾਲ ਦਾ ਜਵਾਬ ਵੀ ਸਮਝਦਾ, ਉਹਨੂੰ ਫਿਰ ਕੀ ਉੱਤਰ ਦੇਣਾ ਕਰ। ਜਿਹੜਾ ਜਾਣ ਬੁੱਝ ਕੇ ਸਭ ਕੁਝ ਜਾਣਦਾ ਹੋਇਆ ਲੋਕਾਂ ਨੂੰ ਦੱਸਦਾ ਹੋਇਆ ਸਵਾਲ ਕਰੀ ਜਾਏ, ਉਹਦਾ ਉਹਨੂੰ ਕੀ ਉੱਤਰ ਦੋ? ਪਰ ਕਿਉਂਕਿ ਤੁਸੀਂ ਪੁੱਛਿਆ ਹੈ ਇਸ ਲਈ ਮੈਂ ਦੱਸ ਦਿੰਦਾ। ਸਾਚ ਕਹੋ ਤੁਮ ਪਾਰ ਗਰਮ, ਸਾਚ ਕਹੋ ਤੁਮ ਪਾਰ ਗਰਮ। ਜੇ ਤੁਸੀਂ ਸੱਚਮੁੱਚ ਪਾਰਗ੍ਰਾਮੀ ਬਣਨਾ ਚਾਹੁੰਦੇ ਹੋ, ਪਾਰਗ੍ਰਾਮੀ ਉਹਨੂੰ ਕਹਿੰਦੇ ਨੇ ਜਿਹੜਾ ਦਰਿਆ ਤੋਂ ਪਰਲੇ ਪਾਸੇ ਰਹਿੰਦਾ ਹੋਵੇ, ਸਮੁੰਦਰ ਤੋਂ ਪਾਰ ਲੰਘਣਾ ਚਾਹੁੰਦਾ। ਫਿਰ ਤੁਸੀਂ ਸੱਚ ਕਹੋ, ਸੱਚੇ ਦਾ ਨਾਮ ਜਪਿਆ ਕਰੋ, ਸੱਚੇ ਦੀ ਸਿਫਤ ਸਲਾਹ ਕਰਿਆ, ਬਸ ਇਹ ਹੈ ਇਹਦਾ ਉੱਤਰ। ਸੱਚ ਕਹੋ ਤੁਮ ਪਾਰਗ੍ਰਾਮੀ, ਤੁਝ ਕਿਆ ਬੈਸਟ, ਤੁਹਾਡੇ ਸਵਾਲ ਦਾ ਕੀ ਜਵਾਬ ਦੱਸੀਏ, ਕੀ ਉੱਤਰ ਦਈਏ, ਤੁਹਾਨੂੰ ਪਤਾ। ਪਰ ਜੇ ਤੁਸੀਂ ਜ਼ਰੂਰ ਜਾਣਨਾ ਚਾਹੁੰਦੇ ਹੋ, ਫਿਰ ਉਹਦਾ ਉੱਤਰ ਇਹ ਹੈ ਕਿ ਸੱਚੇ ਨਾਲ ਜੁੜੋ, ਸੱਚੇ ਦਾ ਨਾਮ ਜਪੋ, ਸੱਚੇ ਦੀ ਸਿਫਤਲਾ ਕਰੋ। ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ, ਮਹਾਰਾਜ ਸਵਾਲ ਵੀ ਕਰਦੇ ਨੇ, ਜਵਾਬ ਵੀ ਦਿੰਦੇ ਨੇ। ਜਦੋਂ ਮੈਂ ਪੜ੍ਹਾਂਗਾ ਤੁਸੀਂ ਆਖੋਗੇ ਹਾਂਜੀ ਪੜ੍ਹੇ ਤਾਂ ਅਸੀਂ ਹੈ, ਪਰ ਅਸੀਂ ਕਦੇ ਸਮਝ ਕੇ ਨਹੀਂ ਪੜ੍ਹੇ, ਖਿਮਾ ਕਰ। ਜਿਹੜੇ ਸਮਝ ਕੇ ਪੜ੍ਹਦੇ ਨੇ ਉਹਨਾਂ ਨੂੰ ਨਮਸਕਾਰ ਹੈ, ਪਰ ਆਮ ਅਸੀਂ ਰੂਟੀਨ 'ਚ ਬਸ ਪਾਠ ਹੀ ਕਰਦੇ। ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਫੇਰ ਕੇ ਅੱਗੇ ਰੱਖੀ ਹੈ, ਫੇਰ ਕੇ ਅੱਗੇ ਰੱਖੀ ਹੈ। ਜਿਤ ਦਿਸੈ ਦਰਬਾਰ, ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ, ਮੋਹ ਕੇ ਬੋਲਣ ਬੋਲੀਐ। ਜਿਤ ਸੁਣ ਤਰੇ ਪਿਆਰ, ਜਿਤ ਸੁਣ ਤਰੇ ਪਿਆਰ।

ਪਹਿਲੇ ਦੋਹਾਂ ਪੰਕਤੀਆਂ ਵਿੱਚ ਸਵਾਲ ਹੈ, ਫਿਰ ਕੀ ਅੱਗੇ? ਜੇ ਦੇਣ ਵਾਲਾ ਦਾਤਾ ਉਹ ਹੈ, ਅਸੀਂ ਤੇ ਮੰਗਦੇ ਹਾਂ, ਫਿਰ ਭੇਟਾ ਕੀ ਰੱਖੀ? ਜਿਸ ਭੇਟਾ ਰੱਖਣ ਕਰਕੇ ਉਹਦੇ ਦਰਬਾਰ ਦੇ ਦਰਸ਼ਨ ਹੋ ਜਾਣ, ਮੋਹ ਕੇ ਬੋਲਣ ਬੋਲੀਏ? ਇੱਥੇ ਮੋਹ ਦੇ ਹਾਏ ਨੂੰ ਕਨੌੜਾ ਹੈ, ਮੋਹ ਮੂੰਹ ਤੋਂ ਕਿਹੋ ਜਿਹੇ ਬੋਲ ਬੋਲੀ? ਜਿੱਤ ਸੁਣ ਧਰੇ ਪਿਆ, ਜਿਹੜੇ ਬੋਲ ਸੁਣ ਕੇ ਸਾਡੇ ਨਾਲ ਉਹ ਮਾਲਕ ਪਿਆਰ ਕਰ। ਬਾਬੇ ਨੇ ਆਖਿਆ, ਗੱਲ ਤਾਂ ਸੌਖੀ ਹੈ ਪਰ ਤੁਸੀਂ ਔਖੀ ਸਮਝ ਲਈ। ਅੰਮ੍ਰਿਤ ਵੇਲਾ ਸੱਚ ਨਾਮ, ਅੰਮ੍ਰਿਤ ਵੇਲਾ ਸੱਚ ਨਾਮ,

ਸੱਚੀਆਂ ਪੰਗਤੀਆਂ ਤੁਸੀਂ ਕਦੇ ਨਹੀਂ ਪੜ੍ਹੀ, ਪਰ ਵਿਚਾਰੀਆਂ ਨਹੀਂ ਪੜ੍ਹ ਜਾਂਦੀਆਂ। ਮਹਾਰਾਜ ਨੇ ਹਰ ਗੱਲ ਦਾ ਮੁਕੰਮਲ ਜਵਾਬ ਦਿੱਤਾ। ਆਖਿਆ ਜੇ ਅੰਮ੍ਰਿਤ ਵੇਲੇ ਉੱਠਣ ਲੱਗ ਪਓ, ਜੇ ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਲੱਗ ਪਓ, ਫਿਰ ਪਤਾ ਕੀ ਹੋਵੇਗਾ? ਕਰਮੀ ਆਵੇ ਕੱਪੜਾ, ਕਰਮੀ ਆਵੇ ਕੱਪੜਾ। ਫਿਰ ਬਖਸ਼ਿਸ਼ ਹੋ ਜਾਏਗੀ, ਫਿਰ ਤੁਹਾਨੂੰ ਤੇ ਮੈਨੂੰ ਪ੍ਰੇਮ ਰੂਪੀ ਕੱਪੜਾ ਮਿਲ ਜਾਏਗਾ। ਅਸੀਂ ਕੱਪੜੇ ਦਾ ਅਰਥ ਸਰੀਰ ਕਰਦੇ, ਪਰ ਗੁਰਬਾਣੀ ਵਿੱਚ ਕੱਪੜੇ ਦਾ ਅਰਥ ਹੈ ਪੂਰਨ ਪ੍ਰੇਮ। ਮੈਨੂੰ ਤਾਂ ਯਾਦ ਹੈ ਜਦੋਂ ਮੈਂ ਛੋਟਾ ਸੀ ਨਾ, ਡਿਊਟੀ ਦੇ ਗ੍ਰੰਥੀ ਦੀ ਮਿਲ ਗਈ, ਪਰ ਪਤਾ ਪੁਤਾ ਹੈ ਨਹੀਂ ਸੀ ਇਹਨੂੰ। ਅਤੇ ਕਈ ਵਾਰੀ ਪਾਠ ਦਾ ਭੋਗ ਪੈਣਾ ਅਤੇ ਕਈ ਬਿਰਧ ਮਾਈਆਂ ਨੇ ਕਹਿ, ਬਾਬਾ ਜੀ ਤੁਸੀਂ ਉਹ ਪ੍ਰੇਮ ਪਟੋਲਾ ਤਾਂ ਫੜਿਆ ਹੀ ਨਹੀਂ। ਰੁਮਾਲੇ ਨੂੰ ਪ੍ਰੇਮ ਪਟੋਲਾ ਕਹਿਣਾ, ਮਤਲਬ ਕਹਿਣ ਨੂੰ ਨਹੀਂ ਆਉਂਦਾ ਹੈ। ਇੱਥੇ ਪ੍ਰੇਮ ਪਟੋਲੇ ਦਾ ਮਤਲਬ ਤਾਂ ਹੈ ਪ੍ਰੇਮ ਰੂਪੀ ਰੇਸ਼ਮੀ ਕੱਪੜਾ, ਅਸੀਂ ਰੁਮਾਲੇ ਨਾਲ ਜੋੜ ਲਏ। ਉੱਥੇ ਲਿਖਿਆ ਢੱਕਣ ਕੂ ਪੱਤ ਮੇਰੀ, ਅਸੀਂ ਕਹਿੰਦੇ ਢੱਕਣ ਕੂ ਪੱਤ ਤੇਰੀ, ਸਾਰਾ ਹੀ ਕੰਮ ਉਲਟ ਕਰ। ਬਾਬੇ ਨੇ ਤੇ ਹਰ ਗੱਲ ਸੌਖੀ ਕਰਕੇ ਸਮਝਾਈ, ਨਾ ਤੁਹਾਨੂੰ ਪੁੱਠੇ ਲਟਕਣ ਦੀ ਲੋੜ, ਨਾ ਧੋਣੀਆਂ ਤਾਪਣ ਦੀ ਲੋੜ, ਨਾ ਜਲ ਧਾਰੇ ਕਰਨ ਦੀ ਲੋੜ, ਨਾ ਸਿਰ 'ਚ ਸੁਆਹ ਪਾਉਣ ਦੀ ਲੋੜ। ਸਿਰਫ ਲੋੜ ਹੈ ਗੁਰੂ ਕੇ ਬਚਨ ਨੂੰ ਮੰਨਣ ਦੀ। ਤੋ ਸਵਾਲ ਵੀ ਆ ਗਿਆ, ਜਵਾਬ ਵੀ ਆ ਗਿਆ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ। ਇਸ ਸਵਾਲ ਨੂੰ ਯਾਦ ਰੱਖਿਓ, ਤੁਹਾਡੇ ਹਿਰਦੇ ਦੀ ਤਖਤੀ 'ਤੇ ਲਿਖਿਆ ਜਾਣਾ ਚਾਹੀਦਾ। ਚਰਪਟ ਔਦੂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ, ਦੁਨੀਆਂ ਸਾਗਰ ਦੁੱਤਰ ਕਹੀ ਹੈ, ਦੁਨੀਆਂ ਸਾਗਰ ਦੁੱਤਰ ਕਹੀ ਹੈ। ਕਿਉਂ ਕਰ ਪਾਈਏ ਪਾਰੋ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਔਦੂ ਨਾਨਕ, ਚਰਪਟ ਬੋਲੇ ਔਦੂ ਨਾਨਕ। ਦੇਹ ਸੱਚਾ ਵਿਚਾਰੋ, ਦੇਹ ਸੱਚਾ ਵਿਚਾਰੋ। ਕਿਉਂਕਿ ਚਰਪਟ ਸਾਹਮਣੇ ਬੈਠਾ ਹੈ ਅਤੇ ਅੰਤਰਯਾਮੀ ਸਤਿਗੁਰੂ ਜਾਣਦੇ ਨੇ ਵੀ ਇਹਨੂੰ ਪਤਾ ਸਭ ਕੁਝ ਹੈ, ਪਰ ਇਹ ਉਲਟੇ ਪੁਲਟੇ ਸਵਾਲ ਕਰਦੇ। ਮਹਾਰਾਜ ਨੇ ਕਿਹਾ, ਆਪੇ ਆਖੇ ਆਪੇ ਸਮਝੈ, ਆਪੇ ਆਖੇ ਆਪੇ ਸਮਝੈ।

ਪਰ ਫਿਰ ਵੀ ਚਰਪਟ ਜੀ ਮੈਂ ਤੁਹਾਨੂੰ ਦੱਸ ਰਿਹਾ, ਸਾਚ ਕਹੋ ਤੁਮ ਪਾਰ ਗਰਮ, ਸਾਚ ਕਹੋ ਤੁਮ ਪਾਰ ਗਰਮ, ਸਾਚ ਕਹੋ। ਜੇ ਤੁਸੀਂ ਪਾਰਗ੍ਰਾਮੀ ਹੋਣਾ ਚਾਹੁੰਦੇ ਹੋ ਫਿਰ ਸੱਚੇ ਦਾ ਨਾਮ ਜਪੋ। ਇਹਦੇ ਬਾਬੇ ਨਾਨਕ ਜੀ ਸਿੱਖੇ ਆਖਿਆ, ਜੇ ਤੁਸੀਂ ਸੱਚੇ ਦਾ ਨਾਮ ਜਪੋਗੇ ਫਿਰ ਤੁਸੀਂ ਸੰਸਾਰ ਸਮੁੰਦਰ ਤੋਂ ਪਾਰਗ੍ਰਾਮੀ ਹੋ ਜਾਓਗੇ, ਪਾਰ ਲੰਘ ਜਾਓ। ਤੁਝ ਕਿਆ ਬਹਿਸ, ਤੁਹਾਡੀ ਗੱਲ ਵਿੱਚ ਮੈਂ ਕੋਈ ਨੁਕਤਾਚੀਨੀ ਨਹੀਂ ਕਰ ਸਕਦਾ, ਪਰ ਕਿਉਂਕਿ ਤੁਸੀਂ ਸਵਾਲ ਕੀਤਾ ਮੈਂ ਤੁਹਾਨੂੰ ਜਵਾਬ ਦੇ ਦਿੱਤਾ। ਬਈ ਇਸ ਸਾਗਰ ਤੋਂ ਤਰਨ ਦਾ ਇੱਕੋ ਇੱਕ ਤਰੀਕਾ, ਹੋਰ ਕੋਈ ਤਰੀਕਾ। ਇਤ ਸਰਵਰੜ ਹੈ ਭਈ ਲੈ ਨਮਸਤਾ, ਪਾਣੀ ਪਾਵਕ ਇਹਨੇ ਕੀਆ, ਪੰਕ ਜੋ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤਾਂ ਡੂਬੀ ਅਲੇ ਮਨ, ਏਕ ਨ ਚੇਤਸ ਮੂੜ ਮਨ, ਮਨ ਏਕ ਨ ਚੇਤਸ ਮੂੜ ਮਨ। ਹੁਣ ਲਿਖਿਆ ਮੂੜ ਹੈ ਪਰ ਇਹਨੂੰ ਥੋੜ੍ਹਾ ਜਿਹਾ ਪਾਲਾ ਕਰਕੇ ਮੂੜ, ਉਹ ਮੂਰਖ ਮਨ ਤੂੰ ਕਿਉਂ ਨਹੀਂ ਤੈਨੂੰ ਚਿੱਤ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਵਾਹਿਗੁਰੂ ਨੂੰ ਭੁੱਲ ਕੇ ਤੇਰੇ ਸਾਰੇ ਗੁਣ ਗਲ ਗਏ। ਲਓ ਹੁਣ ਪਾਤਸ਼ਾਹ ਪੰਜ ਨੰਬਰ ਪੌੜੀ ਵਿੱਚ ਉਤਰ ਦਿੰਦੇ। ਮੇਰਾ ਜੋਗੀਆਂ ਦਾ ਮਸਲਾ ਨਹੀਂ, ਸਾਡਾ ਵੀ ਮਸਲਾ। ਆਖਿਆ ਜੇ ਜੋਗੀਓ ਸੰਸਾਰ ਸਾਗਰ ਤੋਂ ਤਰਨਾ ਤਾਂ ਫਿਰ ਘਰ ਛੱਡਣ ਦੀ ਲੋੜ ਨਹੀਂ, ਫਿਰ ਤੁਹਾਨੂੰ ਇਹੋ ਜਿਹਾ ਪ੍ਰਪੰਚ ਕਰਨ ਦੀ ਕੋਈ ਜ਼ਰੂਰ ਨਹੀਂ। ਇਉਂ ਰਹੋ ਜੈਸੇ ਜਲ ਮੈਂ ਕਮਲ ਨਿਰਾਲਮ, ਜੈਸੇ ਜਲ ਮੈਂ ਕਮਲ ਨਿਰਾਲਮ, ਇਹ ਮਿਸਾਲ ਤੁਸੀਂ ਜਾਣਦੇ ਹੋ। ਕਮਲ ਫੁੱਲ ਪਾਣੀ ਵਿੱਚ ਰਹਿੰਦਾ, ਪਾਣੀ ਵਿੱਚ ਉੱਗਦਾ, ਪਰ ਪਾਣੀ ਤੋਂ ਨਿਰਲੇਪ ਰਹਿੰਦਾ। ਅਧਿਕ ਤੋਂ ਅਧਿਕ ਪਾਣੀ ਹੋ ਜਾਏ ਹੋਰ ਉੱਚਾ ਉੱਠਦਾ, ਹੋਰ ਉੱਚਾ ਉੱਠਦਾ, ਹੋਰ ਉੱਚਾ ਉੱਠਦਾ। ਕਮਲ ਫੁੱਲ ਦੀਆਂ ਪੱਤੀਆਂ ਕਦੇ ਪਾਣੀ ਵਿੱਚ ਨਹੀਂ ਡੁੱਬਦੀ, ਕਹਿੰਦੇ ਬਿਲਕੁਲ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਰਹੋ ਪਰ ਇਉਂ ਰਹੋ ਜੈਸੇ ਜਲ ਮੈਂ ਕਮਲ ਨਿਰਾਲ। ਹੁਣੇ ਹੁਣੇ ਗੁਰੂ ਕੇ ਕੀਰਤਨੀਏ ਪੜ੍ਹ ਕੇ ਗਏ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਹੋਏ। ਅਸੀਂ ਕਰਦੇ ਨਹੀਂ ਤੇ ਹੁਜਤਾਂ ਬੜੀਆਂ ਕਰ, ਖਿਮਾ ਕਰ, ਗੁੱਸੇ ਨਾ ਹੋਇਓ। ਹੁਜਤਾਂ ਕਰਨੀਆਂ ਸਾਨੂੰ ਆ ਗਈਆਂ, ਗੁਰੂ ਦੇ ਬਚਨ ਮੰਨਣੇ ਨਹੀਂ ਆਏ। ਜਿਹੜੇ ਗੁਰੂ ਕੇ ਬਚਨ ਮੰਨਣਗੇ ਉਹਨਾਂ ਨੂੰ ਕੋਈ ਮੁਸ਼ਕਲ। ਮੈਂ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਵੀ ਪੜ੍ਹਦਾ, ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਰਹਾਉ ਜਤ ਕੀ ਜਟਾ, ਯੋਗ ਕੋ ਮਜਨ ਨੇਮ ਕੇ ਨਖਨ ਬਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਬਭੂਤ ਲਗਾਓ। ਕਦੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਦੇਖੋ, ਉਹ ਕਹਿੰਦੇ ਨੇ ਜੇ ਗੁਰਮੁਖ ਬਣਨਾ, ਜੇ ਗੁਰਸਿੱਖ ਬਣਨਾ ਫਿਰ ਇਹੋ ਜਿਹੇ ਗੁਣ ਧਾਰਨ ਕਰਨੇ ਪੈਣਗੇ। ਗੁਰਮੁਖ ਸੋਈ ਸਹਿਜ ਸਮਾਵੈ, ਗੁਰਮੁਖ ਸੋਈ ਸਹਿਜ ਸਮਾਵੈ।

ਕੁਝ ਅਰਥ ਤੁਸੀਂ ਪੜ੍ਹਦਿਆਂ ਸਰ ਸਮਝ ਆਓਗੇ। ਹਾਂ ਮੈਂ ਇਸ ਉਸ ਤੋਂ ਕੋਲ ਕਮਾਈ ਜਾਂਦਾ, ਇਸ ਤੋਂ ਗੁਰਮਤਿ ਹਿਰਦੈ ਗਰੀਬੀ ਆਵੇ, ਗੁਰਮਤਿ ਹਿਰਦੈ ਗਰੀਬੀ ਆਵੇ। ਹੁਣ ਇਹ ਸ਼ੀਸ਼ਾ ਹੈ, ਇਹਦੇ ਵਿੱਚੋਂ ਮੈਂ ਆਪਣਾ ਮੂੰਹ ਦੇਖਾਂ, ਤੁਸੀਂ ਆਪਣਾ ਮੂੰਹ ਦੇਖੋ। ਮੈਨੂੰ ਕੋਈ ਹੱਕ ਆਸਣ ਨਹੀਂ ਕਿ ਮੈਂ ਕਿਸੇ ਦੀ ਪਰਖ ਪੜਤਾਲ ਕਰਾਂ। ਤੁਸੀਂ ਦੇਖੋ ਕਿ ਸਾਡੇ ਵਿੱਚ ਗਰੀਬੀ ਆ ਗਈ ਹੈ। ਅਸੀਂ ਤਾਂ ਬਾਹਰਲੀ ਗਰੀਬੀ ਦੀ ਗੱਲ ਕਰਦੇ ਹਾਂ, ਨਹੀਂ ਇੱਥੇ ਨਿਮਰਤਾ ਦੀ ਗੱਲ ਹੈ। ਸਾਡੇ ਗੁਰੂ ਨੇ ਤਾਂ ਆਖਿਆ, ਗਰੀਬੀ ਗਦਾ ਹਮਾਰੀ, ਖੰਨਾ ਚੱਲ ਰਹੇ ਨਛਾਰੀ, ਕਿਸੇ ਆਗੈ ਕੋ ਨਾ ਟਿਕੈ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਜਾਤੀਕਰ ਇਹ ਸਾਰੀਆਂ ਗੱਲਾਂ ਗੁਰਬਾਣੀ ਵਿੱਚੋਂ ਗੁਰੂ ਆਸ਼ੇ ਨੂੰ ਨਾ ਸਮਝਿਆ ਜਾਏ ਜੜ ਨਹੀਂ ਹੋਵੇ। ਪਾਤਸ਼ਾਹ ਨੇ ਕਿਹਾ, ਹੇ ਜੋਗੀਓ, ਸੰਸਾਰ ਛੱਡਣਾ ਕੋਈ ਬਹਾਦਰੀ ਨਹੀਂ, ਸੰਸਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਣਾ ਕੋਈ ਬਹਾਦਰੀ ਨਹੀਂ, ਸੰਸਾਰ ਵਿੱਚ ਰਹਿਣਾ ਜ਼ਰੂਰੀ। ਜੇ ਸੰਸਾਰ ਛੱਡ ਕੇ ਜਾਣਾ ਸੀ ਫਿਰ ਤੁਸੀਂ ਉਹਨਾਂ ਦੇ ਘਰ ਹੀ ਮੰਗਣ ਆ ਜਾਂਦੇ ਜਿਹਨਾਂ ਨੂੰ ਤੁਸੀਂ ਭੈੜਾ ਕਹਿੰਦੇ ਹੋ ਜੀ, ਗ੍ਰਸਤੀ ਬਹੁਤ ਭੈੜੇ ਨੇ, ਹੈਂ ਇਹ ਤਾਂ ਨਰਕ ਦੇ ਕੀੜੇ ਨੇ, ਤੇ ਫਿਰ ਮੰਗਣ ਕੀ ਆਉਂਦੇ ਹੋ, ਕਿਉਂ ਆਉਂਦੇ ਹੋ, ਫਿਰ ਤੁਹਾਨੂੰ ਕੀ ਹੱਕ ਹੈ ਇਸੇ ਨੂੰ। ਤਾਂ ਬਾਬੇ ਨਾਨਕ ਨੇ ਐਸੀ ਜੀਵਨ ਜਾਚ ਦੱਸੀ ਜਿਹੜੀ ਹਰ ਇੱਕ ਨੂੰ ਫਿੱਟ ਆ ਸਕੇ, ਤਾਂ ਹੀ ਪਾਤਸ਼ਾਹ ਨੇ

ਮੈਂ ਸਿੱਧੀ ਬੇਨਤੀ ਕੀਤੀ ਸੀ, ਇਹ ਜਿਹੜੀ ਸਿੱਧ ਗੋਸ਼ਟ ਹੈ ਇਹਦੇ ਵਿੱਚ ਸਵਾਲ ਵੀ ਸਾਡੇ ਵਰਗਿਆਂ ਦੇ ਸਾਂਝੇ ਨੇ ਅਤੇ ਜਵਾਬ ਵੀ ਸਾਡੇ ਵਰਗਿਆਂ ਦੇ। ਇਹ ਨਾ ਸਮਝੋ ਵੀ ਸਿੱਧਾਂ ਦੇ ਸਵਾਲ ਨੇ ਅਤੇ ਸਿੱਧਾਂ ਨੂੰ ਜਵਾਬ ਤਾਂ ਨਹੀਂ ਨਹੀਂ, ਸਾਡੇ ਨਾਲ ਵੀ ਮੇਲ ਖਾਂਦੇ, ਸਾਡੇ ਵਿੱਚੋਂ ਵੀ ਕਈ ਵਾਰੀ ਅਸੀਂ ਕ੍ਰਿਟੀਕਲ ਹੋ ਜਾਂਦੇ ਹਾਂ, ਆਹ ਨਹੀਂ ਸੀ ਹੋਣਾ ਚਾਹੀਦਾ, ਉਹ ਨਹੀਂ ਸੀ ਹੋਣਾ ਚਾਹੀਦਾ। ਨਹੀਂ ਨਹੀਂ, ਬਾਬੇ ਨੇ ਕਿਹਾ ਜੋ ਮੇਰੇ ਅਕਾਲ ਪੁਰਖ ਨੇ ਮਰਿਆਦਾ ਬਣਾਈ ਹੈ ਬਿਲਕੁਲ ਠੀਕ ਬਣਾਈ। ਜੇ ਇੰਨਾ ਭੈੜਾ ਸੀ ਇਹ ਗ੍ਰਸਤ, ਸਾਡੇ ਤੇ 10 ਗੁਰੂ ਸਾਹਿਬਾਨ ਚੋਂ 9 ਗੁਰੂ ਸਾਹਿਬਾਨ ਗ੍ਰਸਤ ਹੀ ਹੋਏ, ਗ੍ਰਸਤ ਨੂੰ ਕਿਵੇਂ ਭੈੜਾ ਕਹਿੰਦੇ। ਪਰ ਬਾਬੇ ਨੇ ਜੋ ਤਰੀਕਾ ਦੱਸਿਆ ਹੈ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਜੈਸੇ ਜਲ ਮੈਂ ਕਮਲ ਨਿਰਾਲਮ,

ਇੱਥੇ ਮੁਰਗਾਈ ਲਿਖਿਆ, ਸ਼ਬਦ ਮੁਰਗਾਈ ਹੈ, ਪਰ ਕੁਝ ਇਲਾਕਿਆਂ 'ਚ ਮੁਰਗਾਬੀ ਵੀ ਕਹਿੰਦੇ ਨੇ। ਜਿਵੇਂ ਮੁਰਗਾਬੀ ਮੁਰਗਾਈ ਨਦੀ ਵਿੱਚ ਤਰਦੀ ਹੈ ਪਰ ਆਪਣੇ ਖੰਭ ਨਹੀਂ ਖਿੱਚਦੇ, ਜਿਵੇਂ ਬੇੜੀ ਪਾਣੀ ਵਿੱਚ ਤਰਦੀ ਹੈ ਪੂਰਾਂ ਦੇ ਪੂਰ ਪਾਰ ਲੰਘਾ ਦਿੰਦੀ, ਪਰ ਜੇ ਬੇੜੀ ਵਿੱਚ ਪਾਣੀ ਪ੍ਰਵੇਸ਼ ਕਰ ਜਾਏ ਫਿਰ ਬੇੜੀ ਆਪ ਵੀ ਡੁੱਬ ਜਾਂਦੀ ਅਤੇ ਜਿਹੜੇ ਵਿੱਚ ਬੈਠੇ ਹੋਣ ਉਹਨਾਂ ਨੂੰ ਡੁੱਬ। ਬਾਬੇ ਨੇ ਕਿਹਾ ਤੁਹਾਡਾ ਇਹ ਜੀਵਨ ਬੇੜੀ ਵਰਗਾ, ਕਮਲ ਫੁੱਲ ਵਰਗਾ, ਮੁਰਗਾਈ ਵਰਗਾ। ਇਹ ਜਿਹੜੇ ਸੰਕੇਤਕ ਹੁੰਦੇ ਨਾ ਪ੍ਰਮਾਣ, ਇਸ ਲਈ ਦਿੱਤੇ ਜਾਂਦੇ ਨੇ ਕਿ ਇਹਨਾਂ ਨੂੰ ਸਾਨੂੰ ਸਮਝ ਛੇਤੀ ਆ ਜਾਂਦੀ। ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਲੇਪ, ਇਹ ਛੇਤੀ ਸਮਝਾਉਣ ਵਾਸਤੇ। ਤੋ ਬਾਬੇ ਨੇ ਕਿਹਾ ਜੋਗੀਓ, ਇਹ ਤਾਂ ਹੈ ਤਰੀਕਾ ਇਸ ਸੰਸਾਰ ਵਿੱਚ ਰਹਿਣ ਦਾ, ਅਤੇ ਤਰਨ ਦੀ ਗੱਲ ਜੋ ਤੁਸੀਂ ਕਹੀ ਹੈ, ਸੁਰਤ ਸ਼ਬਦ ਭਵ ਸਾਗਰ ਤਰੀ ਹੈ, ਸੁਰਤ ਸ਼ਬਦ ਭਵ ਸਾਗਰ ਤਰੀ ਹੈ, ਹੁਣ ਦੇਖੋ ਸ਼ਬਦ ਦੇ ਦੱਦੇ ਨੂੰ ਤਿਆਰੀ ਹੈ, ਸ਼ਬਦ ਵਿੱਚ ਸੁਰਤੀ ਜੁੜੀ ਰਹੇ। ਗੁਰੂ ਨੇ ਕੀ ਕਿਹਾ, ਗੁਰੂ ਨੇ ਸਾਡੇ ਲਈ ਕੀ ਵਿਧੀ ਵਿਧਾਨ ਬਣਾਇਆ, ਜਦੋਂ ਤੀਕਰ ਸਿੱਖ ਉਸ ਨੂੰ ਧਿਆਨ ਵਿੱਚ ਰੱਖੇ ਉਹਨੂੰ ਸਾਗਰ ਕੁਝ ਕਹਿ ਹੀ ਨਹੀਂ ਸਕਦਾ, ਉਹਦੇ ਉੱਤੇ ਸੰਸਾਰ ਕਦੇ ਅਸਰ ਕਰ ਹੀ ਨਹੀਂ ਸਕਦਾ। ਧੰਨ ਹਨ ਉਹ ਗੁਰਸਿੱਖ, ਗੁਰਸਿੱਖ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਦੀ ਕਮਾਈ ਕੀਤੀ, ਆਪ ਵੀ ਤਰੇ ਕਈਆਂ ਹੋਰਨਾਂ ਵੀ ਤਾਰ ਦਿੱਤੇ, ਅਤੇ ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਸਰੀਰ ਨੂੰ ਗੁਰੂ ਨਹੀਂ ਆਖਿਆ, ਸਰੀਰ ਨੂੰ ਚੇਲਾ ਵੀ ਨਹੀਂ ਆਖਿਆ। ਅੱਗੇ ਚੱਲ ਕੇ ਜਦੋਂ ਤੁਸੀਂ ਵਿਚਾਰੋਗੇ ਨਾ, ਇੱਥੇ ਸਿੱਧ ਗੋਸ਼ਟ ਵਿੱਚ ਆਵੇਗਾ ਤਾਂ ਸਿੱਧਾਂ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਤੁਸੀਂ ਚੇਲੇ ਕਿਸ ਦੇ ਹੋ। ਮਹਾਰਾਜ ਕਹਿੰਦੇ ਭਾਈ, ਸੰਸਾਰ ਸਾਗਰ ਤੋਂ ਤਰਨਾ ਕੋਈ ਔਖਾ ਨਹੀਂ, ਪਰ ਜੇ ਆਪਣੀ ਸੁਰਤੀ ਨੂੰ ਗੁਰੂ ਦੇ ਸ਼ਬਦ ਨਾਲ ਜੋੜ, ਜੇ ਸ਼ਬਦ ਦੇ ਵਿੱਚ ਸਾਡਾ ਧਿਆਨ ਰਹੇ। ਬੜੀਆਂ ਮਿਸਾਲਾਂ ਦੇ ਕੇ ਗੁਰਬਾਣੀ ਨੂੰ ਸਮਝਾਏ, ਭਗਤ ਨਾਮਦੇਵ ਜੀ ਨੇ ਤੇ ਕਮਾਲ ਕਰ ਦਿੱਤਾ। ਉਹਨਾਂ ਆਖਿਆ, ਆਨੀ ਲੈ ਕਾਗਜ਼ ਕਾਟੀ ਲੈ ਗੂਡੀ, ਆਕਾਸ਼ ਮਦੇ ਭਰਮੀ ਅਲੇ, ਪੰਜ ਜਣਾਂ ਚੋਂ ਬਾਤ ਬਤਾਊਆ, ਚੀਰ ਚੋਂ ਡੋਰੀ ਰਾਖੀ ਅਲੇ। ਬੜੇ ਪ੍ਰਮਾਣ ਦਿੱਤੇ, ਆਖਿਆ ਜਿਵੇਂ ਕੁਝ ਇਸਤਰੀਆਂ ਰਲ ਕੇ ਖੂਹ ਤੋਂ ਪਾਣੀ ਭਰਨ ਜਾਂਦੀਆਂ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਘੜੇ, ਹੁਣ ਤੇ ਰਿਵਾਜ਼ ਨਹੀਂ, ਤੁਹਾਡੇ ਚੋਂ ਕਈਆਂ ਨੇ ਦੇਖੇ ਹੁੰਦੇ, ਮੈਂ ਤਾਂ ਦੇਖੇ ਨੇ, ਦੋ ਦੋ ਤਿੰਨ ਤਿੰਨ ਘੜੇ ਰੱਖ ਲੈਂਦੀਆਂ, ਆਪਸ ਵਿੱਚ ਹੱਸੀ ਵੀ ਜਾਂਦੀਆਂ, ਗੱਲਾਂ ਵੀ ਕਰੀ ਜਾਂਦੀਆਂ, ਧਿਆਨ ਘੜਿਆਂ ਵਿੱਚ ਹੁੰਦਾ। ਸੁਨਿਆਰਾ ਕੰਮ ਕਰਦਾ, ਸੋਨੇ ਦੀ ਘੜਤ ਘੜਦਾ, ਗੱਲਾਂ ਵੀ ਕਰੀ ਜਾਂਦੇ, ਘੜ ਵੀ ਕਰੀ ਜਾਂਦੇ। ਭਗਤ ਨਾਮਦੇਵ ਜੀ ਨੂੰ ਤ੍ਰਿਲੋਚਨ ਜੀ ਨੇ ਉਲਾਂਭਾ ਜਿਹਾ ਦਿੱਤਾ, ਕਿਉਂਕਿ ਉਹ ਦੋਵੇਂ ਇੱਕ ਸਮੇਂ ਦੇ ਭਗਤ ਸਨ। ਨਾਮਦੇਵ ਜੀ ਛੇਬੇ ਛੇਬਦੇ ਹਨ, ਛੀਬੇ ਸਨ ਜੋ ਕੰਮ ਹੁੰਦਾ ਉਹਨਾਂ, ਅਤੇ ਤ੍ਰਿਲੋਚਨ ਜੀ ਬ੍ਰਾਹਮਣ ਸਨ, ਦੋਵੇਂ ਰਲ ਕੇ ਭਗਤੀ ਦੀਆਂ ਗੱਲਾਂ ਕਰਦੇ। ਅਤੇ ਇੱਕ ਦਿਨ ਤ੍ਰਿਲੋਚਨ ਜੀ ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਨਾਮਿਆ ਹਰ ਵੇਲੇ ਕੱਪੜੇ ਖੇਡਦਾ, ਤੈਨੂੰ ਮਾਇਆ ਨੇ ਮੋਹ ਲਿਆ, ਇੰਨੀ ਦੇਰ ਪਰਮਾਤਮਾ ਦਾ ਸਿਮਰਨ ਕਰਿਆ ਕਰ। ਪਰ ਨਾਮਦੇਵ ਜੀ ਦੀ ਅਵਸਥਾ ਬਹੁਤ ਉੱਚੀ ਸੀ, ਉਹਨਾਂ ਬੜਾ ਕੀ ਆਖਿਆ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ। ਆਹੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ, ਸਿੱਖ ਆਪਣਾ ਕੰਮ ਕਰੇ, ਕਿਰਤ ਕਰੇ, ਕਾਰ ਕਰੇ, ਡਿਊਟੀ ਕਰੇ, ਪਰ ਆਪਣੀ ਸੁਰਤ ਸ਼ਬਦ ਨਹੀਂ ਕਰੇ। ਸੁਰਤ ਸ਼ਬਦ ਭਵ ਸਾਗਰ ਤਰੀ ਹੈ, ਸੁਰਤ ਸ਼ਬਦ ਭਵ ਸਾਗਰ ਤਰੀ ਹੈ।

ਇਹ ਗੱਲ ਤੋਂ ਸਾਵਧਾਨ ਰਹਿਣਾ, ਨਾਨਕ ਨਾਮ ਵਿਖਾਣਾ ਨਹੀਂ, ਨਾਨਕ ਤੇ ਰੁਕਣਾ ਥੋੜਾ ਜਿਹਾ। ਨਾਨਕ ਜੀ ਫਰਮਾਉਂਦੇ ਹਨ, ਸੁਰਤੀ ਸ਼ਬਦ ਵਿੱਚ ਰੱਖਣੀ ਹੈ ਤੇ ਰਸਨਾ ਤੋਂ ਨਾਮ ਜਪਣਾ। ਜਦੋਂ ਨਾਮ ਜਪਿਆ ਜਾਏਗਾ, ਸੁਰਤੀ ਸ਼ਬਦ ਵਿੱਚ ਰਹੇਗੀ, ਮਾਇਆ ਵਿੱਚ ਨਹੀਂ ਡੁੱਬ ਸਕਦਾ। ਕਿਉਂਕਿ ਸਮਾਂ ਬੜਾ ਸੀਮਤ ਹੁੰਦਾ ਤੇ ਮੈਂ ਕਥਾ ਵਾਚ, ਮੈਨੂੰ ਗੁਰੂ ਨੇ ਐਸੀ ਬਿਰਤੀ ਬਖਸ਼ ਦਿੱਤੀ ਹੈ ਵੀ ਜਦ ਤੱਕ ਸਰੋਤਿਆਂ ਦੀ ਤਸੱਲੀ ਨਾ ਹੋਵੇ ਗੱਲ ਅਧੂਰੀ ਨਹੀਂ ਛੱਡੀ। ਇੱਕ ਦਿਨ ਮੈਨੂੰ ਯਾਦ ਹੈ ਭਾਈ ਸਾਹਿਬ ਵੀਰ ਜਸਵੀਰ ਸਿੰਘ ਜੀ ਖੰਨੇ ਵਾਲੇ ਬੜਾ ਉਦਮ ਕਰਦੇ ਸਨ। ਕਿਆ ਬਾਤ ਸੀ, 15-15 ਦਿਨ ਦੇ ਸਮਾਗਮ ਰੱਖਣੇ ਤੇ ਫਿਰ 15-15 ਵਿਦਵਾਨਾਂ ਨੂੰ ਸੱਦਣਾ ਤੇ 15-15 ਸਬਜੈਕਟ ਨੇ, ਬਈ ਤੁਸੀਂ ਇਸ 'ਤੇ ਬੋਲਣਾ, ਤੁਸੀਂ ਇਸ 'ਤੇ ਬੋਲਣਾ। ਤੁਸੀਂ ਇੱਕ ਦਫ਼ਾ ਮੇਰੀ ਜ਼ਿੰਮੇਵਾਰੀ ਡਿਊਟੀ ਲੱਗੀ, ਭਾਈ ਸਾਹਿਬ ਤੁਸੀਂ ਇਹ ਦੱਸਣਾ ਕਿ ਮਾਇਆ ਵਿੱਚ ਕਿਵੇਂ ਅਸੀਂ ਨਿਰਲੇਪ ਰਹਿ ਸਕਦੇ। ਤਾਂ ਮੇਰਾ ਤਾਂ ਇੱਕੋ ਇੱਕ ਟਿਕਾਣਾ ਹੈ, ਗੁਰੂ ਗ੍ਰੰਥ ਸਾਹਿਬ। ਮੈਂ ਇਸੇ ਲਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ਬਦ ਵਿਚਾਰ ਕਰਦਾ, ਮੈਂ ਕੋਈ ਪ੍ਰਮਾਣ ਬਾਹਰੋਂ ਦੇ ਕੇ ਨਹੀਂ ਲੱਗ। ਇਹ ਠੀਕ ਹੈ ਕਿਸੇ ਵੇਲੇ ਕੋਈ ਢੁਕਵੀਂ ਮਿਸਾਲ ਦਿੱਤੀ ਜਾਏ ਤਾਂ ਹਰਜ ਨਹੀਂ, ਪਰ ਨਹੀਂ, ਮੈਂ ਤਾਂ ਗੁਰੂ ਗ੍ਰੰਥ ਸਾਹਿਬ 'ਚ ਮੈਂ ਹੁਣ ਤਿਆਰੀ ਕਰ ਲਈ ਅਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਸਮਝਾਓ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ, ਕਹਿਣਗੇ ਆ ਸ਼ਬਦ ਦੀ ਟੇਕ ਲੈ ਲਓ, ਜਿਨ ਕੀਨੇ ਵਸੇ ਆਪਣੇ ਤ੍ਰੈ ਗੁਣ ਭਵਣ ਚਤੁਰ ਸੰਸਾਰ। ਜਿਸ ਮਾਇਆ ਨੇ ਤਿੰਨਾਂ ਗੁਣਾਂ ਵਾਲੇ ਤਿੰਨੇ ਦੇਵਤੇ ਕਾਬੂ ਕਰ ਲਏ ਨੇ, ਸਾਰਾ ਸੰਸਾਰ ਕਾਬੂ ਕਰ ਲਏ। ਜਿਨ ਕੀਨੇ ਵਸੇ ਆਪਣੇ ਤ੍ਰੈ ਗੁਣ ਭਵਣ ਚਤੁਰ ਸੰਸਾਰ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰ। ਇਹ ਜੀਵ ਵਿਚਾਰਾ ਕਿਹੜੇ ਬਾਗ ਦੀ ਮੂਲੀ ਹੈ, ਇਹ ਮਾਇਆ ਦੇ ਸਾਹਮਣੇ ਕਿਵੇਂ ਬਚ ਸਕਦਾ। ਪਰ ਪੂਰੇ ਗੁਰੂ ਨੇ ਆਖਿਆ ਨਹੀਂ ਨਹੀਂ, ਘਬਰਾਉਣ ਦੀ ਲੋੜ ਨਹੀਂ, ਪ੍ਰਭ ਕੀ ਓਟ ਗਈ ਤੋ ਛੂਟੋ, ਪ੍ਰਭ ਕੀ ਓਟ ਗਈ ਤੋ ਛੂਟੋ। ਬਸ ਪਰਮੇਸ਼ੁਰ ਦੀ ਓਟ ਲੈ ਲਓ, ਜੇ ਬਾਹਰ ਮੀਂਹ ਪੈਂਦਾ ਹੋਵੇ ਤੁਸੀਂ ਛੱਤ ਲੈ ਆ ਜਾਓ, ਬਚ ਜਾਓਗੇ ਨਾ। ਜੇ ਬਾਹਰ ਧੁੱਪ ਹੋਵੇ ਕੜਾਕੇ ਦੀ, ਤੁਸੀਂ ਛਤਰੀ ਤਾਣ ਲਓ, ਕੁਝ ਬਚਾਅ ਹੋਵੇਗਾ ਨਾ। ਆਖਿਆ ਪ੍ਰਭ ਕੀ ਓਟ ਗਈ ਤੋ ਛੂਟੋ, ਪ੍ਰਭ ਕੀ ਓਟ ਗਈ ਤੋ ਛੂਟੋ। ਸਾਧ ਪ੍ਰਸਾਦ, ਸਾਧ ਸ਼ਬਦ ਦਾ ਵੀ ਬੜਾ ਚੇੜਾ ਪਏ, ਪਰ ਇੱਥੇ ਹੈ ਗੁਰੂ ਦੀ ਕਿਰਪਾ ਨਾਲ। ਸਾਧ ਪ੍ਰਸਾਦ ਹਰ ਹਰ ਹਰ ਗਾਏ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਦਾ ਨਾਮ ਜਪਿਆ ਹੈ, ਵਿਖੇ ਵਿਆਦ ਤਬ ਹੂਟੋ, ਉਹਨਾਂ ਨੂੰ ਇਹ ਮਾਇਆ ਕੁਝ ਨਹੀਂ ਕਹਿੰਦੀ। ਉਹ ਇਸ ਮਾਇਆ ਨਾਲ ਭੈੜੇ ਕੰਮ ਨਹੀਂ ਕਰਦੇ। ਬਾਕੀ ਹੈ ਬੜੀ ਤਾਕਤਵਰ, ਨਾ ਸੁਣੀ ਹੈ ਨਾ ਮੁਖ ਤੇ ਬਕੀ ਹੈ, ਨਾ ਮੋਹ ਹੈ ਉਹ ਡੀਠੀ, ਐਸੀ ਠਗੋਰੀ ਪਾਏ ਭੁਲਾਵੇ, ਮਨ ਸਭ ਕਹਿ ਲੰਘ ਹੈ ਮੀਠੀ। ਨਿਆਣੇ ਨੂੰ ਵੀ ਤੁਸੀਂ ਨੋਟ ਰੱਖੋ ਨਾ, ਉਹ ਵੀ ਵੱਡਾ ਹੀ ਚੁੱਕੇਗਾ। ਹਾਲਾਂਕਿ ਉਹਨੂੰ ਲੋੜ ਨਹੀਂ, ਉਹਨੂੰ ਪਤਾ ਮਾਤਾ ਪਿਤਾ ਨੇ, ਫਿਰ ਵੀ ਇਹ ਸਭ ਦੇ ਮਨ ਨੂੰ ਮਿੱਠੀ ਲੱਗ। ਦੁਨੀਆਂ ਵਿੱਚ ਸਾਰੇ ਕਲੇਸ਼ ਹੀ ਇਸੇ ਗੱਲ ਨੇ, ਮਾਏ ਬਾਪ ਪੂਤੇ ਘਬਰਾਤਾ, ਉਨ ਘਰ ਘਰ ਮੇ ਲਿਓ ਦੂਆ, ਕਿਸੇ ਵਾਦ ਘਾਟ ਕਿਸੇ ਹੀ ਪੈ, ਸਗਲੇ ਲਰ ਲਰ ਹੂਆ, ਹਉ ਬਲਿਹਾਰੀ ਸਤਿਗੁਰ ਆਪਣੇ, ਹਉ ਬਲਿਹਾਰੀ ਸਤਿਗੁਰ ਆਪਣੇ। ਜਿਨ ਇਹ ਚਲਤ ਦਿਖਾਇਆ, ਜਿਨ ਇਹ ਚਲਤ ਦਿਖਾਇਆ, ਬੂਜੀ ਭਾ ਚਲੇ ਸੰਸਾਰਾ,
ਭਗਤ ਨੂੰ ਵਿਆਪੈ ਮਾਇਆ ਆਖਿਆ। ਜਿਹੜਾ ਗੁਰੂ ਨਾਲ ਜੁੜ ਜਾਏਗਾ, ਜਿਹੜਾ ਪਰਮੇਸ਼ਵਰ ਦੀ ਸ਼ਰਨ ਵਿੱਚ ਆ ਜਾਏਗਾ, ਫਿਰ ਮਹਾਰਾਜ ਜੀ ਪ੍ਰਮਾਣ ਇੰਨੇ ਕਮਾਲ ਦੇ ਨੇ ਕਿ ਜਿਹਨਾਂ ਨੂੰ ਕੋਈ ਦੁਨੀਆਂ ਦੀ ਤਾਕਤ ਕੱਟ ਨਹੀਂ ਸਕਦੀ। ਆਖਿਆ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਚੱਕੀ ਵੀ ਤੁਸੀਂ ਜਾਣਦੇ ਹੋ, ਚੱਕੀ ਦੇ ਦੋ ਪੁੜ ਵੀ ਹੁੰਦੇ ਨੇ। ਚੱਕੀ ਕਾਹਦੇ ਲਈ ਵਰਤੀ ਜਾਂਦੀ ਉਹ ਵੀ ਤੁਹਾਨੂੰ ਪਤਾ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿੱਠ। ਜਿੰਨੇ ਦਾਣੇ ਪਾਏ ਸਭ ਦਲੇ ਗਏ, ਪਰ ਜਿਹੜੇ ਕਿਲੀ ਨਾਲ ਲੱਗ ਗਏ ਉਹ ਬਚ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਜੋਗੀਓ ਐਵੇਂ ਸੰਸਾਰ ਦੀ ਗ੍ਰਸਤ ਦੀ ਨਿੰਦਿਆ ਨਾ ਕਰੋ, ਰਹਿਣ ਦੀ ਜਾਚ ਸਿੱਖੋ। ਤੇ ਜਾਚ ਇਹ ਹੈ, ਜੈਸੇ ਜਲ ਮੈਂ ਕਮਲ ਨਿਰਾਲ, ਜੈਸੇ ਜਲ ਮੈਂ ਕਮਲ ਨਿਰਾਲ।

ਨਹਿ ਕਹਿੰਦੇ ਨੇ ਨਦੀ ਨੂੰ, ਸਾਰੇ ਨੂੰ ਜਿਵੇਂ ਜਿਵੇਂ ਨਦੀ ਵਿੱਚ ਮੁਰਗਾਬੀ ਰਹਿੰਦੀ। ਸ਼ਬਦ ਸੁਰਤ ਭਵ ਸਾਗਰ ਤਰੀਏ, ਸੁਰਤ ਸ਼ਬਦ ਭਵ ਸਾਗਰ ਤਰੀਏ, ਸੁਰਤ ਸ਼ਬਦ ਨਾਨਕ ਨਾਮ ਵਖਾਣੇ, ਨਾਨਕ ਨਾਮ ਵਖਾਣੇ। ਬਸ ਇੱਕ ਪੰਕਤੀ ਹੋਰ ਕਰਾਂਗੇ, ਕਿਉਂਕਿ ਮੈਨੂੰ ਪਤਾ ਹੈ ਮੇਰੀ ਤਾਂ ਡਿਊਟੀ ਹੈ, ਮੈਂ ਤਾਂ ਘੰਟਿਆਂ ਬੱਧੀ ਵੀ ਨਹੀਂ ਰੁਕਦਾ, ਨਹਾਕਦਾ ਨਾ ਥੱਕਦਾ। ਪਰ ਤੁਹਾਡਾ ਮੈਨੂੰ ਪਤਾ ਕਿਸੇ ਨੇ ਦਫ਼ਤਰ ਜਾਣਾ, ਕਿਸੇ ਨੇ ਫੈਕਟਰੀ ਜਾਣਾ, ਕਿਸੇ ਨੇ ਦੁਕਾਨ 'ਤੇ, ਇਸ ਲਈ ਮੈਂ ਸਮੇਂ ਦੀ ਉਲੰਘਣਾ ਨਹੀਂ ਕਰ। ਫਿਰ ਪਾਤਸ਼ਾਹ ਨੇ ਪਿਆਰਿਓ ਰਹੋ ਸੰਸਾਰ ਵਿੱਚ, ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ। ਹੈ ਬੜਾ ਔਖਾ, ਪਰ ਜੇ ਗੁਰੂ ਨਾਨਕ ਦੀ ਮੱਤ 'ਤੇ ਚੱਲਾਂਗੇ ਫਿਰ ਕੋਈ ਔਖਾ ਨਹੀਂ। ਇਕਾਂਤ ਬਹੁਤੇ ਚਿਰ ਮੇਲਿਆਂ 'ਚ ਪੈ ਕੇ ਤਾਂ ਫਿਰ ਫਸਾਂਗੇ। ਇਕਾਂਤ ਦਾ ਮਤਲਬ ਹੈ ਇੱਕ ਪਾਸੇ ਰਹਿਣ, ਨਿਰਲੇਪ ਰਹਿਣ। ਪਰ ਉਹ ਤਾਂ ਹੋਵੇਗਾ ਜੇ ਇੱਕੋ ਮਨ ਵਸਿਆ, ਜੇ ਇੱਕ ਮਨ ਵਿੱਚ ਵਸਿਆ ਰਹੇ, ਫਿਰ ਤੁਹਾਡਾ ਝਮੇਲਿਆਂ ਵਿੱਚ ਫਸਣ ਨੂੰ ਜੀ ਨਹੀਂ ਕਰੇ। ਫਿਰ ਏਕੋ ਮਨ ਵਸਿਆ, ਫਿਰ ਆਸਾ ਮਾਹੇ ਨਿਰਾਸੋ। ਇਹ ਹੋਰ ਵੀ ਔਖਾ ਕਿ ਆਸਾ ਵਿੱਚ ਨਿਰਾਸ ਹੋਣ, ਪਰ ਜਦੋਂ ਗੁਰੂ ਨਾਨਕ ਦੀ

ਅਸੀਂ ਆਸਾ ਤੇ ਤ੍ਰਿਸ਼ਨਾ ਦੇ ਮਾਰੇ ਹੋਏ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸਾਡੀ ਹਾਲਤ ਇਹ, ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਸਵੇਰੇ ਉੱਠਦੇ ਹਾਂ ਸਾਲ, ਇੱਕ ਕੁੱਤਾ ਤੇ ਦੋ ਕੁੱਤੀਆਂ ਨਾਲ ਹੀ ਚਿੰਬੜ ਜਾਂਦੇ। ਲੋਭ ਰੂਪੀ ਕੁੱਤਾ ਆਸਾ ਤੇ ਤ੍ਰਿਸ਼ਨਾ ਰੂਪੀ ਕੁੱਤੀਆਂ ਨਾਲ ਹੀ ਭੌਂਕਣਾ ਸ਼ੁਰੂ ਕਰ ਦਿੰਦੇ। ਫਿਰ ਅਸੀਂ ਇਹਨਾਂ ਨੂੰ ਚੁੱਪ ਕਰਾਉਣ ਵਾਸਤੇ ਕੂੜ ਛੋੜਾ ਝੂਠ ਦਾ ਛੋੜਾ ਫੜ ਲੈਂਦੇ। ਸਹੁੰ ਗੁਰੂ ਦੀ, ਸਹੁੰ ਵਾਹਿਗੁਰੂ ਦੀ, ਇਹ ਸੌਦਾ ਇਹਨੇ ਦਾ ਆਇਆ। ਝੂਠ ਬੋਲੀ ਜਾਂਦੇ, ਲੁੱਟੀ ਜਾਂਦੇ, ਠੱਗੀ ਜਾਂਦੇ। ਇਸ ਕਰਕੇ ਕਦੇ ਸ਼ਾਂਤੀ ਆ ਨਹੀਂ ਸਕਦੀ, ਪਰ ਜੇ ਸ਼ਾਂਤੀ ਚਾਹੀਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਗੀਓ ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ। ਆਸ ਵਿੱਚ ਨਿਰਾਸ ਹੋ, ਜੋ ਮੇਰੇ ਵਾਹਿਗੁਰੂ ਨੇ ਦੇਣਾ ਦੇ ਹੀ ਦੇਣਾ। ਮੇਰਾ ਕੰਮ ਹੈ ਡਿਊਟੀ ਕਰਨੀ, ਕਿਰਤ ਕਰਨੀ, ਜ਼ਿੰਮੇਵਾਰ ਦੇਣ ਵਾਲਾ ਕਿਰਤ ਕਰਨਾ। ਆਸਾ ਮਾਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਧਾਖਾ ਦੱਸ। ਹੁਣ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਇਹ ਨਾਨਕ ਜੀ ਆਪਣੇ ਲਈ ਕਹਿ ਰਹੇ ਨੇ। ਜਿਹੜਾ ਮੈਨੂੰ ਉਸ ਅਗਮ ਅਗੋਚਰ, ਉਹ ਪਰਮਾਤਮਾ ਜਿਹਨੂੰ ਅਗਮ ਕਿਹਾ ਜੀ, ਅਗਮ ਦਾ ਅੱਖਰੀ ਅਰਥ ਹੈ ਗਮਤਾ ਤੋਂ ਰਹਿ। ਗਮ ਕਹਿੰਦੇ ਨੇ ਗਮਿਆ ਪਹੁੰਚ, ਜਿਹਦੇ ਤੱਕ ਸਾਡੀ ਪਹੁੰਚ ਨਹੀਂ। ਅਗੋਚਰ ਜਿਹੜਾ ਕਿਸੇ ਦੇ ਗੋਚਰੇ ਨਹੀਂ, ਜਿਹਨੂੰ ਕਿਸੇ ਆਸਰੇ ਦੀ ਲੋੜ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮੈਂ ਤਾਂ ਉਹਦਾ ਸੇਵਾਦਾਰ ਹਾਂ ਜਿਹੜਾ ਉਸ ਅਗਮ ਅਗੋਚਰ ਨੂੰ ਦੇਖ ਕੇ, ਅਗਮ ਅਗੋਚਰ ਦੇਖ ਦਿਖਾਏ, ਪਹਿਲਾਂ ਆਪ ਦੇਖੇ ਫਿਰ ਮੈਨੂੰ ਦਿਖਾਏ। ਤੇ ਨਾਨਕ ਤਾਕਾ ਦਾਸੋ

0: ਲਓ ਸਤਸੰਗ ਚਾਰ ਨੰਬਰ ਅਤੇ ਪੰਜ ਨੰਬਰ ਪੌੜੀ, ਮੈਂ ਹੁਣ ਤੁਹਾਨੂੰ ਪੜ੍ਹਾ ਵੀ ਦਿੱਤੀ, ਸੁਣਾ ਵੀ ਦਿੱਤੀ, ਸਮਝਾ ਵੀ ਦਿੱਤੀ, ਹੁਣ ਇਹਨੂੰ ਤੁਸੀਂ ਹੋਮਵਰਕ ਦੇ ਤੌਰ 'ਤੇ ਜੇ ਯਾਦ ਕਰ ਲਓਗੇ ਤਾਂ ਤੁਹਾਡੇ ਜੀਵਨ ਦਾ ਇੱਕ ਆਸਰਾ ਬਣ ਜਾਏਗਾ, ਤੁਹਾਨੂੰ ਪਤਾ ਲੱਗ ਜਾਏਗਾ ਵੀ ਬਾਬੇ ਨਾਨਕ ਨੇ ਸਿੱਧਾਂ ਨੂੰ ਕਿਵੇਂ ਸੰਸਾਰ ਵਿੱਚ ਨਿਰਲੇਪ ਰਹਿਣ ਦੀ ਜਾਚ ਸਿਖਾਈ, ਅਤੇ ਜੇ ਉਹਨਾਂ ਨੂੰ ਸਿਖਾਈ ਤਾਂ ਸਾਨੂੰ ਵੀ ਸਿਖਾਈ, ਪਰ ਅਸੀਂ ਸਿੱਖੇ ਨਹੀਂ। ਸਾਡੇ 'ਚੋਂ ਬਹੁਤਿਆਂ ਨੂੰ ਤਾਂ ਸਿੱਧ ਗੋਸ਼ ਪਤਾ ਹੀ ਨਹੀਂ, ਜੇ ਕਈਆਂ ਨੇ ਪਾਠ ਕੀਤਾ ਹੋਵੇਗਾ ਤਾਂ ਵਿਚਾਰ ਕੇ ਨਹੀਂ ਕੀਤਾ। ਤੋ ਹੈ ਤਾਂ ਮਾਰਗ ਬੜਾ ਔਖਾ, ਪਰ ਪ੍ਰਧਾਨ ਜੀ ਨੇ, ਸਰਦਾਰ ਪ੍ਰੀਤ ਕਮਲ ਸਿੰਘ ਜੀ ਨੇ ਵਿਚਾਰ ਲਿਆ ਵੀ ਗੁਰੂ ਨਾਨਕ ਸਾਹਿਬ ਨੇ ਇੰਨਾ ਗਿਆਨ ਬਖਸ਼ਿਆ ਅਤੇ ਅਸੀਂ ਉਹਦੇ ਤੋਂ ਦੂਰ ਕਿਉਂ ਬੈਠੇ ਹਾਂ? ਜੇ 550 ਸਾਲਾਂ ਪੁਰਬ ਮਨਾਉਣਾ ਤਾਂ ਫਿਰ ਬਾਬੇ ਦੀ ਗੱਲ ਨੂੰ ਸਮਝੀਏ। ਆਓ ਇੰਨੇ ਕੁ ਸਮੇਂ ਵਿੱਚ ਇੱਥੇ ਹੀ ਸਮਾਪਤੀ ਕਰਦੇ ਹਾਂ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. ਸਾਗਰ ਵਿੱਚ ਛੱਲਾਂ ਉੱਠਦੀਆਂ, ਕਈਆਂ ਕਿਸ਼ਤੀਆਂ ਤੇ ਜਹਾਜ਼ਾਂ ਨੂੰ ਰੋੜ ਕੇ ਲੈ ਜਾਇਆ ਕਰਦੀਆਂ, ਪਰ ਕਦੇ ਕਦੇ ਉਹਨਾਂ ਛੱਲਾਂ ਦੇ ਸਾਹਮਣੇ ਪੱਥਰ ਦੀ ਚਟਾਨ ਆ ਜਾਇਆ ਕਰਦੀ ਹੈ, ਜਿਹੜੀ ਉਹ ਛੱਲਾਂ ਦਾ ਰੁੱਖ ਬਦਲਦੀ ਹੈ। ਦਿੱਲੀ ਤੋਂ ਚੜਿਆ ਤੂਫਾਨ ਨਾਲ ਰਲੇ ਪਹਾੜੀ ਰਾਜੇ ਇਕੱਠੇ ਹੋ ਕੇ ਸਾਰੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਾਫੀ ਲੜਾਈਆਂ ਤੋਂ ਬਾਅਦ ਘੇਰਾ ਲੰਬਾ ਹੋ ਗਿਆ। ਸਿੱਧੇ ਹੱਥੀ ਕਿਲ੍ਹਾ ਫਤਿਹ ਨਾ ਹੁੰਦਾ ਵੇਖ ਕੇ ਪਹਾੜੀਆਂ ਰਾਜਿਆਂ ਨੇ, ਉਹ ਮੁਗਲਾਂ ਨੇ ਝੂਠੀਆਂ ਸੌਂਹਾਂ ਗੁਰੂ ਸਾਹਿਬ ਦੇ ਸਾਹਮਣੇ ਖਾਧੀਆਂ। ਆਖਰ ਨੂੰ ਇੱਕ ਦਿਨ ਮਜਬੂਰ ਹੋ ਕੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ। ਫਿਰ ਤੇ ਸੱਤ ਪੋਹ ਦੀ ਸਾਂਝੀ ਰਾਤ ਨੂੰ ਗੁਰੂ ਸਾਹਿਬ ਹੱਥਾਂ ਨਾਲ ਵਸਾਈ ਅਨੰਦਪੁਰੀ ਨੂੰ ਜਾਂਦੀ ਵਾਰ ਕੁਝ ਗੱਲਾਂ ਇਹੋ ਕਹਿ ਕੇ ਅਨੰਦਪੁਰੀ ਛੱਡ ਰਹੇ। ਗੁਰਬਖਸ਼ ਸਿੰਘ ਅਲਬੇਲੇ, ਗੁਰਜਵਾਲੇ ਦਾ ਢਾਡੀ ਜਥਾ, ਅਜੀਤ ਸਿੰਘ ਸਿੱਧੂ, ਜਸਵੀਰ ਸਿੰਘ ਸਿੱਧੂ ਤੇ ਜਗਵੀਰ ਸਿੰਘ ਜੋਗੀ ਇਹੋ ਦੱਸਦੇ ਬਈ।

ਅਨੰਦਪੁਰੀ ਛੱਡਣ ਤੋਂ ਬਾਅਦ ਰਾਤ ਦੇ ਹਨੇਰੇ ਵਿੱਚ ਇਹ ਕਾਫਲਾ ਸਰਸਾ ਨਦੀ ਕਿਨਾਰੇ ਪਹੁੰਚਿਆ। ਦੁਸ਼ਮਣ ਨੇ ਆਪਣੀਆਂ ਝੂਠੀਆਂ ਕਸਮਾਂ ਤੋੜ ਕੇ ਬੇਅੰਤ ਟਿੱਡੀ ਦਲ ਦੇ ਨਾਲ ਗੁਰੂ ਸਾਹਿਬ ਤੇ ਫਿਰ ਹਮਲਾ ਕਰਵਾ ਦਿੱਤਾ। ਦੂਸਰੇ ਦਿਨ ਬੜਾ ਘੋਰ ਦਾ ਯੁੱਧ ਹੋਇਆ। ਆਖਰ ਨੂੰ ਯੁੱਧ ਹੁੰਦਿਆਂ ਹੁੰਦਿਆਂ ਰਾਤ ਪੈ ਗਈ। ਰਾਤ ਦੇ ਹਨੇਰੇ ਵਿੱਚ ਯੁੱਧ ਬੰਦ ਹੋਇਆ। ਗੁਰੂ ਸਾਹਿਬ ਨੇ ਸਿੰਘਾਂ ਨੂੰ ਸਰਸਾ ਨਦੀ ਵਿੱਚ ਠੇਲਣ ਦਾ ਹੁਕਮ ਦਿੱਤਾ। ਸਰਸਾ ਨਦੀ ਵਿੱਚ ਲੋਹੜੇ ਦਾ ਹੜ ਆਇਆ ਹੋਇਆ ਸੀ। ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਗੁਰੂ ਸਾਹਿਬ ਦੇ ਮਹਿਲ ਤੇ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਨੂੰ ਚਲੇ ਗਏ। ਦੋ ਸਹਿਜਾਦੇ ਤੇ ਮਾਤਾ ਗੁਜਰੀ ਜੀ ਗੰਗੂ ਦੇ ਨਾਲ ਗੰਗੂ ਦੇ ਪਿੰਡ ਚਲੇ ਗਏ। ਗੁਰੂ ਸਾਹਿਬ ਤੇ 40 ਸਿੰਘ ਤੇ ਦੋ ਸਹਿਜਾਦੇ ਇੱਕ ਪਾਸੇ ਨੂੰ ਚਲੇ ਗਏ। ਇਹ ਕਹਿਰਮਾਰੀ ਰਾਤ ਵਿੱਚ ਕਹਿਰ ਗੁਜ਼ਾਰ ਦੀ ਸਰਸਾ ਨੂੰ ਕਿਸੇ ਸ਼ੈਰੀ ਨੇ ਤਾਨਾ ਮਾਰਿਆ। ਕੀ ਕਹਿਣ ਲੱਗੇ, ਸਰਸਾ ਉੱਤੇ ਆਣ ਕੇ ਪੈ ਗਿਆ ਵਿਛੋੜਾ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Harsha Nadi paar karke Guru Sahib apne 40 singha te 2 sahibzade samet Chamkaur Sahib pahunche. Itthe Bhai Duni Chand ton kuch mohran de ke kachi haveli khareed ke morcha laun da faisla kar liya. ਇਹ ਕੁਝ ਕਿਹਾ ਦਸਵੇਂ ਪਾਤਸ਼ਾਹ ਨੇ ਆਪਣੇ ਸਿੰਘਾਂ ਨੂੰ। ਜਹਾਨ ਦਾ ਇਤਿਹਾਸ ਪੜਿਆ ਪਤਾ ਲੱਗਦਾ ਯੂਰਪ ਬਾਰੇ ਨੈਪੋਲੀਅਨ ਦਾ ਨਾਮ ਬੜੀ ਉੱਚੀ ਧੌਣ ਕਰਕੇ ਲੈਂਦੇ। ਠੀਕ ਹੈ, ਉਸ ਨੂੰ ਵਾਟਰੂ ਵਰਗੇ ਮੈਦਾਨਾਂ ਵਿੱਚ ਲੜਨ ਦਾ ਮੌਕਾ ਮਿਲਿਆ, ਪਰ ਇੱਕ ਇਹੋ ਜਿਹਾ ਵਕਤ ਆਇਆ ਜਦੋਂ ਹਵਾਈ ਜਹਾਜ਼ ਹੁੰਦੇ ਆ, ਬੰਦੂਕਾਂ ਹੁੰਦੇ ਆ, ਬਰੂਦ ਹੁੰਦੇ ਆ, 10,000 ਫੌਜ ਦੇ ਹੁੰਦੇ ਆ, ਨੈਪੋਲੀਅਨ ਬਾਹਾਂ ਖੜੀਆਂ ਕਰਕੇ ਗਿਰਫਤਾਰ ਹੋ ਗਿਆ, ਦੁਨੀਆਂ ਦੇ ਕਿਸੇ ਟਾਪੂ ਵਿੱਚ ਰੋਂਦਾ ਮਰ ਗਿਆ। ਹਲੇ ਕੱਲ ਦੀ ਗੱਲ ਹੈ, ਪਾਕਿਸਤਾਨ ਦਾ ਬੰਗਲਾਦੇਸ਼ ਵਿੱਚ ਭੇਜਿਆ ਹੰਕਾਰਿਆ ਜਰਨੈਲ ਕੇ ਨਿਆਜੀ 93,000 ਫੌਜ ਦੇ ਹੁੰਦਿਆਂ ਹੋਇਆ ਸਰਦਾਰ ਜਗਜੀਤ ਸਿੰਘ ਦੇ ਸਾਹਮਣੇ ਹਥਿਆਰ ਸੁੱਟ ਕੇ ਗ੍ਰਿਫਤਾਰ ਹੋ ਗਿਆ। ਸੋ ਸਾਬਤ ਹੈ ਕਿ ਜੰਗ ਦੇ ਵਿੱਚ ਬਹੁ ਗਿਣਤੀ ਨਹੀਂ ਲੜਿਆ ਕਰਦੀ, ਪਹਿਲਾਂ ਮੌਤ ਕਬੂਲਣੀ ਪੈਂਦੀ ਹੈ। ਕੋਈ ਸ਼ਹਿਰੀ ਕਹਿੰਦਾ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ, ਜੀਵਨ ਵਿੱਚ ਵੀ ਉਹਨਾਂ ਦੀ ਹਾਰ ਵੇਖੀ ਜਿਹਦੀ ਝੋਲੀ ਸ਼ਹੀਦਾਂ ਦੇ ਫੁੱਲ ਬਹੁਤੇ, ਉਸੇ ਕੌਮ ਦੀ ਬਾਗੀ ਬਹਾਰ ਵੇਖੀ। ਬੇਮਸੂਮ ਗੁਨਾਹਾਂ ਦੀ ਰੱਤ ਪਾ ਕੇ ਪੱਤਰੇ ਜਿੰਨਾ ਇਤਿਹਾਸ ਦੇ ਰੰਗ ਲਏ ਨੇ, ਆਖਰ ਉਹਨਾਂ ਹੀ ਅਥਰੇ ਸਮੇਂ ਕੋਲੋਂ ਹੱਕ ਛਾਤੀਆਂ ਤਾਣ ਕੇ ਮੰਗ ਲਏ ਨੇ। ਦਸਵੇਂ ਗੁਰਾਂ ਦੀ ਇੰਨੀ ਤਕਰੀਰ ਸੁਣ ਕੇ ਸਿਰਦ ਸੂਰਮੇ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਇਹ ਕਹਿਣ ਲੱਗੇ ਆ।

ਜੁੱਤੀ ਦੇ ਡੌਲੇ ਫੜ ਕੇ ਰੋ ਆਇਆ, ਮੱਥੇ ਤੇ ਪਾਈਆਂ ਤਿਉੜੀਆਂ, ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਜੰਗ ਵਿੱਚ ਜਾਣ ਦੀ ਆਗਿਆ ਮੰਗਣ ਲੱਗਿਆ। ਕੀ ਕਹਿਣ ਲੱਗਿਆ? ਸ਼ੇਰ ਜੁੱਤੇ ਨੂੰ ਫੜ ਕੇ ਕਹਿਣ ਲੱਗਿਆ, ਨਵੇਂ ਪਿਤਾ ਜੀ ਪੂਰ ਨੇ ਪਾ ਦਿਆਂਗਾ, ਭਾਰਤ ਮਾਂ ਦੀਆਂ ਆਸਾਂ ਤੇ ਸਦਰਾਂ ਦੇ ਚੁਣ ਚੁਣ ਕੇ ਫੁੱਲ ਚੜਾ ਦਿਆਂਗਾ, ਚਾੜ ਚਾੜ ਤਲਵਾਰ ਦੀ ਤੱਕੜੀ ਤੇ ਮੰਡੀ ਸਿਰਾਂ ਤੇ ਧੜਾਂ ਦੀ ਲਾ ਦਿਆਂਗਾ, ਤੇਰੇ ਅੰਮ੍ਰਿਤ ਦੇ ਸਾਗਰ ਚੋਂ ਘੁੱਟ ਪੀਤਾ ਇਸ ਪਰ ਖੂਨ ਦੇ ਵਹਿਣ ਵਿਹਾ ਦਿਆਂਗਾ। ਪਿਤਾ ਜੀ ਅੱਗੇ ਤੁਹਾਨੂੰ ਲੋਕ ਪਿਤਾ ਦਾ ਦਾਨੀ ਕਹਿੰਦੇ ਹੈ, ਅੱਜ ਮੈਂ ਤੁਹਾਨੂੰ ਪੁੱਤਰਾਂ ਦਾ ਦਾਨੀ ਬਣਾਉਣ ਲੱਗੇ ਹੈ, ਅੱਜ ਆਖਰੀ ਵਾਰ ਮੇਰਾ ਮੱਥਾ ਚੁੰਮ ਕੇ ਮੈਨੂੰ ਮੈਦਾਨੇ ਜੰਗ ਵੱਲ ਤੋਰ ਦਿਓ। ਉਸ ਦਾ ਸਾਕਾ ਅਜੀਤ ਸਿੰਘ ਸਿੱਧੂ, ਜਗਵੀਰ ਸਿੰਘ ਜੋਗੀ ਤੇ ਜਸਵੀਰ ਸਿੰਘ ਤਲਵੰਡੀ ਸਭ ਵਾਲਾ ਇਹੋ ਕਹਿਣ ਲੱਗਿਆ ਬਾਈ।

ਦਸਵੇਂ ਪਿਤਾ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਲੈ ਕੇ ਪੰਜਾਂ ਸਿੰਘਾਂ ਨੂੰ ਮੈਦਾਨੇ ਜੰਗ ਵਿੱਚ ਨਿਤਰ ਆਇਆ। ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਆਖਰ ਨੂੰ ਸ਼ਹੀਦੀ ਜਾਮ ਪੀ ਗਿਆ। ਸਰਦਾਰ ਕਰਤਾਰ ਸਿੰਘ ਬਲੱਗਣ ਨੇ ਲਿਖਿਆ, ਦਸਵੇਂ ਪਿਤਾ ਨੇ ਬੈਠਿਆ ਗੜੀ ਅੰਦਰ ਡਿੱਗਦੀ ਪੁੱਤ ਦੇ ਸਣੇ ਤਲਵਾਰ ਵੇਖੀ, ਖਿੜਦੀਆਂ ਮੂੰਹ ਦੀਆਂ ਲਾਲੀਆਂ ਮਣਾ ਮੂਹੀ, ਜਦੋਂ ਉਜੜੀ ਕੁਲ ਗੁਲਜ਼ਾਰ ਵੇਖੀ, ਦਿੱਠੀ ਜਿੱਤ ਅਜੀਤ ਦੇ ਮੂੰਹ ਉੱਤੇ ਉਹਦੇ ਲਹੂ ਵਿੱਚ ਡੁੱਬਦੀ ਹਾਰ ਵੇਖੀ। ਕੋਲੇ ਕੌਣ ਬੈਠਾ ਸੀ? ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ। ਦਸਵੇਂ ਪਿਤਾ ਨੇ ਜੁਝਾਰ ਸਿੰਘ ਨੂੰ ਕੋਲੇ ਸੱਦਿਆ, ਮੱਥਾ ਚੁੰਮਿਆ ਤੇ ਦੱਸਿਆ, ਵੇਖ ਸਾਹਮਣੇ ਕੀ ਹੋ ਰਿਹਾ। ਜੁਝਾਰ ਸਿੰਘ ਕਹਿੰਦਾ, ਪਿਤਾ ਜੀ ਮੇਰਾ ਵੱਡਾ ਵੀਰ ਸ਼ਹੀਦੀ ਪਾ ਗਿਆ। ਤਾਂ ਦਸਵੇਂ ਗੁਰਾਂ ਨੇ ਕਿਹਾ, ਜੁਝਾਰ ਸਿੰਘ ਹੱਸ ਕੇ ਜਕਾਰਾ ਲਾ ਦੇ, ਅੱਜ ਮੇਰਾ ਆਜ਼ਾਦੀ ਵਿੱਚ ਸੀਰ ਪੈ ਗਿਆ, ਹੁਣ ਵੇਖ ਕੀ ਹੋ ਰਿਹਾ। ਪਿਤਾ ਜੀ ਮੇਰੇ ਵੀਰ ਦਾ ਮਾਸ ਲੈ ਕੇ ਗਿਰਜਾ ਅਸਮਾਨ ਨੂੰ ਉੱਡੀ ਜਾਂਦੀ ਹੈ, ਰੱਬੀ ਰੰਗ ਵਿੱਚ ਰੰਗੇ। ਦਸਵੇਂ ਪਿਤਾ ਬੋਲੇ, ਪੁੱਤਰ ਜਿੱਥੋਂ ਤੱਕ ਮੇਰੇ ਪੁੱਤ ਦਾ ਮਾਸ ਲੈ ਕੇ ਗਿਰਜਾ ਜਾਣਗੀਆਂ, ਖਾਲਸੇ ਪੰਥ ਦੇ ਝੰਡੇ ਝੂਲ ਜਾਣਗੇ। ਫਿਰ ਪਿਤਾ ਜੀ ਮੈਨੂੰ ਕੀ ਹੁਕਮ ਹੈ? ਦਸਵੇਂ ਪਿਤਾ ਨੇ ਜੁਝਾਰ ਸਿੰਘ ਨੂੰ ਛਾਤੀ ਨਾਲ ਲਾਇਆ, ਕੀ ਕਹਿੰਦੇ ਹੈ? ਉਹ ਮੇਰੇ ਲਾਲਾ ਤੋਂ ਮਹਿੰਗੀਆਂ ਮੋਤੀਆਂ ਹੋਏ, ਮੈਂ ਆਪ ਤੇਰੇ ਤੇ ਨਵੀਂ ਚੜ੍ਹਾਉਣ ਲੱਗਾ। ਮੇਰੇ ਦੁੱਧਾਂ ਦੇ ਪਾਲਿਆ ਮੱਖਣਾ ਹੋਏ, ਮੈਂ ਤੈਨੂੰ ਪੱਥਰਾਂ ਨਾਲ ਟਕਰਾਉਣ ਲੱਗਾ। ਮੇਰੇ ਚੰਦਰਮਾ ਤੋਂ ਚਿੱਟਿਆ ਚਾਨਣਾ ਹੋਏ, ਮੈਂ ਤੈਨੂੰ ਤੇਗਾਂ ਦੇ ਸਾਏ ਚਮਕਾਉਣ ਲੱਗਾ। ਉਹ ਮੇਰੇ ਸਿਹਰਿਆਂ ਬਾਲਿਆ ਬਿਨਾਂ ਸਾਹਿਓਂ ਲਾੜੀ ਮੌਤ ਨਾਲ ਤੈਨੂੰ ਵਿਆਹੁਣ ਲੱਗਾ। ਪਾ ਕੇ ਦਸਵੇਂ ਗੁਰਾਂ ਤੋਂ ਆ ਗਿਆ ਲੈ ਕੇ ਖੰਡਾ ਤੇ ਤਲਵਾਰ, ਹੋ ਕੇ ਘੋੜੇ ਦੇ ਉੱਤੇ ਸਵਾਰ, ਪਾਈ ਮੱਥੇ ਦੇ ਵਿੱਚ ਚੌੜੀ ਸ਼ੇਰ ਨੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਤੇ ਵਾਰ ਹੈ। ਇਹੋ ਗੱਲ ਹੋਈ।

0: ਗੁਰੂ ਰੂਪ ਖਾਲਸਾ ਜੀ ਇੰਨਾ ਕੁਝ ਬੋਲਦੇ ਹੋਏ ਖਿਮੇ ਦੇ ਜੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਛੱਡ ਕਰ ਵਾਰ ਜੋੜੇ ਪੁੱਤਰਾਂ ਦੇ ਵਾਰ ਸਾਰਾ ਛੱਡ ਕਰ ਵਾਰ ਜੋੜੇ ਪੁੱਤਰਾਂ ਦੇ ਵਾਰ ਸੁੱਤਾ ਜੰਗਲੀ ਚ ਕੱਲਾ ਚੰਗੀ ਲੈ ਕੇ ਤਲਵਾਰ ਸੁੱਤਾ ਜੰਗਲੀ ਚ ਕੱਲਾ ਚੰਗੀ ਲੈ ਕੇ ਤਲਵਾਰ ਚੱਲ ਸੀ ਨਹੀਂ ਪੈ ਚੱਲ ਕੇ ਦੁਬਾਰੀ ਚਾਰ ਦਿਨ ਚੀਸ ਪੈ ਗਈ ਹੋ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਚਾਰ ਦਿਨ ਚੀਸ ਪੈ ਗਈ ਹੋ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ

ਜੀ ਜਦੋਂ ਸਿੰਧ ਤੇ ਛਾਈ ਲੱਖਾਂ ਹਿੰਦੂ ਮੁਸਲਮ ਕਰ ਲੈ ਸਾਂ ਦੀ ਦੁਹਾਈ ਦੇਖ ਪੰਡਤਾਂ ਦਾ ਹਾਲ ਗੱਲਾਂ ਕਰੇ ਪਿਤਾ ਨਾਲ ਬਲੀ ਸਿੱਟੀਆਂ ਬਗੈਰ ਹਾਲੀ ਹੋਣਾ ਹੀ ਸਵਾਲ ਸਿਰ ਦੇ ਕੇ ਸਦਾ ਧਰਮ ਬਚਾਈਦਾ ਚਾਹ ਜਦੋਂ ਸੀਸ ਪੈ ਗਈ ਹੋ ਜਾ

ਸਾਜਾ ਰੂਪ ਖਾਲਸਾ ਪਹਿਲਾਂ ਸਾਡੇ ਪੰਜ ਪਿਆਰੇ ਸਾਜਾ ਰੂਪ ਖਾਲਸਾ ਪਹਿਲਾਂ ਸਾਡੇ ਪੰਜ ਪਿਆਰੇ ਗਊ ਗਰੀਬ ਦੀ ਰੱਖਿਆ ਦੇ ਦਸਤੂਰ ਸਿਖਾਏ ਸਾਰੇ ਗਊ ਗਰੀਬ ਦੀ ਰੱਖਿਆ ਦੇ ਦਸਤੂਰ ਸਿਖਾਏ ਸਾਰੇ ਬਾਰਾਂ ਚੇਰਾ ਵਾਲਾ ਪਾਇਆ ਬਾਰਾਂ ਮੰਨਣਾ ਸਿਖਾਇਆ ਸਵਾ ਲੱਖ ਨਾਲੇ ਕੱਲਾ ਕੱਲਾ ਸਿੰਘ ਸੀ ਲੜਾਇਆ ਕੰਨ ਜਿਗਰਾਏ ਸੰਤ ਸਿਖਾਈ ਦਾ ਸਾਰੇ ਨੂੰ ਪੀਤ ਪੈ ਗਈ ਹੋ।

ਤੁਮ ਵਿਚਾਰੇ ਹੋ ਗਏ ਥੋੜਾ ਥੋੜਾ ਤੇਰੇ ਸਿਰਾਂ ਤੇ ਸਜਾ ਕੇ ਲੈ ਕੇ ਮਾਸ ਨੂੰ ਲਿਆ ਕੇ ਦੇਖੋ ਸਾਰਾ ਪਰਿਵਾਰ ਬੈਠਾ ਕੰਮ ਲੈ ਕੇ ਲਾ ਕੇ ਦੁੱਖ ਮੰਨਿਆ ਨੀ ਥੋੜਾ ਵੀ ਜੁਦਾਈ ਦਾ ਚਾਰ ਜਨ ਫੀਸ ਪੈ ਗਈ ਹੋ ਜਦੋਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਅਹਿਮਦ ਸ਼ਾਹ ਫੌਜਾਂ ਸਮੇਤ ਦਸੰਬਰ 1761 ਈਸਵੀ ਵਿੱਚ ਆਪਣੇ ਦੇਸ਼ ਤੋਂ ਚੱਲ ਪਿਆ ਲਾਹੌਰ ਜੰਡਿਆਲਾ ਲੁਧਿਆਣਾ ਸਰਹੰਦ ਅਤੇ ਮਲੇਰਕੋਟਲਾ ਵਰਗੇ ਸ਼ਹਿਰਾਂ ਵਿੱਚ ਅਬਦਾਲੀ ਦੀਆਂ ਫੌਜਾਂ ਨੇ ਤਬਾਹੀ ਮਚਾ ਦਿੱਤੀ ਸਿੱਖ ਅਨੋਖੀ ਬਹਾਦਰੀ ਦਲੇਰੀ ਅਤੇ ਹੌਸਲੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਰਹੇ 3 ਮਾਰਚ 1762 ਈਸਵੀ ਨੂੰ ਅਬਦਾਲੀ ਵਾਪਸ ਲਾਹੌਰ ਪਹੁੰਚਿਆ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਬਦਾਲੀ ਨੇ ਕੁਝ ਸਮਾਂ ਹੋਰ ਪੰਜਾਬ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਉਸ ਨੇ ਸਿੱਖਾਂ ਵਿਰੁੱਧ ਕਈ ਮੁਹਿੰਮਾਂ ਭੇਜੀਆਂ ਪਰ ਸਿੱਖ ਸ਼ਕਤੀ ਨੂੰ ਖਤਮ ਕਰਨ ਵਿੱਚ ਅਸਫਲ ਰਿਹਾ ਸਿੰਘਾਂ ਨੇ 17 ਅਕਤੂਬਰ 1762 ਈਸਵੀ ਨੂੰ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਉਣ ਦਾ ਫੈਸਲਾ ਕਰ ਲਿਆ ਲਗਭਗ 60,000 ਮਰਜੀਵੜੇ ਸਿੰਘ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਪਹੁੰਚ ਗਏ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਆਪਣੀਆਂ ਫੌਜਾਂ ਸਮੇਤ ਲਾਹੌਰ ਤੋਂ ਅੰਮ੍ਰਿਤਸਰ ਵੱਲ ਕੂਚ ਕਰਨ ਦਾ ਫੈਸਲਾ ਕਰ ਲਿਆ ਅਤੇ ਫੌਜਾਂ ਨੂੰ ਅੰਮ੍ਰਿਤਸਰ ਦੇ ਚਾਰੇ ਪਾਸੇ ਘੇਰਾ ਪਾਉਣ ਦਾ ਹੁਕਮ ਦੇ ਦਿੱਤਾ।

ਸ਼ਾਹ ਜ਼ਮਾਨ ਸਿੰਘਾਂ ਦੇ ਰੋਹ ਤੇ ਜੋਸ਼ ਸਾਹਮਣੇ ਟਿਕ ਨਾ ਸਕਿਆ। ਮੈਦਾਨੇ ਜੰਗ ਵਿੱਚੋਂ ਪਿੱਠ ਦਿਖਾ ਕੇ ਭੱਜ ਨਿਕਲਿਆ। ਖਾਲਸੇ ਨੇ ਸ਼ਾਹ ਜ਼ਮਾਨ ਦਾ ਜ਼ੇਲਮ ਦਰਿਆ ਤੱਕ ਪਿੱਛਾ ਕਰਕੇ ਲੁੱਟ ਦਾ ਸਾਰਾ ਮਾਲ ਖੋਲਿਆ ਅਤੇ ਲਾਹੌਰ ਦੇ ਸ਼ਾਹੀ ਦਰਬਾਰ ਉੱਤੇ ਖਾਲਸਾ ਰਾਜ ਦਾ ਕੇਸਰੀ ਝੰਡਾ ਜਾ ਲਹਿਰਾਇਆ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੰਨ 1747 ਈਸਵੀ ਵਿੱਚ ਈਰਾਨ ਤੇ ਅਫਗਾਨਿਸਤਾਨ ਦੇ ਹਾਕਮ ਨਾਦਰ ਸ਼ਾਹ ਨੂੰ ਕਤਲ ਕਰ ਦਿੱਤਾ ਗਿਆ। ਉਸ ਦੀ ਮੌਤ ਪਿੱਛੋਂ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਸੁਤੰਤਰ ਹਾਕਮ ਬਣ ਗਿਆ। ਰਾਜਗੱਦੀ ਸੰਭਾਲਣ ਤੋਂ ਤੁਰੰਤ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਅਤੇ ਭਾਰਤ ਉੱਤੇ ਹਮਲੇ ਕਰਨ ਦਾ ਫੈਸਲਾ ਕਰ ਲਿਆ। 1747 ਈਸਵੀ ਤੋਂ 1761 ਈਸਵੀ ਤੱਕ ਉਸ ਨੇ 5 ਹਮਲੇ ਕੀਤੇ, ਪਰ ਜਦੋਂ ਵੀ ਲੁੱਟਿਆ ਹੋਇਆ ਮਾਲ ਲੈ ਕੇ ਪੰਜਾਬ ਦੇ ਵਿੱਚੋਂ ਦੀ ਲੰਘਦਾ, ਖਾਲਸਾ ਪੰਥ ਦੇ ਬੱਬਰ ਸ਼ੇਰ ਮਰਜੀਵੜੇ ਸਿੰਘ ਝੱਟਾ ਮਾਰ ਕੇ ਲੁਟੇਰਿਆਂ ਤੋਂ ਕਾਫ਼ੀ ਧਨ ਮਾਲ ਖੋਹ ਲੈਂਦੇ। ਅਹਿਮਦ ਸ਼ਾਹ ਲਾਲ ਪੀਲਾ ਹੋ ਕੇ ਰਹਿ ਜਾਂਦਾ। ਮਰਜੀਵੜੇ ਸਿੰਘਾਂ ਦਾ ਖਾਤਮਾ ਕਰਨ ਲਈ ਅਹਿਮਦ ਸ਼ਾਹ ਅਬਦਾਲੀ ਫੌਜਦਾਰ ਨੂੰ ਸੱਦ ਪੰਜਾਬ ਉੱਤੇ ਤਕੜਾ ਹੱਲਾ ਬੋਲਣ ਲਈ ਅਕਸਰ ਸਲਾਹ ਮਸ਼ਵਰੇ ਕਰਦਾ ਰਹਿੰਦਾ।

ਜਦੋਂ ਅੰਮ੍ਰਿਤਸਰ ਦੀ ਫੌਜਾਂ ਵੱਲੋਂ ਕੀਤੀ ਘੇਰਾਬੰਦੀ ਦੀ ਸੂ ਹਰਿਮੰਦਰ ਸਾਹਿਬ ਦੀਵਾਲੀ ਮਨਾਉਣ ਆਏ ਮਰਜੀਵੜੇ ਸਿੰਘਾਂ ਨੂੰ ਮਿਲੀ ਤਾਂ ਸਿੰਘ ਝੱਟ ਸਮਝ ਗਏ ਕਿ ਫੌਜ ਹਰਿਮੰਦਰ ਸਾਹਿਬ ਤੇ ਹਮਲਾ ਕਰੇਗੀ। ਫੌਜ ਨਾਲ ਜਦੋਂ ਅੰਮ੍ਰਿਤਸਰ ਦੀ ਫੌਜਾਂ ਵੱਲੋਂ ਕੀਤੀ ਘੇਰਾਬੰਦੀ ਦੀ ਸੂ ਹਰਿਮੰਦਰ ਸਾਹਿਬ ਦੀਵਾਲੀ ਮਨਾਉਣ ਆਏ ਮਰਜੀਵੜੇ ਸਿੰਘਾਂ ਨੂੰ ਮਿਲੀ ਤਾਂ ਸਿੰਘ ਝੱਟ ਸਮਝ ਗਏ ਕਿ ਫੌਜ ਹਰਿਮੰਦਰ ਸਾਹਿਬ ਤੇ ਹਮਲਾ ਕਰੇਗੀ। ਫੌਜ ਨਾਲ ਡਟ ਕੇ ਮੁਕਾਬਲਾ

ਬਹਾਦਰ ਸਾਹਿਬ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਦਿੱਲੀ ਵਿੱਚ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਹਾਂ ਜੀ ਹਰਦੀਪ ਲਾਹੌਰੀਆ, ਕੀ ਕਹਿੰਦਾ ਮੰਗਲ ਸਿੰਘ ਗੁਮਾਨਪੁਰੀ?

ਖਾਲਸਾ ਜੀ ਸ਼ਾਹੀ ਫਰਮਾਨ ਸੁਣ ਇਲਾਕੇ ਦੇ ਚੌਧਰੀਆਂ ਨੇ ਸਿੱਖਾਂ ਨੂੰ ਮਾਰ ਮੁਕਾਉਣ ਲਈ ਅੱਤ ਚੁੱਕ ਲਈ। ਸਭ ਤੋਂ ਜ਼ਿਆਦਾ ਅੱਤ ਚੁੱਕੀ ਮੱਸੇ ਰੰਗੜ ਮੰਡਿਆਲੀਏ ਨੇ। ਉਹ ਹੱਥ ਧੋ ਕੇ ਸਿੱਖਾਂ ਦੇ ਮਗਰ ਪੈ ਗਿਆ। ਕਈ ਨਿਰਦੋਸ਼ ਮੌਤ ਦੇ ਕਾਟ ਉਤਾਰ ਦਿੱਤੇ। ਸਿੱਖਾਂ ਦਾ ਘਰਾਂ ਵਿੱਚ ਟਿੱਕੇ ਰਹਿਣਾ ਔਖਾ ਹੋ ਗਿਆ। ਧਰਤੀ ਦਾ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ। ਮਾਝੇ ਦੇ ਇਲਾਕੇ ਨੂੰ ਛੱਡ ਸਿੰਘ ਜੰਗਲੀ ਜਾ ਲੁਕੇ। ਬੀਕਾਨੇਰ ਜਾ ਟਿਕਾਣਾ ਕੀਤਾ। ਦਿਨ ਰਾਤ ਘੋੜਿਆਂ ਦੀਆਂ ਕਾਠੀਆਂ ਉੱਤੇ ਲੰਘਾਉਂਦੇ, ਮੁੱਠੀ ਭਰ ਛੋਲੇ ਚੱਪ ਗੁਜ਼ਾਰਾ ਕਰਦੇ, ਪਰ ਸਿੱਧਕੋ ਨਾ ਡੋਲੇ। ਜਦੋਂ ਮੌਕਾ ਮਿਲਦਾ ਵੈਰੀ ਉੱਤੇ ਇੰਜ ਟੁੱਟ ਪੈਂਦੇ।

ਖਾਲਸਾ ਜੀ ਚੌਧਰੀ ਮੱਸੇ ਰੰਗੜ ਦਾ ਪਿੰਡ ਅੰਮ੍ਰਿਤਸਰ ਤੋਂ 4 ਕੁ ਹੀ ਮੀਲ ਦੂਰ ਸੀ। ਜਦੋਂ ਸਿੱਖ ਮਾਝੇ ਦਾ ਇਲਾਕਾ ਛੱਡ ਗਏ ਤਾਂ ਮੱਸਾ ਅੰਮ੍ਰਿਤਸਰ ਜਾ ਬੈਠਾ। ਰੰਗੜ ਦੀ ਮੱਤ ਮਾਰੀ ਗਈ, ਗੁਰੂ ਘਰ ਦੀ ਬੇਅਦ ਵੀ ਕਰਨ ਲੱਗਾ, ਹਰਿਮੰਦਰ ਸਾਹਿਬ ਵਿੱਚ ਕੰਜਰੀ ਨਚਾਉਣ ਲੱਗਾ। ਪਰ ਕਰਮਾਂ ਵਿੱਚ ਸ਼ਰਾਬ ਦੇ ਦੌਰ ਚੱਲਦੇ ਪਾਲਕੀ ਵਾਲੀ ਥਾਂ ਮੱਸਾ ਪਲੰਘ ਉੱਤੇ ਬੈਠ ਹੁੱਕਾ ਪੀਂਦਾ। ਗੁਰੂ ਘਰ ਦੇ ਸ਼ਰਧਾਲੂ ਸਿੱਖ ਸੁਣ ਕੇ ਬੜੇ ਦੁਖੀ ਹੁੰਦੇ, ਪਰ ਕਿਸੇ ਦੀ ਵੀ ਪੇਸ਼ ਨਹੀਂ ਸੀ ਜਾਂਦੀ। ਅਖੀਰ ਇੱਕ ਦਿਨ ਕੰਗ ਪਿੰਡ ਦੇ ਭਾਈ ਬੁਲਾਕਾ ਸਿੰਘ ਨੇ ਬੀਕਾਨੇਰ ਨੂੰ ਚਾਲੇ ਪਾ ਦਿੱਤੇ। ਰਾਹ ਦੀਆਂ ਔਕੜਾਂ ਚੱਲਦਾ ਸਿੰਘਾਂ ਦੇ ਡੇਰੇ ਜਾ ਪੁੱਜਾ। ਦਲ ਖਾਲਸਾ ਦੇ ਜਥੇਦਾਰ ਬੁੱਢਾ ਸਿੰਘ ਦੇ ਅੱਗੇ ਜਾ ਫਰਿਆਦੀ ਹੋਇਆ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਹੁਣ ਖਾਲਸਾ ਰਾਜ ਦਾ ਝੰਡਾ ਪੂਰੇ ਜੋਬਨ 'ਤੇ ਲਹਿਰਾਉਣ ਲੱਗਾ, ਜਦਕਿ ਇਸਦੇ ਦਬਦਬੇ 'ਤੇ ਸ਼ਾਹੀ ਸ਼ਾਨ ਵੱਲ ਵੇਖਿਆ ਨਹੀਂ ਸੀ ਜਾਂਦਾ। ਤਾਂ ਠੀਕ ਐਸੇ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੂਰ ਛਿਪਣ ਦੀਆਂ ਤਿਆਰੀਆਂ ਕਰ ਰਿਹਾ ਸੀ। ਸ਼ੇਰੇ ਪੰਜਾਬ ਦੇ ਆਦੇਸ਼ 'ਤੇ ਇੱਕ ਸ਼ਾਹੀ ਦਰਬਾਰ ਸਜਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਪਾਲਕੀ 12 ਦਰੀ ਦੇ ਸੰਗਮਰਮਰੀ ਚਬੂਤਰੇ ਉੱਤੇ ਰੱਖੀ ਗਈ। ਉਹ ਸ਼ੇਰ ਜਿਸਦੀ ਸਿੰਘ ਗਰਜਨਾ ਦੇ ਸਾਹਮਣੇ ਕੋਈ ਖੜੋ ਨਹੀਂ ਸੀ ਸਕਦਾ, ਜਿਸਦੀ ਤਲਵਾਰ ਬਿਜਲੀ ਵਾਂਗ ਚਮਕਦੀ ਸੀ, ਅੱਜ ਬਿਮਾਰੀ ਕਾਰਨ ਆਪਣੀ ਸ਼ਾਹੀ ਕੁਰਸੀ 'ਤੇ ਆਪਣੇ ਸਹਾਰੇ ਆਪ ਵੀ ਨਹੀਂ ਸੀ ਬੈਠ ਸਕਦਾ। ਸ਼ੇਰੇ ਪੰਜਾਬ ਬੜੀ ਧੀਮੀ ਸੁਰ ਵਿੱਚ ਖਾਲਸਾ ਪੰਥ ਨੂੰ ਆਪਣਾ ਆਖਰੀ ਪੈਗਾਮ ਦੇ ਰਿਹਾ ਸੀ। ਆਖਰ ਪੰਜਾਬ ਦਾ ਇਹ ਮਹਾਨ ਸੂਰਮਾ 27 ਜੂਨ 1839 ਈਸਵੀ ਨੂੰ ਖਾਲਸਾ ਪੰਥ ਨੂੰ ਆਪਣਾ ਇਹ ਆਖਰੀ ਸੁਨੇਹਾ ਦੇ ਕੇ ਸਦਾ ਸਦਾ ਲਈ ਅਲਵਿਦਾ ਕਹਿ ਗਿਆ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Andar sachcha neho, laya pritam apne, tan ma.

0: ਨਕਲ ਰਾਖੀ ਕਲਯੁਗ ਵਿੱਚ ਰੱਖਿਆ ਕਰਨ ਦੇ ਸਮਰੱਥ ਇੱਕ ਹੀ ਤਾਕਤ ਹੈ। ਐਵੇਂ ਨਹੀਂ ਉਹਦੇ ਦਰ ਤੇ ਕਸ਼ਮੀਰ ਦੇ ਪੰਡਿਤ ਦੌੜੇ ਗਏ, ਕਿਉਂਕਿ ਸਭ ਥਾਈ ਹੋਣਾ ਦੀ ਹਰ ਜਗ੍ਹਾ ਸਹਾਇਕ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਇਹ ਗੱਲ ਕਹਿੰਦੇ ਨੇ, ਜੋਤ ਉਹਾ ਜੁਗਤ ਸਾਏ, ਜੋਤ ਉਹ ਹੀ ਹੈ। ਹੋਇਆ ਕੀ ਹੈ? ਕਹਿੰਦੇ ਨੇ ਸਹ ਕਾਇਆ ਫੇਰ ਪਲਟੀ ਹੈ, ਕਾਇਆ ਹੀ ਬਦਲੀ ਹੈ, ਜੋਤ ਉਹੀ ਹੈ। ਗੁਰੂ ਨਾਨਕ ਤੋਂ ਲੈ ਕੇ ਦਸਵੇਂ ਬਾਪੂ ਤੱਕ ਜੋਤ ਉਹੀ ਹੈ। ਹੁਣ ਜੋਤ ਪ੍ਰਵੇਸ਼ ਕਰ ਗਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨੇ, ਇੱਥੇ ਇੱਕ ਸ਼ਬਦ ਆਉਂਦਾ ਹੈ, ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਠ ਦੀਦਾਰ ਦਰਸ਼ਨ ਤੇ ਧਿਆਨ, ਪਾਠ ਕਰਨ ਦਾ ਮਤਲਬ ਤੋਤੇ ਵਾਂਗੂ ਪੜ੍ਹ ਕੇ ਨਹੀਂ ਚਲੇ ਜਾਣਾ, ਧਿਆਨ ਰੱਖਣਾ ਵਿੱਚ, ਉਹਦੇ ਵਿੱਚ ਜੁੜ ਕੇ ਰਹਿਣਾ। ਇਹ ਜਿਹੜਾ ਲਿਖਿਆ ਨਾ, ਸਭ ਤਾਈ ਹੋਣਾ ਦੀ ਸਾਜ, ਸੇਵਕ ਤੋਂ ਨਿਗਟੀ ਹੋਏ ਦਿਖਾਵਾ, ਉਹਨਾਂ ਦੇ ਨੇੜੇ ਹੈ, ਉਹਨਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਉਹਦੇ ਵਿੱਚ ਧਿਆਨ ਲਾਉਂਦੇ ਨੇ, ਜਿਹੜੇ ਉਹਦੇ ਵਿੱਚ ਜੁੜੇ ਹੋਏ ਨੇ, ਜਿਨ੍ਹਾਂ ਨੇ ਉਸ ਗੁਰੂ ਨਾਨਕ ਦੇ ਚਰਨੀ ਧਿਆਨ ਜੋੜਿਆ, ਉਹਨਾਂ ਲਈ ਉਹ ਰਖਵਾਲਾ ਬਣ ਜਾਂਦਾ ਹੈ। ਹੁਣ ਬਾਣੀ ਵਿੱਚ ਇਹ ਫੁਰਮਾਨ ਹੈ, ਜਦੋਂ ਗੁਰਾਂ ਨੂੰ ਯਾਦ ਕਰੇ, ਕਿਉਂ ਸਭ ਥਾਈ ਸਹਾਇਕ ਹੁੰਦਾ ਗੁਰੂ ਗ੍ਰੰਥ, ਗੁਰੂ ਨਾਨਕ, ਗੁਰੂ ਗੋਬਿੰਦ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ। ਕਿਤੇ ਸਮਾਂ ਮਿਲਿਆ ਤੇ ਇੱਥੋਂ ਬਾਬੇ ਨੰਦ ਲਾਲ ਦੀ ਕਥਾ ਕਰਾਂਗੇ, ਜੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ, ਕਿਉਂਕਿ ਉਹ ਵੀ ਬਾਣੀ ਹੈ। ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ, ਕਿਉਂ ਸਭ ਤਾਈ ਹੋਣਾ ਦੀ ਸਹਾਇ ਹੈ, ਇੱਥੋਂ ਦਾ ਵੀ ਸ਼ਾਹ ਹੈ, ਸ਼ਾਹੇ ਸ਼ਹਿਨ ਸ਼ਾਹ ਤੇ ਪਰਲੋਕ ਦਾ ਵੀ ਸ਼ਾਹ ਹੈ, ਦੋਹਾਂ ਲੋਕਾਂ ਵਿੱਚ ਆਪਣੀ ਬਾਂਹ ਫੜ ਦੇ ਸਮਰੱਥ ਹੈ, ਦਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਦੋਹਾਂ ਲੋਕਾਂ ਦਾ ਸ਼ਾਹ, ਦੋਹਾਂ ਦੁਨੀਆਂ ਦਾ ਸ਼ਾਹ, ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ, ਦੋਹਾਂ ਲੋਕਾਂ ਵਿੱਚ ਖਸਮ ਹੈ, ਭਾਵ ਕੇ ਲੋਕ ਤੇ ਪ੍ਰਲੋਕ ਵਿੱਚ, ਦਾਵਰ ਆਫਾਕ ਗੁਰੂ ਗੋਬਿੰਦ ਸਿੰਘ, ਦਾਵਰ ਆਫਾਕ ਮਾਸਟਰ ਆਫ ਦਾ ਬੋਥ ਵਰਲਡ, ਦੋਹਾਂ ਲੋਕਾਂ ਦਾ ਮਾਸਟਰ ਹੈ, ਮਾਲਕ ਹੈ, ਵਾਲੀ ਹੈ, ਕਿਉਂ ਸਭ ਤਾਈ ਹੋਣਾ ਦੀ ਸਹਾਏ, ਇੱਥੋਂ ਵਾਲੇ ਤੇ ਇੱਥੋਂ ਹੀ ਰੱਖਿਆ ਕਰਦੇ ਨੇ, ਪ੍ਰਲੋਕ ਦੀਆਂ ਡਾਂਗਾਂ ਤੋਂ ਬਾਬਾ ਕਲਗੀਧਾਰੀ ਬਚਾਉਂਦਾ, ਉਹ ਪਾਤਸ਼ਾਹ ਵਾਲੀ ਹੈ। ਹਰ ਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ, ਅਨ ਇਕੁਅਲ ਇਨ ਬੋਥ ਵਰਲਡ, ਧਿਆਨ ਦਿਓ, ਕਈ ਪੜ੍ਹੇ ਲਿਖੇ ਬੈਠੇ ਹੁੰਦੇ, ਦੋਵਾਂ ਜਹਾਨਾਂ ਵਿੱਚ ਲੋਕ ਤੇ ਪ੍ਰਲੋਕ ਵਿੱਚ ਕਲਗੀ ਧਰ ਦੇ ਬਰਾਬਰ ਕੋਈ ਤਖ਼ਤ ਲਾ ਕੇ ਨਹੀਂ ਬਹਿ ਸਕਦਾ, ਉਹਦੇ ਬਰਾਬਰ ਦਾ ਹੋਇਆ ਹੀ ਕੋਈ ਨਹੀਂ ਦੁਨੀਆਂ ਤੇ। ਐਵੇਂ ਨਹੀਂ ਅੱਲਾ ਯਾਰ ਖਾਂ ਲਿਖਦਾ, ਉਹ ਕਹਿੰਦਾ ਮੇਰੀ ਕਲਮ ਦੀ ਔਕਾਤ ਮੁੱਕ ਜਾਂਦੀ ਹੈ, ਬਾਪੂ ਤੇਰੇ ਗੁਣ ਲਿਖਣ ਲੱਗਿਆ। ਉਲਫਤ ਕੇ ਯਹ ਜਜ਼ਬੇ ਕਹੀਂ ਦੇਖੇ ਨਹੀਂ ਹਮਨੇ, ਹੈ ਦੇਖਣਾ ਇੱਕ ਬਾਤ ਕਹੀਂ ਸੁਣੇ ਵੀ ਨਹੀਂ ਹਮਨੇ, ਤੇਰੀਆਂ ਤਾਕਤਾਂ ਕਦੇ ਵੇਖਣ ਵਿੱਚ ਨਹੀਂ ਆਈਆਂ, ਕਦੇ ਕਿਸੇ ਵਿੱਚ ਨਹੀਂ ਵੇਖੀਆਂ, ਸੁਣਨ ਦੀ ਤੇ ਗੱਲ ਹੀ ਦੂਰ ਰਹੀ ਵੀ ਤੇਰੇ ਬਰਾਬਰ ਦਾ ਕੋਈ ਹੋਇਆ। ਇਸ ਕਰਕੇ ਉਹਨੂੰ ਆਖਿਆ ਵੀ ਤੇਰੇ ਬਰਾਬਰ ਦੋਹਾਂ ਲੋਕਾਂ ਵਿੱਚ ਕੋਈ ਨਹੀਂ, ਸਭ ਥਾਈ ਹੋਏ ਸਹਾਏ, ਲੋਕ ਪ੍ਰਲੋਕ ਵਿੱਚ ਰੱਖਿਆ ਕਰਦਾ ਹੈ ਗੁਰੂ ਗ੍ਰੰਥ, ਗੁਰੂ ਨਾਨਕ, ਗੁਰੂ ਗੋਬਿੰਦ, ਪਰ ਉਹਨਾਂ ਦੀ ਪਾਠ ਦੀਦਾਰ, ਕੇਵਲ ਦੀਦਾਰ ਕਰਕੇ ਨਹੀਂ ਮੁੜਨਾ, ਬਾਣੀ ਵੀ ਪੜ੍ਹਨੀ ਹੈ, ਧਿਆਨ ਦੇ ਨਾਲ ਬਾਣੀ ਪੜ੍ਹਨੀ ਹੈ। ਸਤਿਗੁਰ ਜਾਗਤਾ ਹੈ ਦੇਉ, ਸ਼ਬਦ ਵਿੱਚ ਜੋਤ ਪ੍ਰਵੇਸ਼ ਹੋ ਗਈ, ਕਹਿੰਦੇ ਦਸ ਸਰੀਰ ਤੇ ਨਹੀਂ ਰਹੇ, ਇਹ ਸ਼ਬਦ ਸਦਾ ਰਹੇਗਾ, ਨਾਦ ਸਦਾ ਰਹਿੰਦਾ, ਆਵਾਜ਼ ਦੁਨੀਆਂ ਤੇ ਸਦਾ ਰਹਿੰਦੀ ਹੈ। ਇਸ ਕਰਕੇ ਸਾਨੂੰ ਇਹਦੇ ਲੜ ਲਾ ਗਏ, ਗੁਰੂ ਨਾਨਕ ਨੇ ਵੀ ਕਿਹਾ, ਗੁਰੂ ਗੋਬਿੰਦ ਨੇ ਵੀ ਕਿਹਾ, ਹਮ ਗੁਰੂ ਗੋਬਿੰਦ ਸਿੰਘ, ਹਮ ਨਾਨਕ ਅਸਤ, ਹਮ ਗੁਰੂ ਗੋਬਿੰਦ ਸਿੰਘ, ਹਮ ਗੁਰੂ ਗੋਬਿੰਦ ਸਿੰਘ, ਹਮੋ ਨਾਨਕ ਅਸਤ, ਹਮੋ ਸ਼ਬਦ ਓ ਜ਼ਹਰੇ ਨਾਨਕ ਮਸਤ, ਮੈਂ ਹੀ ਗੁਰੂ ਨਾਨਕ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, मैं ही गुरु अर्जन है, मैं ही गुरु तेग बहादुर हाँ, जेड़ा गुरु माने ग्रंथ तुहाडा गुरु है, मैं ही वह शब्द है। इस करके सानू दशा इहदे विच बैठे हैं समझ के याद करना है। शब्द गुरु सुरत धुन चेला, बाबे नानक नूं पुछया सिद्धा तुहाडा गुरु कौन है, कहिंदे शब्द। गुरु नानक का गुरु केवल खसम है, प्रभु है, परमात्मा है। इस करके केवल पढ़ना ही नहीं, ध्यान दे के पढ़ना है। तो कहिंदा की है गुरु, कहिंदा की है उहदे अनुसार जतन करिया करो। आ जिहड़ा हुक्मनामा सुनदे जे हुक्म है भी अज तेरा जीवन सिखा ऐदां बतीत होवे, जतन करो। समरथा दे नहीं, साडे कोल दी कृपा तो बिना इन्हां असूलों ते पहरा दईए, पर तरला लैण विच कोई हर्ज नहीं, अरदास करन विच कोई हर्ज नहीं। फिर पढ़ दिओ तुरकी बाणी आई जिन सगली चिंत मिटाई। साडा गुरु कौन है, बाणी गुरु, गुरु है बाणी विच, बाणी अमृत सारे, ये बाणी गुरु है। गुरु इहदे विच आके बैठ गया, दर्शन देख जीवा गुरु तेरा। अज तो दसो पातशाही तुहाडे दर्शन शब्द विचों करके जीना सी। इस करके उन्हें आख्या है दसा पातशाहियां दी जोत श्री गुरु ग्रंथ साहिब जी दे पाठ किदार दा ध्यान करके। बोलो जी, ध्यान करना है, ध्यान लाना है, ध्यान भरना है। ये एक ग्रंथी सिंह वालों चेतावनी होंगी है सानू भी ध्यान दो कितने दर्जे जी। वो फिर अभी जिन्हों का ध्यान वो बोलते ने वाहेगुरु, तो दूजे के वासियों ही लैन आए, ना घर जुड़े ना इतने जुड़े। चेतावनी दिता है गुरु का वजीर इतने खलो की अरदास भी, ध्यान धर के ध्यान रखो, ध्यान पासे ना जाए चार दुवारी चो, गुरु नानक के चरणों में ध्यान रखो। इस करके साहब यह गल कहें। अगे पढ़िए जी, पंजा प्यारिया चौहान साहेबजादिया चाली मुक्तियां हठियां जपियां तपियां जिन्ना नाम जपया वंड छकया देग चलाई तेग वाही देख के अंडित कीता इन्ना प्यारिया सच्यारिया दी कमाई का ध्यान करके खालसा जी। बोलो जी वाह। पंजा प्यारिया हुण तुसी आखोगे कि गुरु तो बाद साहिबजादे चाहिए ने। साहिबजादियां दी कुरबानी पंजा प्यारिया नालों वध है। बाल अवस्था विच सिर देना बड़ा औखा जे, आ बत्ती बंद कर दे, काका दे गुआढ़ियों के घर जान जोगा नहीं। 14 साल का 10 लाख नंगियां तलवारा से नचे रहे, पर एक फर्क है, एक अंतर है। अंतर इसे आ गया भी जदों सिर मंगे ने ना बापू ने, इन्हों पंजा ने पहला सिर दिते ने, ना इन्हों का तो पहला आता है। इसे प्रवानगी हुई है, सिर इन्होंने दिते ने जदों कोई देन दे काबल नहीं सी। और दूसरा हुण जिन्ना श्री गुरु नूं दे दिता ते जदों शरीर छड्या सी, गुरां आख्या सी जोत मेरी गुरु ग्रंथ विच है ते रूप मेरा पंथ विच है, जिथे मैनू ते आउणा है उत्थे पंजां नूं प्रशादा पाणी सेवा कर दिओ, मैं हाजर हाँ। बाणे विच पंजां प्यारियां नूं गुरु दा अदब रुतबा दिता। सारे इतिहास में जिक्र है पंजां दियां बेनतियां हुक्म नूं मनदे रहे। पंजां नूं तां पहला रखिया क्योंकि जदों 80,000 दे इकट्ठ विच सनातन विद्वान ते 10 लाख दा 12 लाख दा इकट्ठ भी दसदे, वो कहिंदे ने 80,000 ने ते अमृत ही छक लिया सी। चलो इकट्ठ दोवां चों कोई भी होवे, साडा भावे है भी लखां दी गिणती चों पंज ही उठे ने। वो प्रवान हो गए, फिर उन्होंने आख्या पंजा प्यारियां, पंजा प्यारियां दा ध्यान धरो खालसा जी। क्यों धरिए, उन्हां दी दृढ़ता दा ध्यान, उन्हां दे ध्यान करके सानू समझ आवेगी भी गुरु नूं जिहड़ा सिर दे दिंदा वो रहिंदी दुनिया ताईं अमर हो जांदा है। जिन्हां साडे वर्गियां दिते नहीं उन्हां नूं याद किन्ने करना है। हाजरी प्रवान करनी, समय की समाप्ति है। ਵਿਚਾਰ ਕਰਦਿਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਭੁੱਲ ਚੁੱਕ ਦੀ ਖਿਮਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਵਿਚਾਰ ਕਰਨ ਦੀ ਸੋਝੀ ਬਖਸ਼ ਦੇਣ। ਸਮੂਹ ਸੰਗਤਾਂ ਇਕਾਗਰਤਾ ਦੇ ਨਾਲ ਜਦੋਂ ਵੀ ਅਰਦਾਸ ਕਰਨੀ ਹੈ ਧਿਆਨ ਗੁਰੂ ਚਰਨਾਂ ਵਿੱਚ ਜੋੜ ਕੇ ਕਰਨੀ ਹੈ, ਇਹਦੀ ਫਿਰ ਪੂਰਤੀ ਹੈ। ਗੁਰੂ ਵਾਲੇ ਬਣੀਏ, ਗੁਰੂ ਘਰ ਦੇ ਨਾਲ ਜੁੜੀਏ, ਇਹ ਮਹਾਨ ਉਪਰਾਲਾ ਹੈ, ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਦਸਮ ਕੀ ਬਾਣੀ, ਗੁਰੂ ਗ੍ਰੰਥ ਕੀ ਬਾਣੀ, ਬਾਬਾ ਨੰਦ ਲਾਲ ਕੀ ਬਾਣੀ, ਬਾਬਾ ਗੁਰਦਾਸ ਕੀ ਬਾਣੀ, ਸਿੱਖ ਇਤਿਹਾਸ, ਸਿੰਘ ਸਾਹਿਬ ਇਤਿਹਾਸ ਦੀ ਕਥਾ ਵੀ ਕਰਦੇ ਨੇ ਸ਼ਾਮ। ਵੱਡਿਆਂ ਦੇ ਨਕਸ਼ੇ ਕਦਮ ਤੇ ਚੱਲਣ ਦੇ ਲਈ ਬਾਣੀ ਪੜ੍ਹਨੀ, ਇਤਿਹਾਸ ਪੜ੍ਹਨਾ, ਸਿੱਖਿਆ ਪ੍ਰਾਪਤ ਕਰਨੀ, ਇਹਦੇ ਚ ਜੀਵਨ ਦੀ ਸਫਲਤਾ ਹੈ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੇ ਜੀਵਨ ਨੂੰ ਸਮੇਂ ਨੂੰ ਸਫਲਿਆ ਕਰਨ ਲਈ ਤੁਰਕੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਹੋ। ਅਰਦਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਸੰਭੂ ਸੰਗਤਾਂ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਸਿੱਖੀ ਦਾ ਜਿਹੜਾ ਸਿਧਾਂਤ ਹੈ ਸਿੱਖੀ ਦੇ ਵਿੱਚ ਜਿਹੜੀਆਂ ਮਹਾਨ ਕੁਰਬਾਨੀਆਂ ਨੇ ਸੰਤ ਸਿਪਾਹੀ ਦੇ ਮਹਾਨ ਰੁਤਬੇ ਨੇ ਅਵਧੀਆਂ ਨੇ ਜਿੱਥੇ ਪ੍ਰਭੂ ਨੂੰ ਨਮਸਕਾਰ ਹੈ ਜਿੱਥੇ ਦਸ ਪਾਤਸ਼ਾਹੀਆਂ ਨੂੰ ਨਮਸਕਾਰ ਹੈ ਜਿੱਥੇ ਦਸ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਨਾ ਹੈ ਦੀਦਾਰ ਕਰਨੇ ਹਨ ਉੱਥੇ ਇਹਨਾਂ ਸ਼ਹੀਦਾਂ ਸਤਪੁਰਸ਼ਾਂ ਨੂੰ ਵੀ ਭਗਤਾਂ ਨੂੰ ਸੰਤਾਂ ਨੂੰ ਗੁਰੂ ਸਾਹਿਬ ਨੇ ਬੜਾ ਅਦਬ ਤੇ ਸਤਿਕਾਰ ਦਿੱਤਾ ਹੈ ਇੰਨਾ ਕਦਬ ਦਿੱਤਾ ਜਿਹੜੇ ਗੁਰਮੁਖ ਪਿਆਰੇ ਕੋਈ ਧਰਮ ਲਈ ਘਾਲਣਾ ਘਾਲਦੇ ਨੇ ਭਾਵੇਂ ਬੰਦਗੀ ਕਰਦੇ ਨੇ ਜਾਂ ਸ਼ਹੀਦੀਆਂ ਪਾਉਂਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹਾਉਣ ਵਾਲੇ ਸਿੱਖੀ ਲਈ ਘਾਲਣਾ ਘਾਲਣ ਵਾਲਿਆਂ ਦੀ ਧੂੜ ਬਾਬਾ ਨਾਨਕ ਗੁਰੂ ਗ੍ਰੰਥ ਸਾਹਿਬ ਦੀਨ ਦੁਨੀਆਂ ਦੇ ਪਾਤਸ਼ਾਹ ਇੰਨਾ ਕੁ ਅਦਬ ਦਿੰਦੇ ਨੇ ਕਹਿੰਦੇ ਨੇ ਮੈਂ ਵੀ ਲੱਭਦਾ ਫਿਰਦਾ ਉਹਨਾਂ ਹੀ ਮਹਾਨ ਰੂਹਾਂ ਵਿੱਚੋਂ ਗੁਰੂ ਸਾਹਿਬ ਤੋਂ ਬਾਅਦ ਪੰਥ ਦੀ ਸਿਰਮੌਰ ਜਿਹੜੀ ਤਾਕਤ ਹੈ ਵੱਡੀ ਤਾਕਤ ਹੈ ਪੰਜਾਂ ਪਿਆਰਿਆਂ ਵੇਖੋ ਇਹ ਪੁਰਾਤਨ ਕਾਲ ਤੋਂ ਹੀ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਪ੍ਰਥਾ ਚੱਲ ਪਈ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੱਕ ਪੰਜ ਪਿਆਰੇ ਸਿੱਖ ਹਰ ਗੁਰੂ ਸਾਹਿਬ ਦੇ ਨਾਲ ਹੋਇਆ ਕਰਦੇ ਸੀ ਵੈਸੇ ਤੇ ਸਾਰੇ ਹੀ ਉਹਦੇ ਪਿਆਰੇ ਨੇ ਪਰ ਇਤਿਹਾਸ ਕੋਲੋਂ ਇਹ ਨਾਮ ਸਾਂਭੇ ਨਹੀਂ ਗਏ ਪੰਚ ਮਿਲੇ ਪਰ ਪੰਚ ਤਜ ਬਾਬਾ ਗੁਰਦਾਸ ਵੀ ਹਾਮੀ ਭਰਦਾ ਵੀ ਸਿੱਖੀ ਵਿੱਚ ਪੰਜਾਂ ਦੀ ਬੜੀ ਮਹਿਮਾ ਹੈ ਚਲੋ ਬਾਣੀ ਵੱਲ ਆ ਜਾਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਹਿਲੀ ਬਾਣੀ ਜਪਜੀ ਨੇ ਇਹ ਹਾਮੀ ਭਰੀ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਵਾਨ ਦੇਖੋ ਧਿਆਨ ਦਿਓ ਪੰਜ ਹੀ ਕਿਉਂ ਪੰਜ ਭੂਤਕ ਸਰੀਰ ਹੈ ਸਾਡਾ ਪੰਜਾਂ ਤੱਤਾਂ ਤੋਂ ਬਣਿਆ ਤੇ ਪੰਜ ਹੀ ਇਹਦੇ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਹੀ ਵਿਕਾਰ ਨੇ ਬਾਪੂ ਨੇ ਪਿਆਰੇ ਵੀ ਪੰਜ ਹੀ ਸਾਡੇ ਨੇ ਪੰਜਾਂ ਨਾਲ ਹੀ ਅੰਮ੍ਰਿਤ ਛਕਾਇਆ ਪੰਜਾਂ ਬਾਣੀਆਂ ਪੜ੍ਹਨ ਦਾ ਹੁਕਮ ਹੈ ਕੋਈ ਤਿੰਨ ਆਖੇ ਕੋਈ ਦੋ ਆਖੇ ਅਸੀਂ ਤੇ ਮੰਨਣਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਜਾਂ ਦੀ ਜੈ ਜੈਕਾਰ ਹੈ ਦਰਗਾਹ ਵਿੱਚ ਵੀ ਪੰਚੈ ਪਾਵੈ ਦਰਗਹਿ ਮਾਨ ਦੇਖੋ ਕੁਝ ਮਰਿਆਦਾ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਪੰਥ ਬਦਲ ਸਕਦਾ ਹੈ ਜੋ ਪੰਥ ਨੇ ਹੀ ਪ੍ਰਚਲਿਤ ਕੀਤੀਆਂ ਗੁਰੂ ਨਾਲੋਂ ਪੰਥ ਵੱਡਾ ਨਹੀਂ ਅਕਾਲ ਤਖ਼ਤ ਸਾਡੇ ਸਿਰਮੌਰ ਨੇ ਅਸੀਂ ਸਿਰ ਝੁਕਾਉਣਾ ਪਰ ਅਕਾਲ ਤਖ਼ਤ ਉੱਤੇ ਵੀ ਪੰਥ ਬਹਿ ਕੇ ਗੁਰੂ ਦੀ ਮਰਿਆਦਾ ਬਦਲਣ ਦੀ ਤਾਕਤ ਨਹੀਂ ਰੱਖਦਾ ਪੰਜ ਬਾਣੀਆਂ ਪੰਜਾਂ ਦੀ ਖੰਡੇ ਦੀ ਪੌਲ ਇਹ ਜਿਹੜੀਆਂ ਮਰਿਆਦਾ ਨੇ ਇਹ ਪੰਥ ਨੇ ਨਹੀਂ ਗੁਰੂ ਨੇ ਚਲਾਈਆਂ ਨੇ ਤੇ ਗੁਰੂ ਦੀ ਮਰਿਆਦਾ ਪੰਥ ਨਹੀਂ ਜੇ ਬਦਲ ਸਕਦਾ ਧਿਆਨ ਦਿਓ ਜੋ ਸੰਗਤ ਨੇ ਪੰਥ ਨੇ ਮਰਿਆਦਾ ਬਣਾਈ ਹੈ ਉਹ ਠੀਕ ਹੈ ਸਮੇਂ ਨਾਲ ਬੈਠ ਕੇ ਕਈ ਵਾਰ ਆਪਾਂ ਸਾਰੇ ਰਲ ਮਿਲ ਕੇ ਤਬਦੀਲੀ ਕਰ ਸਕਦੇ ਹਾਂ
पांच विकार ने पंजा नूं ढाउण लई पंज बाणियां, पांच विकार ने पंजा नूं ढाउण लई पंजा बाणियां दी खंडे दी पौल। पंजा दी प्रधानता वैसे इतिहास विच ਇਹ ਨਾਂ ਸਾਥੋਂ ਸਾਂਭੇ ਨਹੀਂ ਗਏ ਵੀ ਕਿਹੜੇ ਕਿਹੜੇ ਪਿਆਰੇ ਕਿਹੜੇ ਗੁਰੂ ਦੇ ਸਨ, ਪਰ ਗੁਰੂ ਅਰਜਨ ਸਾਹਿਬ ਦੇ ਪੰਜ ਪਿਆਰੇ ਸਿੱਖ, ਬਾਬਾ ਦਿਜੀ ਚੰਦ ਜੀ, ਭਾਈ ਜੇਠਾ ਜੀ, ਬਾਬਾ ਪੁਰਾਣਾ, ਬਾਬਾ ਲੰਗਾਹ, ਇਹ ਜਿਹੜੇ ਆਦਿਕ ਨੇ, ਭਾਈ ਪੈੜਾ ਜੀ, ਇਹ ਪੰਜ ਸਿੱਖ ਜਿਹੜੇ ਸੀ, ਇਹ ਪੰਜ ਪਿਆਰੇ, ਪੰਜ ਸਲਾਹਕਾਰ ਸਨ ਗੁਰੂ ਦੇ। ਗੁਰੂ ਤੇਗ ਬਹਾਦਰ ਸਾਹਿਬ ਦੇ ਪੰਜਾਂ ਪਿਆਰਿਆਂ ਦਾ ਜ਼ਿਕਰ ਹੈ। ਉਹ ਜਿਹੜਾ ਬਾਬਾ ਆਰੇ ਨਾਲ ਚੀਰਿਆ ਗਿਆ, ਭਾਈ ਮਤੀ ਦਾਸ ਜੀ, ਇਸੇ ਪ੍ਰਕਾਰ ਦੇ ਨਾਲ ਭਾਈ ਗੁਰਦਿੱਤਾ ਜੀ, ਭਾਈ ਦਿਆਲਾ ਜੀ, ਭਾਈ ਊਦਾ ਜੀ ਤੇ ਬਾਬਾ ਜੈਤਾ ਜਿਹੜਾ ਸੀਸ ਲੈ ਕੇ ਗਿਆ ਹੈ, ਔਖੇ ਵੇਲੇ ਪਿਆਰਾ ਹੀ ਸੀਸ ਲੈ ਕੇ ਗਿਆ ਹੈ। ਜਿਨ੍ਹਾਂ ਪਿਆਰਿਆਂ ਨੂੰ ਅਸੀਂ ਅੱਜ ਧਿਆਉਣ ਲੱਗੇ ਹਾਂ, ਅਰਦਾਸ ਵਿੱਚ ਜਿਹੜੇ ਆ ਰਹੇ ਨੇ, ਇਹ ਪਿਆਰੇ ਉਹ ਨੇ ਜਿਨ੍ਹਾਂ ਨੇ ਜਦੋਂ ਖਾਲਸ ਧਰਮ ਦੀ ਸਿਰਜਣਾ ਹੋਈ ਹੈ, ਖੰਡੇ ਦੀ ਪੌਲ ਦੀ ਆਰੰਭਤਾ ਹੋਈ ਹੈ, ਜਿਨ੍ਹਾਂ ਨੇ ਸਿਰ ਦੇ ਕੇ ਇਹ ਪੌਲ ਪਹਿਲਾਂ ਛਕੀ ਹੈ, ਸਿਰ ਦੇ ਕੇ ਪੰਥ ਵਿੱਚ ਜਿਹੜੇ ਸਿਰਮੌਰ ਬਣੇ ਨੇ, ਧੁਰ ਬਣੇ ਨੇ, ਆਗੂ ਬਣੇ ਨੇ, ਜਿੱਥੋਂ ਸ਼ੁਰੂਆਤ ਹੋਈ ਹੈ, ਦੀਨ ਦੁਨੀਆਂ ਦੇ ਪਾਤਸ਼ਾਹ ਨੇ ਫਕੀਰਾਂ ਦੀ ਕੌਮ ਨੂੰ ਸੰਤਾਂ ਦੀ ਕੌਮ ਬਣਾਉਣਾ ਹੈ, ਸੰਤਾਂ ਦੀ ਕੌਮ ਨੂੰ ਸ਼ਹੀਦਾਂ ਦੀ ਕੌਮ ਬਣਾਉਣਾ ਹੈ। ਜਿਹੜੇ ਫਕੀਰ ਸਨ, ਸਤ ਪੁਰਸ਼ ਸਨ, ਇਹ ਜਿਹੜੀ ਭਗਤੀ ਸੀ ਇਹਦੇ ਨਾਲ ਨਾਲ ਸ਼ਕਤੀ ਦਾ ਸੁਮੇਲ ਕਰਨਾ ਸੀ, ਸੰਤਾਂ ਦੀ ਕੌਮ ਨੂੰ ਮਰਜੀਵੜਿਆਂ ਦੀ ਕੌਮ ਬਣਾਉਣ ਲਈ 1699 ਵਿੱਚ ਆਨੰਦਾਂ ਦੀ ਪੁਰੀ ਵਿੱਚ ਇੱਕ ਇਕੱਠ ਹੋਇਆ। ਪਿਆਰੇ ਕਿਉਂ ਕਿਹਾ ਜਾਂਦਾ? ਉਸ ਇਕੱਠ ਵਿੱਚ ਕਲਗੀਧਰ ਨੇ ਚੰਡੀ ਖਿੱਚ ਕੇ ਭਗਉਤੀ ਹੱਥ ਵਿੱਚ ਫੜ ਕੇ, ਤਲਵਾਰ ਫੜ ਕੇ ਮਹਾਨ ਤਖਤ ਦੇ ਉੱਤੇ ਖਲੋ ਕਰਕੇ ਆਖਿਆ ਸੀ ਵੀ ਉੱਠੋ ਕੋਈ ਮੇਰਾ ਪਿਆਰਾ ਸਿੱਖ, ਪਿਆਰਾ ਉੱਠੋ ਕੋਈ, ਇਹਨੂੰ ਪਿਆਰ ਹੈ ਗੁਰੂ ਨਾਲ। ਉਹਨਾਂ ਦਾ ਜਿਹੜਾ ਲੱਖਾਂ ਦਾ ਗੱਠ ਹੈ, ਸਾਰੇ ਹੀ ਆਪਣੇ ਆਪ ਨੂੰ ਕਹਿੰਦੇ ਸੀ ਸਿੱਖਾਂ ਤੁਹਾਡੇ, ਪਰ ਖੁਣ ਹੋਣ ਲੱਗੀ ਹੈ। ਕਹਿੰਦੇ ਮੈਨੂੰ ਇੱਕ ਸਿਰ ਚਾਹੀਦਾ ਹੈ ਤੇ ਕੋਈ ਮੇਰਾ ਪਿਆਰਾ ਸਿੱਖ ਉੱਠੋ। ਹੁਣ ਉੱਠਣਾ ਦੇ ਪਿਆਰੇ ਨੇ ਸੀ, ਬਾਕੀਆਂ ਦੇ ਦੌੜ ਜਾਣਾ ਸੀ ਸਿਰ ਦਾ ਨਾਂ ਸੁਣ ਕੇ ਹੀ। ਉੱਠੇ ਕਿਹੜੇ ਨੇ? ਜਿਨ੍ਹਾਂ ਨੇ ਇਸ ਗੱਲ ਨੂੰ ਮਨ ਵਿੱਚ ਧਾਰ ਲਿਆ ਸੀ, ਪਹਿਲਾਂ ਮਰਨ ਕਬੂਲ ਜੀਵਨ ਕੀ ਸ਼ਬਿਆਸ, ਜਿਨ੍ਹਾਂ ਨੇ ਮਨ ਵਿੱਚ ਧਾਰਿਆ ਸੀ ਵੀ ਜੇ ਗੁਰੂ ਦੇ ਹੋਣਾ ਤੇ ਫਿਰ ਪਹਿਲਾਂ ਮੌਤ ਕਬੂਲਣੀ ਪਵੇਗੀ, ਜਿਨ੍ਹਾਂ ਨੇ ਮਨ ਵਿੱਚ ਧਾਰਿਆ ਸੀ ਜਿਉਂਤੋ ਪ੍ਰੇਮ ਖੇਲਣ ਕਾ ਚਾਓ, ਜਿਹੜੇ ਜਾਣਦੇ ਸੀ ਖਸਮ ਦੇ ਘਰ ਦੀ ਮਰਿਆਦਾ ਨੂੰ, ਸਿਰ ਧਰ ਤਲੀ ਗਲੀ ਮੇਰੀ ਆਓ, ਜਿਨ੍ਹਾਂ ਨੂੰ ਮੇਰੇ ਨਾਲ ਪ੍ਰੇਮ ਹੈ, ਅੱਜ ਪਰਖ ਹੋਣੀ ਹੈ ਮੇਰਾ ਪਿਆਰਾ ਕੌਣ ਹੈ, ਉੱਠੇ ਕੋਈ ਸਿਰ ਦਵੇ। ਅੱਜ ਸਿੱਖੀ ਨਸੀਬ ਹੋਣੀ ਹੈ, ਅੱਜ ਸੇਵਾ ਤੇ ਭਿੱਜ ਕੇ ਸਿੱਖੀ ਨਹੀਂ ਮਿਲਣੀ, ਅੱਜ ਮਾਲਾ ਦੇ ਮਣਕਿਆਂ ਵੱਲ ਵੇਖ ਕੇ ਸਿੱਖੀ ਨਹੀਂ ਮਿਲਣੀ, ਅੱਜ ਜਿਹੜਾ ਤਲਵਾਰ ਦੀ ਧਾਰ ਤੇ ਨੱਚੇਗਾ ਉਹਨੂੰ ਸਿੱਖੀ ਮਿਲਣੀ ਹੈ। ਕਸਵੱਟੀ ਰਹੀ ਹੈ ਗੁਰੂ ਘਰ ਵਿੱਚ, ਪਹਿਲੇ ਗੁਰੂ ਪਿਆਰਾ ਕਿਹਨੂੰ ਬਣਾਉਂਦੇ ਸੀ? ਜਿਹੜਾ ਬੰਦਗੀ ਵਿੱਚ ਪਰਪੱਕ ਹੁੰਦਾ ਸੀ, ਸੇਵਾ ਕਰਤ ਹੋਏ ਨਿਹ ਕਾਮੀ, ਬੜੀ ਸੇਵਾ ਕਰਦਾ ਸੀ, ਜਿਸ ਤੋਂ ਹੋਤ ਪ੍ਰਾਪਤ ਸੁਆਮੀ, ਸੇਵਾ ਤੇ ਸਿਮਰਨ ਨਾਲ ਗੁਰੂ ਪਿਆਰੇ ਬਣਾਉਂਦਾ ਸੀ, ਜਿਨ੍ਹਾਂ ਦਾ ਸੇਵਾ ਸਿਮਰਨ ਬਹੁਤਾ ਹੁੰਦਾ ਸੀ। ਅੱਜ ਕਸਵੱਟੀ ਬਦਲ ਦਿੱਤੀ ਗਈ, ਅੱਜ ਪੇਪਰ ਹੋਰ ਪਾ ਦਿੱਤਾ ਗਿਆ, ਅੱਜ ਪ੍ਰੀਖਿਆ ਹੀ ਬਦਲ ਦਿੱਤੀ ਗਈ, ਅੱਜ
कसवटी प्रेम की नहीं, अज कसवटी माला की नहीं, अज कसवटी सेवा की नहीं, भी भांडे किन्ने मांजदा, अज नंगी तलवार की कसवटी है भी ये ते कौन नचेगा मेरी खातर। मर्यादा बदल दिती गई। अगे इस घर भगत होए ने, संत होए ने, हुण भगत संत सपाही का रुतबा भी हासिल करनगे जदों तलवार ते नचणगे। इत्थे फिर भाई दया सिंह उठिया, वैसे ते लखां दा इकट्ठ सी, पंज ही उठे ने, एक एक करके पंज ही उठे ने, एक एक करके जदों पंज उठे, एक एक करके सिर कलम कीता गया, एक एक करके जदों धड़ा दे नाल सिर जोड़िया गया। ये तो है ही है ना, मार आपे जी वालदा, अंतर बाहर साथ, किनू मारना किनू पबा भर खड़े कर देना, यह गुरु के हाथ में है। दीन दुनिया के पातशाह ने पंच प्रवान किते, पंच प्रवान जेडे प्रवान हुए, पंच प्रधान उही प्रधान बना दते। साडे गुरु ने अपने तो बाद चमकौर दी गड़ी विच दीन दुनिया के पातशाह ने जदों कलगी दिती, जदों दस्तार दिती, ते आख्या सी ये जेड़े मेरे पांच प्यारे सिख ने ना, भाई संगत सिंह दे सहतर कले नूं नहीं सबको दिता, ये जेड़े मेरे प्यारे पांच सिख ने, इन्हां नूं शरीर करके गुरियाई दे दिती है। कादे लई? पंच प्रवान, क्योंकि पंजां ने सिर दिता है, सिर दे के शरमौर होए ने पंजां दी गिणती वाले। ये प्रधान मने जाएंगे, इन्हां दी प्रधानता होगी सिखां विच, जिथे मैं नहीं ये पंज ने मेरा ही रूप समझे जाएंगे, इन्हां पंजां दा हुक्म मेरा पंथ मनेगा। अज तक नवां पातशाहियां तक पंज प्यारे ते सन, पर उन्हां कोल एडा रुतबा नहीं सी, केवल सलाहकार प्यारे सिख सन। अज रुतबा की दिता गया, वेखो अज भी जदों गुरु साहिब भोग लाउंदे ना देग नूं, पहला पंजां दा हिस्सा कढ़िया जांदा, संगत फिर है, संगत थले है उन्हां नाल, गुरु वर्गा रुतबा उन्हां पंजां दे कोल, पंच विचों सिरमौर रुतबा उन्हां दे कोल। जिहड़े प्रवान होए उह प्रधान बन गए, हजारां ने अमृत छकिया बाद विच, पर उन्हां वर्गा कोई नहीं ना अज है ना उदों सी, कोई नहीं, क्योंकि सिर दे के सिखी लई है। दीन दुनिया के पातशाह कहंदे, अज भगती दे आधार ते नहीं, तेग दी धार दे आधार ते प्रेम दी परख होनी है। फौलादी बाटे विच जल पाया, चमकदा होया खंडा कलगी तर फेर दे ने, साडी मां ने माता साहिब कौर ने पतासे पाए, बापू ने पंज बाणियां पढ़िया, जपजी जाप सवैये चौपई आनंद, पंज बाणियां पढ़ के कलगीधर पातशाह ने जदों खंडा फेरिया, नदर दे नाल बाणी दी बरकत जल विच होई ते जल बन गया अमृत। अमृत इन्हां पंज सिर देण वालियां नूं पहला नसीब होया, तुहानूं ते मैनूं नहीं, जिहड़े भीड़ चों भज गए जां उत्थे नहीं, उन्हां नूं पहला नहीं मिलिया। इन्हां पंजां नूं उह अमृत नसीब होया, क्यों पहला नसीब होया? क्योंकि इह प्यारे चुने गए ने। इह विदकरा ना समझो भी गुरु ने साडे नाल विदकरा कीता है, असी फिर सिर भी तली ते नहीं ना रखण जोगे। प्यारे दे उन्हों ही कहेगा ना जिहड़े सिर तली ते रखदे ने, भाई दया सिंह, भाई धर्म सिंह, भाई हिम्मत सिंह, भाई साहिब सिंह, भाई मोहकम सिंह। साडे बच्चिआं नूं फिल्मां दे एक्टरां दे नां ते आउंदे ने, पंजां प्यारिआं चों दो पहले दो ही लै लैण ते तीजे चौथे दा पता नहीं लगदा इन्हां नूं भी कहड़े
ਉਹ ਕੋਈ ਬਾਬਾ ਜੁਝਾਰ ਸਿੰਘ ਨੂੰ ਪੰਜਾਂ ਪਿਆਰਾਂ ਚ ਰੱਖ ਲੈਂਦਾ, ਜੇ ਚਾਰ ਸਾਹਿਬਜ਼ਾਦੇ ਪੁੱਛੋ ਤੇ ਬਾਬਾ ਦਇਆ ਸਿੰਘ ਸਾਹਿਬਜ਼ਾਦਿਆਂ ਚ ਰੱਖੀ ਬੈਠੇ ਆ। ਉਹਨਾਂ ਦਾ ਕਸੂਰ ਨਹੀਂ, ਕਸੂਰ ਮਾਪਿਆਂ ਦਾ। ਸਾਡੇ ਕੋਲ ਗੁਰੂ ਲਈ ਸਮਾਂ ਨਹੀਂ, ਸਾਡੇ ਕੋਲ ਗੁਰੂ ਦਾ ਇਤਿਹਾਸ ਬੱਚਿਆਂ ਸਨਮੋਹ ਰੱਖਣ ਦਾ ਸਮਾਂ ਨਹੀਂ। ਬੀਬੀ ਫੋਨ ਤੇ ਲੱਗੀ ਹੈ, ਆਹ ਦੂਜੇ ਕਮਰੇ ਚ ਭਾਊ ਫੋਨ ਤੇ ਲੱਗਾ, ਨਿਆਣੇ ਕਾਰਟੂਨ ਵੇਖੀ ਜਾਂਦੇ ਨੇ, ਫਿਲਮਾਂ ਵੇਹਦੇ ਨੇ। ਉਹ ਜੋ ਕੁਝ ਵੇਹਦੇ ਉੱਦਾਂ ਦੇ ਹੀ ਬਣ ਗਏ ਨੇ। ਹੁਣ ਅੱਖਾਂ ਚ ਘਸੁੰਨ ਦੇ ਕੇ ਰੋਣ ਕਾਹਦਾ, ਵੀ ਆਖੇ ਨਹੀਂ ਲੱਗਦੇ, ਵਿਗੜ ਗਏ ਨੇ, ਨਸ਼ਾ ਕਰਦੇ ਨੇ। ਸਮਾਂ ਦਿੱਤਾ ਹੁੰਦਾ ਮਾਂ ਨੇ, ਕਿਤੇ ਦੱਸਿਆ ਹੁੰਦਾ ਵੀ ਸਾਹਿਬਜ਼ਾਦਿਆਂ ਦੇ ਕੀ ਕੌਤਕ ਨੇ, ਦੱਸਿਆ ਹੁੰਦਾ ਵੀ ਸਿੱਖੀ ਕਿਵੇਂ ਕਮਾਈ ਜਾਂਦੀ ਹੈ। ਅੱਜ ਤਰਲੇ ਕੱਢਦੇ ਫਿਰਦੇ ਜੀ, ਅੰਮ੍ਰਿਤ ਛਕੋ, ਅੰਮ੍ਰਿਤ ਛਕੋ। ਅੰਮ੍ਰਿਤ ਛਕਣ ਲਈ ਤਰਲਾ ਨਾ ਲੈ ਕਿਸੇ ਦਾ, ਅੰਮ੍ਰਿਤ ਉਹਨੂੰ ਨਸੀਬ ਹੋਇਆ ਜਿਹੜਾ ਅਭਿਲਾਖੀ ਹੈ। ਪਤਾ ਕੀ ਕਹਿੰਦੇ ਸੀ ਪਿੱਛੇ, ਅੰਮ੍ਰਿਤ ਅਭਿਲਾਖੀ। ਉੱਠੋ ਜਿਹਨੇ ਅੰਮ੍ਰਿਤ ਛਕਣਾ, ਜਿਹਨੂੰ ਅਭਿਲਾਸ਼ਾ ਹੈ, ਜਿਹਨੂੰ ਇੱਛਾ ਹੈ। ਇਹ ਸ਼ਬੀਲ ਤੇ ਭਰਿਆ ਪਾਣੀ ਦਾ ਗਲਾਸ ਨਹੀਂ ਵੀ ਜਿਹਨੂੰ ਮਰਜ਼ੀ ਪਿਆਈ ਜਾਓ, ਜੇ ਚ ਇੱਛਾ ਹੋਈ ਉਹ ਆਪ ਜਮੇਗਾ। ਇਹਦੇ ਵਰਗੀ ਕੀਮਤੀ ਵਸਤੂ ਕੋਈ ਨਹੀਂ। ਇਹ ਛਕਣ ਲਈ ਸਿਰ ਦੇਣੇ ਪਏ ਨੇ। ਅਸੀਂ ਲਾਲਚ ਦਿੰਦੇ ਹਾਂ, ਕਛਹਿਰੇ ਲੈ ਲਓ, ਕਿਰਪਾਨਾ ਲੈ ਲਓ, ਕਕਾਰ ਲੈ ਲਓ। ਉਹ ਰਹਿਣ ਦੇ ਜਿਹੜਾ ਨਹੀਂ ਛਕਦਾ ਉਹਨੂੰ ਡੁੱਬਣ ਦੇ ਤੂੰ ਕੀ ਲੈਣਾ। ਇਹ ਕਰਮਾਂ ਨਾਲ ਨਸੀਬ ਹੁੰਦਾ। ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ, ਦੇਵ ਤੇ ਤਰਲੇ ਲੈਂਦੇ ਨੇ ਬਾਪੂ ਕਲਗੀ ਧਰਦੇ, ਤੇ ਤੂੰ ਲੋਕਾਂ ਦੇ ਤਰਲੇ ਲਵੇ ਛਕ ਲਾ, ਜਿਹਨੂੰ ਲੋੜ ਹੈ ਛਕ ਲਵੇਗਾ। ਕੇਵਲ ਅੰਮ੍ਰਿਤ ਦੀ ਬਰਕਤ ਨੂੰ ਬਿਆਨ ਕਰ, ਸਿੱਖਾ ਕਦੇ ਤਰਲਾ ਨਾ ਲਈ। ਤੇ ਮੰਡੀ ਵਿੱਚ ਵਿਕਦੀ ਕੋਈ ਵਸਤੂ ਨਹੀਂ ਵੀ ਜਿਹਦਾ ਮੁੱਲ ਹੀ ਕੋਈ ਨਹੀਂ, ਏਦਾਂ ਡੋਲੀ ਜਾਓ। ਦੇਵਤੇ ਤੱਕ ਤਰਸਦੇ ਨੇ ਇਹਦੀ ਪ੍ਰਾਪਤੀ ਲਈ, ਤੇ ਤੂੰ ਛੇਲ ਲਈ ਹੈ, ਏਦਾਂ ਨਹੀਂ। ਇਹ ਪ੍ਰਾਪਤ ਕਰਨ ਲਈ ਸਿਰ ਦੇਣੇ ਪੈਂਦੇ ਨੇ। ਜਿਨ੍ਹਾਂ ਨੇ ਦਿੱਤੇ ਉਹ ਬਣ ਗਏ ਪੰਜ ਪਿਆਰੇ, ਉਹਨਾਂ ਨੂੰ ਪ੍ਰਧਾਨ ਗਿਣਿਆ ਗਿਆ, ਉਹਨਾਂ ਨੂੰ ਮਹਾਨ ਗਿਣਿਆ ਗਿਆ। ਉਹਨਾਂ ਦੇ ਪਾਸੋਂ ਫਿਰ ਕਲਗੀਧਰ ਨੇ ਆਪ ਅੰਮ੍ਰਿਤ ਛਕ ਕੇ ਗੁਰੂ ਚੇਲੇ ਦੀ ਮਰਿਆਦਾ ਕਾਇਮ ਕੀਤੀ ਹੈ। ਅੱਗੇ ਚਾਰ ਸਾਹਿਬਜ਼ਾਦੇ ਆਏ ਨੇ, ਇਹਨਾਂ ਦੀ ਕੁਰਬਾਨੀ ਪੰਜਾਂ ਪਿਆਰਿਆਂ ਨਾਲੋਂ ਘੱਟ ਨਹੀਂ, ਪਰ ਉਹਨਾਂ ਨੇ ਪਹਿਲਾਂ ਸਿਰ ਦਿੱਤਾ ਹੈ। ਜਦੋਂ ਪੰਜ ਸਿਰ ਲੈ ਕੇ ਪੰਜ ਜੋੜ ਦਿੱਤੇ ਗਏ, ਉਹ ਜਿਹੜੇ ਭੱਜੇ ਜਾਂਦੇ ਸੀ ਨਾ, ਜਦੋਂ ਉਹਨਾਂ ਵੇਖਿਆ ਵੀ ਇਹ ਤੇ ਫਿਰ ਜਿਉਂਦੇ ਹੋ ਗਏ ਨੇ, ਉਹ ਸਾਡੇ ਵਰਗੇ ਵੀ ਮੋੜ ਆਏ, ਕਹਿੰਦੇ ਮਹਾਰਾਜ ਵੇਖੋ ਪਖੰਡ ਕਿੰਨਾ ਸਾਡੇ ਵਿੱਚ, ਵਿਖਾਵਾ ਕਿੰਨਾ। ਕਹਿੰਦੇ ਮਹਾਰਾਜ ਜੇ ਕਦੇ ਛੇਵਾਂ ਸਿਰ ਮੰਗ ਲੈਂਦੇ ਤੇ ਮੈਂ ਦੇਣਾ। ਉਦੋਂ ਪੂਛਾਂ ਵਧੇੜ ਕੇ ਭੱਜ ਗਏ, ਰਹਿ ਸਾਡੇ ਵਿੱਚ ਇਹ ਕੁਝ ਗਿਆ, ਵਿਖਾਵਾ ਮੰਗਦੀ ਹੈ ਨਹੀਂ, ਬਰਕਤਾਂ ਹੈ ਨਹੀਂ, ਵਿਖਾਵੇ ਦੇ ਖਾਲਸੇ ਆ, ਖਾਲਸਿਆਂ ਵਾਲਾ ਜੀਵਨ ਹੈ ਨਹੀਂ। ਸੱਚੇ ਪਾਤਸ਼ਾਹ ਨੇ ਪੰਜ ਚੁਣ ਲਏ, ਪੰਜਾਂ ਨੂੰ ਪ੍ਰਧਾਨਤਾ ਦਿੱਤੀ, ਪੰਥ ਦੇ ਗੁਰੂ ਥਾਪੇ ਗਏ, ਜਿੱਥੇ ਜੋਤ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਸਰੀਰ ਕਰਕੇ ਉਹ ਪੰਜਾਂ ਪਿਆਰੇ ਨੇ। ਪੰਜਾਂ ਪਿਆਰਿਆਂ ਚੋਂ ਉਹਦੀ ਰੌਣਕ ਨਜ਼ਰੀ ਆਉਂਦੀ ਹੈ ਜਦੋਂ ਸੱਜ ਭੱਜ ਕੇ ਆਉਂਦੇ ਨੇ। ਇਹ ਤਾਂ ਅੱਗੇ ਰੱਖੇ ਗਏ ਨੇ, ਇਹਨਾਂ ਪੰਜਾਂ ਦਾ ਹੁਕਮ ਮੰਨਣ ਦਾ ਸਿੱਖ ਨੂੰ ਗੁਰੂ ਵੱਲੋਂ ਹੁਕਮ ਹੈ। ਚੌਹਾਂ ਸਾਹਿਬਜ਼ਾਦਿਆਂ, ਸਾਹਿਬਜ਼ਾਦੇ ਲਫ਼ਜ਼ ਕੇਵਲ ਤੇ ਕੇਵਲ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਲਈ ਵਰਤਿਆ ਜਾ ਸਕਦਾ, ਹੋਰ ਕਿਸੇ ਲਈ ਨਹੀਂ। ਠੀਕ ਹੈ, ਕਿਸੇ ਸਾਧੂ ਸੰਤ ਦੇ ਕੋਈ ਬੱਚੇ ਨੇ ਤੇ ਸਪੁੱਤਰ ਕਹਿ ਸਕਦਾ ਵੀ ਸੰਤਾਂ ਦੇ ਸਪੁੱਤਰ ਨੇ। ਸਾਹਿਬਜ਼ਾਦਾ ਲਫ਼ਜ਼ ਕਿਸੇ ਲਈ ਵਰਤਣਾ ਤੌਹੀਨ ਹੈ। ਸਾਹਿਬ ਤੇ ਇੱਕ ਹੀ ਹੋਇਆ ਸਾਡਾ, ਉਹ ਹੈ ਬਾਬਾ ਨਾਨਕ, ਉਹ ਹੈ ਕਲਗੀਧਰ। ਤੇ ਜਿਹੜੇ ਉਹਦੇ ਘਰ ਪੈਦਾ ਹੋ ਗਏ ਉਹ ਸਾਹਿਬ ਦੇ ਜਾਲੇ ਬੱਚੇ ਨੇ, ਸਾਹਿਬਜ਼ਾਦੇ ਨੇ। ਹੁਣ ਜਿੰਨੇ ਵੀ ਗੁਰੂ ਕੇ ਲਾਲ ਨੇ ਉਹਨਾਂ ਦਾ ਅਸੀਂ ਅਦਬ ਕਰਦੇ ਹਾਂ। ਇੱਕ ਐਸਾ ਵਿੱਚ ਹੋਇਆ, ਰਾਮ ਰਾਏ ਕਹਿੰਦੇ ਇਹਨੂੰ ਮੂੰਹ ਨਹੀਂ ਲਾਉਣਾ, ਮੇਰਾ ਸਿੱਖ ਦੀ ਪੂਜਾ ਨਹੀਂ ਕਰੇਗਾ,
ਇਹਦੇ ਹੁਕਮ ਵਿੱਚ ਨਹੀਂ ਚੱਲੇਗਾ, ਇਹਦੇ ਨਾਲ ਮਿਲਣ ਵਰਤਣ ਨਹੀਂ, ਕਿਉਂਕਿ ਬਾਣੀ ਵਿੱਚ ਤਬਦੀਲੀ ਕੀਤੀ ਸੀ। ਉਹ ਅਸੀਂ ਹੁਕਮ ਮੰਨਦੇ ਹਾਂ, ਪਰ ਫਿਰ ਵੀ ਸਾਡੀ ਜ਼ੁਬਾਨ ਇੰਨੀ ਔਕਾਤ ਨਹੀਂ ਰੱਖਦੀ ਵੀ ਉਹਦੀ ਸ਼ਾਨ ਵਿੱਚ ਵੀ ਮੰਦਾ ਬਚਨ ਬੋਲੀਏ, ਕਿਉਂਕਿ ਗੁਰੂ ਪੁੱਤਰ ਨੇ ਸਾਹਿਬਜ਼ਾਦਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਇਸੇ ਵਿਸ਼ੇਸ਼ ਕਰਕੇ ਜਿਨ੍ਹਾਂ ਦਾ ਜ਼ਿਕਰ ਹੈ ਉਹ ਨੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਇਹਨਾਂ ਦਾ ਧਿਆਨ ਕਰਨਾ ਹੈ। ਪੰਜਾਂ ਪਿਆਰਿਆਂ ਦਾ ਧਿਆਨ ਕਰਨਾ, ਕਿਉਂ? ਕਹਿਣੀ ਤੇ ਕਥਨੀ ਦੇ ਪੂਰੇ ਨੇ ਤੇ ਸਿਰੜ ਦੀ ਹੱਦ ਦੱਸੀ ਹੈ। ਪੰਜਾਂ ਪਿਆਰਿਆਂ ਵੀ ਜੇ ਸਿੱਖੀ ਕਮਾਉਣੀ ਹੋ ਤੇ ਸਿਰ ਦੇ ਕੇ ਕਮਾਉਣੀ ਪੈਂਦੀ ਹੈ, ਤਾਂ ਆਖਿਆ ਧਿਆਨ ਕਰਕੇ ਇਦੋਂ ਸੌਖੀ ਸਿੱਖੀ ਨਹੀਂ ਮਿਲਦੀ। ਸਿਰੜ ਕੀ ਹੈ? ਚਾਰ ਸਾਹਿਬਜ਼ਾਦਿਆਂ ਦਾ ਤੱਕੋ, 17, 14, 7 ਤੇ 9 ਵਰੇ ਉਮਰ, ਕੋਈ 5 ਤੇ 7 ਵਰੇ ਵੀ ਵਿਦਵਾਨ ਲਿਖਦੇ ਨੇ। ਚਲੋ 7 ਹੈ ਜਾਂ 9 ਹੈ, 5 ਹੈ ਜਾਂ 7 ਹੈ, ਅਵਸਥਾ ਬਾਲਕ ਦੀ ਹੈ, ਬਾਲ ਅਵਸਥਾ ਹੈ। ਹੁਣ ਕਮਾਲ ਦੀ ਗੱਲ ਇਹ ਹੈ ਵੀ ਇਹਨਾਂ ਨੂੰ ਯਾਦ ਕਿਉਂ ਕੀਤਾ ਜਾਂਦਾ ਹੈ? ਕਿਉਂ ਇਹਨਾਂ ਦੀ ਜੈ ਜੈਕਾਰ ਹੈ? ਗੁਰਸਿੱਖੀ ਭਾਣਾ ਮੰਨਿਆ, ਕਿਉਂ ਪੰਜਾਂ ਪਿਆਰਿਆਂ ਦੀ ਜੈ ਜੈਕਾਰ ਹੈ? ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਨੇ, ਜਿਹੜਾ ਮੇਰਾ ਭਾਣਾ ਮੰਨੇ ਨਾ ਗੁਰਪੂਰਾ ਪਾਰ ਲੰਘਾਏ, ਉਹਨਾਂ ਨੂੰ ਮੈਂ ਕਿਉਂ ਅੱਗੇ ਰੱਖਦਾ ਹੈ? ਕਿਉਂ ਉਹਨਾਂ ਨੂੰ ਦੁਨੀਆਂ ਤੋਂ ਪਾਰ ਕਰਦਾ? ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਧੀ ਗਤ। ਗੁਰੂ ਸਾਹਿਬ ਕਹਿੰਦੇ ਜਿਹੜੇ ਮੇਰਾ ਭਾਣਾ ਮੰਨਦੇ ਨੇ ਮੈਂ ਤੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਫਿਰਦਾ, ਤਾਂ ਮੈਂ ਅੱਗੇ ਰੱਖਦਾ ਉਹਨਾਂ ਨੂੰ, ਤਾਂ ਉਹਨਾਂ ਦਾ ਅਦਬ ਕਰਦਾ ਹੈ। ਚਮਕੌਰ ਦੀ ਗੜੀ ਹੈ, ਜੰਗ ਹੋ ਰਿਹਾ ਹੈ, 17 ਵਰਿਆਂ ਦੇ ਬਾਲਕ ਦੀ ਛਾਤੀ ਵਿੱਚ ਮੇਜਾ ਵੱਜਿਆ ਹੈ, ਤੇ 14 ਵਰਿਆਂ ਦਾ ਜਿਹੜਾ ਬਾਬਾ ਜੁਝਾਰ ਸਿੰਘ ਹੈ ਨਾ, ਉਹਨੇ ਪਤਾ ਕੀ ਆਖਿਆ? ਉਹ ਆਖਣ ਲੱਗਾ ਸੱਚੇ ਪਾਤਸ਼ਾਹ, ਕਿਉਂ ਉਹਨਾਂ ਦੀ ਕਮਾਈ ਦਾ ਧਿਆਨ ਕਰਨਾ? 14 ਵਰਿਆਂ ਦੀ ਉਮਰ ਵਿੱਚ 10 ਲੱਖ ਦਾ ਘੇਰਾ ਹੈ, ਨੇਜੇ ਤਲਵਾਰਾਂ ਲਹੂ ਨਾਲ ਲਿਬੜੀਆਂ ਨੇ ਭਿੱਜੀਆਂ ਨੇ, ਭਾਈ ਧਰਤੀ ਤੇ ਪਿਆ ਡਿੱਗ, ਲੜਨਾ ਨਹੀਂ ਆਤਾ ਮੁਝੇ। ਛੋਟੇ ਨੇ ਆਖਿਆ ਮੈਂ ਵੀ ਤਲਵਾਰਾਂ ਦੇ ਉੱਤੇ ਕੁੱਦਣਾ ਹੈ, ਖੇਡਣਾ ਹੈ। 14 ਵਰਿਆਂ ਦੇ ਬੱਚੇ ਦੀ ਕੋਈ ਉਮਰ ਨਹੀਂ ਜੰਗ ਯੁੱਧ ਕਰਨ ਦੀ। ਤੇ ਪਿਤਾ ਕਹਿੰਦੇ ਵੀ ਜੁਝਾਰ ਸਿੰਘ ਆ, ਤੂੰ ਗਤਕਾ ਤੇ ਸਿੱਖਦਾ ਪਰ ਤੇਰੀ ਉਮਰ ਨਹੀਂ, ਮੈਂ ਕਿਵੇਂ ਆਗਿਆ ਦਵਾਂ? ਤੂੰ ਆਖੇਂਗਾ ਵੀ ਮੇਰੀ ਉਮਰ ਨਹੀਂ ਲੜਨ ਦੀ, ਤੇ ਪਿਤਾ ਮੈਨੂੰ ਪਿਆਰ ਹੀ ਨਹੀਂ ਸੀ ਕਰਦੇ, ਮੈਨੂੰ ਰੋਕਦੇ ਹੀ ਨਹੀਂ, ਮੈਂ ਕਿਵੇਂ ਆਗਿਆ ਦਵਾਂ? ਲੋਕ ਕੀ ਆਖਣਗੇ, ਇਹ ਉਮਰ ਨਹੀਂ। ਵੱਡੇ ਦੀ ਉਮਰ ਸੀ, ਖੈਰ 17 ਵਰੇ ਵੀ ਕੋਈ ਉਮਰ ਨਹੀਂ ਹੁੰਦੀ, ਪਰ ਕਹਿੰਦੇ ਜਵਾਨੀ ਵਿੱਚ ਪੈਰ ਰੱਖਦਾ ਸੀ, ਮੈਂ ਜਾਣ ਦਿੱਤਾ। ਤੇ ਪਤਾ ਕੀ ਕਹਿੰਦਾ 14 ਵਰਿਆਂ ਦਾ? ਲੜਨਾ ਨਹੀਂ ਆਤਾ ਮੁਝੇ, ਮਰਨਾ ਤੋਂ ਆਤਾ ਹੈ। ਸੁਣਿਓ, ਐਵੇਂ ਨਹੀਂ ਆਖਿਆ, ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਸਾਡੇ ਨਿਆਣੇ ਨਹੀਂ ਕਰ ਸਕਦੇ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਬੱਤੀ ਬੁਝਾ ਦਿਓ ਤੇ ਗੁਆਂਢੀਆਂ ਦੇ ਘਰ ਜਾਣ ਜੋਗੇ ਨਹੀਂ, ਹਨੇਰੇ ਤੋਂ ਡਰਦੇ ਨੇ, ਤੇ 10 ਲੱਖ ਨਵੀਆਂ ਤਲਵਾਰਾਂ ਨੇਜੇ। ਸਿਰੜ ਨੂੰ ਚੇਤੇ ਕਰਨਾ ਵੀ ਸਿੱਖੀ ਕਿੱਦਾਂ ਨਿਭਾਈ ਜਾਂਦੀ ਹੈ। 2-4 ਦਿਨ ਨਿਤਨੇਮ ਕਰਕੇ ਘਰ ਵਿੱਚ ਕਿਤੇ ਦੁੱਖ ਹੋਵੇ ਤੇ ਗੁੜਕਾ ਪਾਸੇ ਰੱਖ ਦਿੰਦੇ, ਗੁੜਕਾ ਸਾਹਿਬ ਪਾਸੇ ਰੱਖ ਦਿੰਦੇ ਨੇ, ਲੈ ਕਾਹਦੀ ਸਿੱਖੀ ਹੈ, ਨਿਤਨੇਮ ਕਰੀਦਾ, ਦੁੱਖ ਦੇ ਕਤੇ ਨਹੀਂ ਗਏ। ਜਿਨ੍ਹਾਂ ਸਿੱਖੀ ਕਮਾਈ ਹੈ ਉਹਨਾਂ ਨੂੰ ਨਵੀਆਂ ਤਲਵਾਰਾਂ ਤੇ ਦੁੱਖ ਨਹੀਂ ਨਸੀਬ ਹੋਇਆ, ਫੁੱਲਾਂ ਦੀ ਸੇਜ ਵਾਂਗੂ ਨੱਚਦੇ ਨੇ ਕੰਡਿਆਂ ਦੀਆਂ ਧਾਰਾਂ ਤੇ, ਤਲਵਾਰਾਂ ਦੀਆਂ ਧਾਰਾਂ ਤੇ। ਕਹਿੰਦਾ ਲੜਨਾ ਨਹੀਂ ਆਤਾ ਮੁਝੇ, ਮਰਨਾ ਤੋਂ ਆਤਾ ਹੈ। ਮਰਨਾ ਤੇ ਮੈਨੂੰ ਬਾਪੂ ਆਉਂਦਾ ਹੈ, ਮੈਨੂੰ ਜਾਣ ਦੇ,
ਉਹ ਜਿੰਨੇ ਜੋਗਾਂ ਮੈਂ ਲੜਾਂਗਾ, ਜੇ ਬਾਲ ਅਵਸਥਾ ਲੱਗਦੀ ਹੈ ਤੂੰ ਸਮਝ ਲਵੇਂ। ਤੇ ਮੈਂ ਕਹਿੰਦਾ ਇੱਕ ਗੱਲ ਵੱਲ ਧਿਆਨ ਦੇਈਂ, ਤੇਗ ਦੀ ਧਾਰ ਉੱਤੇ ਮਰਨ ਦੀ ਜਾਂਚ ਤੇ ਜਾਣਦਾ ਹੈ, ਮਰਨਾ ਤੇ ਮੈਨੂੰ ਆਉਂਦਾ, ਖੁਦ ਬੜ ਚੜ ਤੇਗ ਤੇ ਸਿਰ ਧਰਨਾ ਤੋ ਆਤਾ ਹੈ, ਲੜਨਾ ਨਹੀਂ ਆਤਾ ਮੁਝੇ, ਮਰਨਾ ਤੋ ਆਤਾ ਹੈ। ਉਹ ਜੇ ਤਲਵਾਰ ਚਲਾਉਣੀ ਨਹੀਂ ਆਉਂਦੀ ਤੇ ਬਾਬੂ ਤਲਵਾਰ ਦੇ ਉੱਤੇ ਆਪਣੀ ਗਰਦਨ ਰੱਖ ਕੇ ਗਰਦਨ ਕਟਵਾਉਣੀ ਮੈਨੂੰ ਆਉਂਦੀ ਹੈ, ਸਿਰ ਕਟਵਾਉਣਾ ਮੈਨੂੰ ਆਉਂਦਾ, ਮੈਨੂੰ ਜਾਣ ਦੇ। ਐਵੇਂ ਨਹੀਂ ਆਖੀਦਾ, ਉਹਨਾਂ ਦਾ ਧਿਆਨ ਕਰਿਆ ਕਰੋ। ਤੇ ਪਾਤਸ਼ਾਹ ਵੀ ਅਜੀਬ ਨੇ, ਕਹਿੰਦੇ ਜੁਝਾਰ ਸਿੰਘਾ ਮੈਂ ਕਦੇ ਲੜਨ ਮਰਨ ਤੋਂ ਕਿਸੇ ਨੂੰ ਨਹੀਂ ਰੋਕਿਆ, ਸ਼ਹੀਦੀ ਪਾਉਣ ਤੋਂ ਨਹੀਂ ਰੋਕਿਆ। ਹਮਨੇ ਹੀ ਕਹਾ ਥਾ ਬਾਪ ਕੋ, ਹਮਨੇ ਹੀ ਕਹਾ ਥਾ ਬਾਪ ਕੋ, ਜਾਂ ਦੀਜੇ ਧਰਮ ਪਰ। ਮੈਂ ਕਹਿੰਦੇ ਕਿਹਾ ਸੀ ਆਪਣੇ ਬਾਪੂ ਨੂੰ ਨਵਾਂ ਵਰਿਆ ਦੀ ਉਮਰ ਵਿੱਚ, ਜਾਂ ਜਨੇਊ ਦੀ ਰੱਖਿਆ ਦੀ ਖਾਤਰ, ਸਿਰ ਵਾਰ ਲੋ ਕਹਤੇ ਹੈ ਅਬ ਆਪ ਕੋ, ਜਾਂ ਦੀਜੇ ਧਰਮ ਪਰ। ਅੱਜ ਮੇਰੇ ਘਰ ਦਾ ਇਕਲੌਤਾ ਦੀਵਾ ਰਹਿ ਗਿਆ, ਜਾ ਚਲਿਆ ਜਾ ਜੁਝਾਰ ਸਿੰਘਾ, ਮੇਰੀ ਗੋਦ ਨਾਲੋਂ ਤੈਨੂੰ ਬਾਪੂ ਦੀ ਦਾਦੇ ਦੀ ਗੋਦ ਦਾ ਬਹੁਤਾ ਨਿੱਘ ਹੈ, ਜਾ ਆਪਣੇ ਵੀਰ ਕੋਲ ਚਲਿਆ ਜਾ। ਛੋਟੀ ਉਮਰ ਤਲਵਾਰਾਂ ਤੇ ਨੱਚਦਾ ਟੱਪਦਾ ਸ਼ਹੀਦ ਹੋਇਆ। ਛੋਟੇ ਛੋਟੇ ਬੱਚੇ ਨੀਆਂ ਵਿੱਚ ਚਿਣੇ ਜਾ ਰਹੇ ਨੇ, ਕਿਉਂ ਧਿਆਨ ਧਰਨਾ ਉਹਨਾਂ ਦਾ ਇਹ ਉਮਰ ਨਹੀਂ। ਕੇਸਾਂ ਤੇ ਸੁਆਸਾਂ ਲਈ ਕਿੱਦਾਂ ਸ਼ਹੀਦਤਾਂ ਪਾਈਆਂ ਨੇ, ਸ਼ਹਾਦਤਾਂ ਦਿੱਤੀਆਂ ਨੇ, ਸ਼ਹਾਦਤ ਦਿੱਤੀ ਹੈ, ਅਵਧੀਆਂ ਮਾਣੀਆਂ ਨੇ ਉਹਨਾਂ ਬੱਚਿਆਂ ਨੇ। ਕਿਤੇ ਪੁੱਛਿਓ ਉਹ ਸਰਹੰਦ ਦੀ ਕੰਧ ਕੋਲੋਂ, ਉਹਨੇ ਆਖਿਆ ਜੋਰਾਵਰ ਸਿੰਘ ਜੀ, ਜਲਾਦ ਕਹਿੰਦਾ ਉਹ ਫਤਿਹ ਸਿੰਘਾ, ਤੇਰੇ ਸੂਰਜ ਨੂੰ ਇਸ ਦੀਵਾਰ ਨੇ ਅੱਜ ਡੋ ਦੇਣਾ ਹੈ, ਜਦੋਂ ਥੋੜੀ ਤੋਂ ਇੱਟਾਂ ਤਾਂ ਗਈਆਂ। ਫਤਿਹ ਸਿੰਘਾ ਤੇਰਾ ਸੂਰਜ ਅੱਜ ਡੁੱਬ ਚੱਲਿਆ, ਇਹ ਜਨਮ ਵਾਰ ਵਾਰ ਨਹੀਂ ਮਿਲਦਾ। ਕਹਿੰਦੇ ਗੱਲ ਸੁਣੋ ਜਲਾਦਾ, ਸਿੱਖੀ ਦਾ ਮਹਿਲ ਕਿਤੇ ਡਿੱਗ ਨਾ ਪਵੇ, ਸਿੱਖੀ ਦਾ ਮਹਿਲ ਕਿਤੇ ਤੁਰ ਨਾ ਜਾਵੇ। ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ, ਅਸੀਂ ਅੱਜ ਜਾਨ ਦੇਣ ਲੱਗੇ ਹਾਂ, ਪਰ ਜਦੋਂ ਜਾਨ ਦਿੱਤੀ ਇਹਨਾਂ ਚੰਗਿਆੜੀਆਂ ਨੇ, ਐਸੇ ਭਾਂਬੜ ਖੜੇ ਕਰਨੇ ਨੇ ਇਸ ਦੇਸ਼ ਵਿੱਚ, ਗੁਰੂ ਕਾ ਖਾਲਸਾ ਤੁਹਾਡੇ ਤਖਤ ਪੁੱਟ ਕੇ ਸੁੱਟੇਗਾ, ਤੇ ਜਦੋਂ ਤੁਹਾਡੇ ਤਖਤ ਪੁੱਟੇ ਗਏ ਤੇ ਫਿਰ ਲੋਕਾਂ ਦੀ ਜਾਨ ਬਚ ਜਾਵੇਗੀ। ਲੋਕ ਹਿਫਾਜ਼ਤ ਵਿੱਚ ਨੇ, ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਵ ਹਮ ਸਰੋਂ ਤੇ ਉਠਾ ਚੱਲੇ, ਕਿਤੇ ਸਿੱਖੀ ਦਾ ਮਹਿਲ ਡਿੱਗ ਨਾ ਪਵੇ, ਨੀਆਂ ਕੱਚੀਆਂ ਨਾ ਰਹਿ ਜਾਣ, ਅਸੀਂ ਆਪਣਾ ਸਿਰ ਨੀਆਂ ਥੱਲੇ ਤਾਂ ਪਾਉਣ ਲੱਗੇ ਹਾਂ। ਵੇਖੋ ਸੋਚ, 7-9 ਵਰਿਆਂ ਦਾ ਬੱਚਾ, ਬਾਲ ਅਵਸਥਾ ਦੀ ਸੋਚ ਵੇਖੋ। ਸਿੰਘੋਂ ਕੀ ਸਲਤਨਤ ਕਾ ਹਮ ਪੌਦਾ ਲਗਾ ਚੱਲੇ, ਏਦਾਂ ਦਾ ਬੀਜ ਬੀਜਣ ਲੱਗੇ ਹਾਂ ਜਿਹੜਾ ਕਦੇ ਪੁੱਟਿਆ ਨਹੀਂ ਜਾਵੇਗਾ। ਗੁਰੂ ਨਾਨਕ ਦਾ ਰੁੱਖ ਏਦਾਂ ਵਧੇ ਫੁੱਲੇਗਾ। ਅੱਜ ਵੇਖੋ ਕਰੋੜਾਂ ਦੀ ਆਬਾਦੀ ਹੈ ਸਾਡੀ, ਕੋਈ ਸਮਾਂ ਸੀ 10-12 ਲੱਖ ਰਹਿ ਗਏ, ਕੋਈ ਸਮਾਂ ਸੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਹੀ ਨਜ਼ਰੀ ਆਉਂਦੇ ਸੀ। ਵੇਖੋ ਅੱਜ ਰੋਖੇ ਕਿੰਨਾ ਵਧਿਆ, ਲੱਖ ਯਤਨ ਕਰਦੀਆਂ ਨੇ ਸਰਕਾਰਾਂ, ਬਹੁਮਤੀ ਧਰਮ ਹਕੂਮਤਾਂ ਇਹਦੀਆਂ ਟਾਹਣੀਆਂ ਸਾਂਗਦੀਏ, ਉਹਨਾਂ ਜ਼ਿਆਦਾ ਵਾਧਾ। ਕਿਉਂ ਵਾਧਾ? ਕਿਉਂਕਿ ਬੀਜ ਬੀਜਿਆ ਸਾਹਿਬਜ਼ਾਦਿਆਂ ਦਾ, ਇਹਨੂੰ ਪਾਣੀ ਨਹੀਂ ਪਾਇਆ, ਇਹਨੂੰ ਚੌਹਾਂ ਸਾਹਿਬਜ਼ਾਦਿਆਂ ਨੇ ਲਹੂ ਪਾ ਕੇ ਸਿੰਚਿਆ, ਤਾਂ ਆਖਿਆ ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ,
ਜਿਨ੍ਹਾਂ ਪੰਜਾਂ ਨੇ ਪਹਿਲਾਂ ਸਿਰ ਦੇ ਕੇ ਅੰਮ੍ਰਿਤ ਛਕਿਆ ਉਹ ਵੀ ਮੁਕਤੇ ਗਿਣੇ ਗਏ ਨੇ, ਜਿਹੜੇ 40 ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਉਹ ਵੀ ਮੁਕਤੇ ਗਿਣੇ ਗਏ ਨੇ। ਪਰ ਇੱਥੇ ਗੱਲ ਉਹਨਾਂ ਦੀ ਹੈ, ਵੈਸੇ ਤੇ ਜਿਨ੍ਹਾਂ ਨੂੰ ਸਿੱਖੀ ਦੀ ਘਾਲਣਾ ਘਾਲੀ ਹੈ ਸਾਰੇ ਹੀ ਮੁਕਤੇ ਨੇ। ਇਹ 40 ਮੁਕਤੇ ਉਹ ਨੇ ਜਿਨ੍ਹਾਂ ਦੀ ਗਵਾਹੀ ਮੁਕਤਸਰ ਦੀ ਧਰਤੀ ਉੱਤੇ ਉਹ ਸ਼ਾਨਦਾਰ ਗੁਰੂ ਘਰ ਗੁਰਦੁਆਰਾ ਸਾਹਿਬ ਵਰਗਾ ਮੁਕਤਿਆਂ ਦੀ ਯਾਦ, ਜਿਨ੍ਹਾਂ 40 ਸਿੰਘਾਂ ਨੇ ਗੁਰੂ ਦੇ ਪਾਸੋਂ ਆਪਣਾ ਬਦਾਵਾ ਪੜਵਾ ਲਿਆ, ਬਦਾਵਾ ਲਿਖਿਆ ਤੇ ਕਈਆਂ ਨੇ ਸੀ, ਮੁੜੇ 40 ਨੇ, ਜਿਹੜੇ ਮੁੜੇ ਨਹੀਂ ਉਹਨਾਂ ਨੂੰ ਯਾਦ ਵੀ ਕੌਣ ਕਰਦਾ, ਜਿਹੜੇ ਮੁੜ ਆਏ ਉਹਨਾਂ ਦਾ ਧਿਆਨ ਕਰਨਾ ਹੈ। ਤੇ ਬਦਾਵੀਏ ਪਤਾ ਸਾਨੂੰ ਕੀ ਯਾਦ ਕਰਵਾਉਂਦੇ ਨੇ, ਜੇ ਤੇ ਖੰਡੇ ਦੀ ਪੌਲ ਲਈ ਹੈ ਠੀਕ ਹੈ, ਜੇ ਤੇ ਗੁਰੂ ਵਾਲੇ ਬਣੇ ਜੇ ਠੀਕ ਹੈ, ਨਹੀਂ ਤੇ ਯਾਦ ਰੱਖਿਓ ਜਿੰਨਾ ਚਿਰ ਗੁਰੂ ਨੂੰ ਬਦਾਵਾ ਦੇ ਕੇ ਗੁਰੂ ਦੇ ਹੁਕਮ ਵਿੱਚ ਤੁਸੀਂ ਨਹੀਂ ਚੱਲਦੇ ਉਹਨਾਂ ਚਿਰ ਤੁਹਾਨੂੰ ਮੁਕਤੀ ਕੋਈ ਨਹੀਂ। ਜਾਓ ਜਾ ਕੇ ਖੰਡੇ ਦੀ ਪੌ ਲੈ ਕੇ ਬਦਾਵਾ ਪੜਵਾ ਲਓ, ਗੁਰੂ ਵਾਲੇ ਬਣ ਜਾਓ, ਗੁਰੂ ਦੇ ਚਰਨੀ ਜੁੜ ਜਾਓ, ਇਹ ਯਾਦ ਦਵਾਉਂਦੇ ਨੇ। ਤਾਂ ਆਖਿਆ ਧਿਆਨ ਧਰ ਕੇ, ਜਿੱਥੇ ਪਿਆਰਿਆਂ ਦਾ ਧਿਆਨ ਧਰਨਾ ਵੀ ਕਿਵੇਂ ਸਿਰ ਦੇ ਕੇ ਸਿੱਖੀ ਲਈਦੀ ਹੈ, ਉੱਥੇ ਸਾਹਿਬਜ਼ਾਦਿਆਂ ਦੇ ਸਿਰੜ ਦਾ ਧਿਆਨ ਧਰਨਾ। ਸਰੀਰ ਕਰਕੇ ਉਹ ਬੱਚੇ ਨੇ, ਪਰ ਜਿਹੜਾ ਕਾਰਨਾਮਾ ਉਹਨਾਂ ਕੀਤਾ ਵੱਡੇ ਵੱਡੇ ਬਜ਼ੁਰਗ ਨਹੀਂ ਕਰ ਸਕੇ। ਤਾਂ ਸਾਡੇ ਬਾਬੇ ਨੇ, ਬਾਬਾ ਅਜੀਤ ਸਿੰਘ ਤਾਂ ਕਹਿੰਦੇ ਆ ਸਾਡੇ ਬਾਬੇ ਨੇ, ਵਿਚਾਰੇ ਕੰਮ ਬਾਬਿਆਂ ਵਾਲਾ ਕੀਤਾ। 40 ਮੋੜੇ ਚਰਨਾਂ ਤੇ ਡਿੱਗ ਪਏ, ਤਰਲੇ ਲਏ, ਬਾਪੂ ਪਾਸੋਂ ਬਦਾਵਾ ਪੜਵਾ ਲਿਆ, ਇਹਨਾਂ ਦਾ ਨਾਂ ਪੈ ਗਿਆ ਮੁਕਤੇ। ਮੁਕਤ ਦੁਆਰਾ ਸੋਈ ਪਾਏ, ਜੇ ਵਿੱਚੋਂ ਆਪ ਗਵਾ ਲੈ। ਮੁਕਤੀ ਕਿਹਨੂੰ ਮਿਲਦੀ ਹੈ? ਮੁਕਤ ਕੀ ਹੁੰਦਾ? 84 ਲੱਖ ਦੇ ਬੰਧਨਾਂ ਤੋਂ ਪਰੇ ਹੋ ਜਾ। ਮਿਲਦੀ ਕਿਹਨੂੰ ਹੈ? ਜਿਹਨੇ ਆਤਮ ਸਮਰਪਣ ਕੀਤਾ ਗੁਰੂ ਦੇ ਚਰਨਾਂ ਵਿੱਚ, ਹੰਕਾਰ ਦਿੱਤਾ ਛੱਡ। ਗੁਰੂ ਗ੍ਰੰਥ ਸਾਹਿਬ ਦਾ ਇਹ ਫੁਰਮਾਨ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ, ਜਿਹਨ ਸਤਿਗੁਰ ਮੁਕਤ ਨਾ, ਕੀੜੇ ਮਕੌੜੇ ਕੁੱਤਿਆਂ ਬਿੱਲਿਆਂ ਦੀਆਂ ਜਿਹੜੀਆਂ ਜੂਨਾਂ ਨੇ ਸਿੱਖਾ, ਇਹਨਾਂ ਤੋਂ ਜੇ ਪਾਸੇ ਹੋਣਾ ਹੈ ਤੇ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਣਾ। ਗੁਰਪ੍ਰਸਾਦੀ ਸ਼ਿਵ ਘਰ ਜੰਮੈ, ਵਿੱਚੋਂ ਸਖਤ ਗਵਾਵੈ, ਗੁਰੂ ਦੇ ਚਰਨੀ ਲੱਗ। ਗੁਰਪ੍ਰਸਾਦੀ ਸ਼ਿਵ ਘਰ ਜੰਮੈ, ਸ਼ਿਵ ਸ਼ਿਵਜੀ ਨਹੀਂ, ਸ਼ਿਵ ਪਰਮਾਤਮਾ, ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਉਹ ਗਰਭ ਵਿੱਚ ਦੁਨੀਆ ਤੇ ਨਹੀਂ ਜੰਮੇਗਾ, ਸ਼ਿਵ ਘਰ ਜੰਮੈ, ਉਹ ਸੱਚਖੰਡ ਹੀ ਜੰਮੇਗਾ। ਭਾਵ ਕੇ ਉਹ 84 ਤੋਂ ਮੁਕਤ ਸੱਚਖੰਡ ਚਲਿਆ ਜਾਵੇਗਾ, ਪਰ ਯਾਦ ਰੱਖਿਓ ਜਿੰਨਾ ਚਿਰ ਗੁਰੂ ਨੂੰ ਬਦਾਵਾ ਦਿੱਤਾ ਹੈ, ਬੇਮੁਖ ਜੇ ਗੁਰੂ ਦੇ ਹੁਕਮ ਵਿੱਚ ਨਹੀਂ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਕਹਿੰਦੇ ਜਾ ਜਿਹੜੇ ਮਰਜ਼ੀ ਦਰ ਤੇ ਚਲਿਆ ਜਾ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬੇਟੀਆ, ਗਿਆਨਵਾਨ ਦੁਨੀਆਂ ਦੇ ਉੱਤੇ ਕਿਸੇ ਵੀ ਧਰਮ ਦੇ ਦਾਨੇ ਪ੍ਰਦਾਨੇ ਗਿਆਨੀਆਂ ਕੋਲੋਂ ਪੁੱਛੋ ਵੀ ਗੁਰੂ ਦੇ ਦਰ ਤੋਂ ਬਿਨਾਂ ਮੁਕਤੀ ਹੈ? ਜਵਾਬ ਮਿਲੇਗਾ ਨਹੀਂ, ਕੋਈ ਐਸਾ ਦਰ ਨਹੀਂ। ਅਨੇਕ ਜੂਨੀ ਭਰਮ ਆਵੇ, ਕੀੜਿਆਂ ਮਕੌੜਿਆਂ ਦੀਆਂ ਜੂਨਾਂ ਵਿੱਚ ਵਾਰ ਵਾਰ ਆਉਂਦਾ ਰਹੇਗਾ, ਜਿਹਨ ਸਤਿਗੁਰ ਮੁਕਤ ਨਾ ਪਾਏ, ਜਿੰਨਾ ਚਿਰ ਗੁਰੂ ਕੋਲੋਂ ਬਦਾਵਾ ਨਹੀਂ ਪੜਵਾਉਂਦਾ, ਹੁਕਮ ਨਹੀਂ ਮੰਨਦਾ, ਆਗਿਆ ਵਿੱਚ ਨਹੀਂ ਚੱਲਦਾ, ਫਿਰ ਮੁਕਤ ਪਾਏ ਲਾਗ ਚਰਣੀ। ਇੱਕ ਵਾਰ ਯਤਨ ਕਰ ਲੈ, ਜੂਨਾਂ ਵਿੱਚ ਆਉਣਾ ਹੀ ਪੈਣਾ, ਕਿਸੇ ਦਰ ਤੇ ਚਲਿਆ ਜਾ ਗੱਲ ਨਹੀਂ ਬਣਨੀ। ਸਤਿਗੁਰ ਸ਼ਬਦ ਸੁਣਾਏ, ਜਦੋਂ ਗੁਰੂ ਦੇ ਦਰ ਤੇ ਆ ਗਿਆ ਮਾਨ ਸਿੰਘ, ਤਰਲਾ ਲਿਆ ਗੁਰੂ ਦਾ, ਗੁਰੂ ਕਹਿੰਦਾ ਮਾਨ ਸਿੰਘਾ ਉਮਰ ਵਧਾ ਦਿਆਂ, ਸਵਾਸ ਵਧਾ ਦਿਆਂ, ਤਖਤੋ ਤਾਜ ਬਖਸ਼ ਦਿਆਂ, ਗੱਲ ਕਰ ਤੂੰ ਮੇਰੇ ਲਈ ਸ਼ਹੀਦੀ ਦਾ ਰੁਤਬਾ ਮੰਨਣ ਲੱਗਾ। ਮਹਾਨ ਸਿੰਘ ਕਹਿੰਦਾ ਵੀ ਤਖਤਾਂ ਤਾਜਾਂ ਨਾਲ ਮੁਕਤੀ ਨਹੀਂ ਮਿਲਣੀ, ਮੈਂ ਤੇ ਤੇਰੇ ਚਰਨਾਂ ਸਦਾ ਲਈ ਨਿਵਾਸ ਚਾਹੁੰਦਾ, ਮੇਰਾ ਬਦਾਵਾ ਪਾੜ ਦੇ।
ਜਿੱਥੇ ਤੇਰੀ ਹੁਕਮ ਦੀ ਉਲੰਘਣਾ ਹੋਈ ਹੈ, ਹੁਕਮ ਦੇ ਵਿਪਰੀਤ ਚੱਲਿਆ, ਉਹ ਕਾਗਜ਼ਾਤ ਉਹ ਗਵਾਹੀਆਂ ਖਤਮ ਕਰ ਦੇ, ਦੁਨੀਆ ਤੇ ਇਹ ਪ੍ਰਚਲਿਤ ਹੋ ਜਾਵੇ ਵੀ ਮਾਨ ਸਿੰਘ ਹੁਕਮ ਵਿੱਚ ਆ ਗਿਆ ਸੀ। ਕਿਉਂਕਿ ਜਿੰਨਾ ਮਰਜ਼ੀ ਘੁੰਮ ਫਿਰ ਲਓ ਗੱਲ ਨਹੀਂ ਬਣਨੀ, ਜਿਹੜੇ ਦਰ ਤੇ ਆ ਕੇ ਪ੍ਰਵਾਨ ਹੋ ਗਏ ਹੁਣ ਹੁਕਮ ਕੀ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਉਹ ਸਿੱਖ ਹੈ ਉਹ ਭਾਈ ਹੈ ਜੋ ਗੁਰਕ ਹੈ ਭਾਣੇ ਵਿੱਚ ਆਵੇ। ਜੇ ਗੁਰਕ ਹੈ ਭਾਣੇ ਵਿੱਚ ਆਵੇ, ਜਿਹੜਾ ਭਾਣੇ ਚ ਆ ਜਾਵੇ ਹੁਣ ਗੁਰੂ ਕੀ ਕਹਿੰਦਾ, ਸਾਬਤ ਸੂਰਤ ਦਸਤਾਰ ਸਿਰਾ ਦਸਤਾਰਾਂ ਬੰਨੋ, ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਕੇਸ ਰੱਖੋ ਖੰਡੇ ਦੀ ਪੌਲ ਲਓ, ਵਿਕਾਰਾਂ ਦਾ ਸਾਹਮਣਾ ਬਾਣੀ ਪੜ੍ਹ ਕੇ ਕਰੋ, ਈਰਖਾ ਦਵੈਤ ਨੂੰ ਛੱਡ ਦਿਓ। ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੋਣਾ ਵੀ ਗੁਰੂ ਕੀ ਕਹਿੰਦਾ, ਬਾਣੀ ਸਾਰੇ ਪੜ੍ਹਦੇ ਜੇ ਅਸਰ ਹੀ ਘੱਟ ਹੁੰਦਾ ਆਪਣੇ ਤੇ। ਇਹ ਆਪਾਂ ਸਭ ਨੂੰ ਅੰਦਰ ਖਾਤੇ ਪਤਾ ਵੀ ਕੌਣ ਕਿੰਨਾ ਹੁਕਮ ਮੰਨਦਾ, ਜਿਹੜਾ ਮੰਨ ਲਵੇ ਉਹਨੇ ਬਦਾਵਾ ਪੜਵਾ ਲਿਆ, ਉਹ ਮੁਕਤ ਹੈ, ਉਹਨਾਂ ਦੀ ਯਾਦ ਮਨਾਈ ਜਾਂਦੀ ਹੈ, ਉਹ 40 ਮੁਕਤੇ ਨੇ। ਹੱਥੀਆਂ ਜਪੀਆਂ ਤਪੀਆਂ, ਹੁਣ ਹੱਥੀ ਹੱਥ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਨੇ ਹੱਥੀ ਜਪੀ ਤਪੀ ਪ੍ਰਵਾਨ ਨਹੀਂ ਕੀਤੇ, ਪਰ ਕਿਹੜੇ ਇੱਥੇ ਆਖਿਆ ਜਾ ਰਿਹਾ ਧਿਆਨ ਧਰੋ ਕੀ ਫਰਕ ਹੈ, ਗੁਰੂ ਗ੍ਰੰਥ ਸਾਹਿਬ ਕਿਹੜਾ ਹੱਥ ਪ੍ਰਵਾਨ ਨਹੀਂ ਕਰਦੇ। ਵੇਖੋ ਹੱਥ ਯੋਗ ਸਰੀਰ ਨੂੰ ਕਈ ਧੂਣੀਆਂ ਤੇ ਸੌਂਦੇ ਨੇ, ਕੁੱਟੀਆਂ ਸ਼ੁੱਧੀਆਂ ਸਮਾਧੀਆਂ ਲਾਉਂਦੇ ਨੇ, ਸਰੀਰ ਨੂੰ ਕਸ਼ਟ ਦਿੰਦੇ ਨੇ, ਕਾਹਦੇ ਲਈ, ਰੱਬ ਮਿਲ ਜਾਵੇ। ਕਹਿੰਦੇ ਇਹਦੇ ਨਾਲ ਸਰੀਰ ਤੇ ਸਿੱਧ ਜਾਵੇਗਾ, ਰੱਬ ਨਹੀਂ ਮਿਲਣਾ। ਜੇ ਰੱਬ ਨੇ ਤਨ ਦਿੱਤਾ ਹੈ ਇਹ ਤਪਾਉਣ ਲਈ ਨਹੀਂ ਦਿੱਤਾ, ਇਹਨੂੰ ਸਾਂਭ, ਇਹ ਬੜੀ ਕੀਮਤੀ ਦਾਤ ਹੈ, ਇਹਦੀ ਦੇਖਭਾਲ ਕਰ, ਇਹਨੂੰ ਭੁੱਖਿਆਂ ਰੱਖ ਕੇ ਆਂਦਰਾਂ ਦਾ ਸ਼ਰਾਪ ਨਾ ਲੈ, ਉਹਨਾਂ ਦੇ ਸ਼ਬਦ ਜਿੰਨੇ ਕੁ ਨਾਲ ਚੱਲਦਾ ਰਹੇ, ਇਹ ਵੀ ਨਹੀਂ ਵੀ 12-13 ਰੋਟੀਆਂ ਖਾ ਕੇ ਲੰਗਰ ਜਾਂਦੇ ਸੁੱਤਾ ਨਾ ਉੱਠੇ। ਸੀਮਿਤ ਜਿਹਾ ਆਹਾਰ, ਥੋੜੀ ਜਿਹੀ ਨੀਂਦ ਹੈ, ਬਾਣੀ ਪੜ੍ਹਨੀ ਹੈ, ਚੌਂਕੜੇ ਲਾਉਣੇ ਨੇ, ਇਹਨੂੰ ਭੁੱਖਾ ਰੱਖਣਾ, ਇਹਨੂੰ ਤਾਉਣਾ ਹੈ, ਤੇ ਰੱਬ ਨੇ ਤੇ ਸਗੋਂ ਗੁੱਸਾ ਕਰਨਾ, ਇਹਨੇ ਸ਼ਿਕਾਇਤ ਕਰਨੀ ਇਹਨਾਂ ਆਂਦਰਾਂ ਨੇ ਖਸਮ ਕੋਲ ਵੀ, ਕਹਿਦੇ ਦੇ ਜ਼ਮੀਰੇ ਦੇ ਬੰਦੇ ਨਾਲ ਲਾ ਦਿੱਤਾ ਜੀ, ਇਹਨੇ ਤੇ ਰੋਟੀ ਬੋਟੀ ਨਹੀਂ ਪੁੱਛੀ ਸਾਰੀ ਉਮਰ, ਆਂਦਰਾਂ ਵੀ ਸ਼ਰਾਬ ਦੇਣਾ ਹੀ, ਇੰਦਰਿਆਂ ਵੀ ਲਾਹਮੇ ਦੇਣੇ ਨੇ ਗੁਰੂ ਨੂੰ, ਰੱਬ ਨੂੰ। ਬਾਣੀ ਨੇ ਨੀ ਕਿਹਾ, ਛੋਡੈ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਉਹ ਰੰਡ, ਨਾ ਮੱਛਿਆਂ ਵਿੱਚ ਨਾ ਉੱਜੜਿਆਂ ਵਿੱਚ, ਉਹ ਕਿਸੇ ਦਰਦਾ ਵੀ ਨਹੀਂ। ਉਹਨੇ ਤਨ ਦਿੱਤਾ, ਇਹਦੀ ਪਰਵਰਿਸ਼ ਕਰ, ਦੇਖਭਾਲ ਕਰ, ਇਹਨੂੰ ਚੱਲਦਾ ਰੱਖਣ ਲਈ ਭੋਜਨ ਜ਼ਰੂਰੀ ਹੈ, ਪਰ ਇਹ ਤਨ ਤਾ ਰਹੇ ਨੇ, ਇਸ ਹੱਥ ਨੂੰ ਆਖਿਆ ਨਹੀਂ, ਇਹ ਪ੍ਰਵਾਨ ਨਹੀਂ। ਭੁੱਖੇ ਰਿਹਾ ਵਿਕਾਰ ਨਹੀਂ ਮਰਦੇ, ਕਾਮ ਕ੍ਰੋਧ ਨਹੀਂ ਮਰਦੇ, ਹੱਥ ਕੀਤਿਆਂ ਪੁੱਟੇ ਲੜਕਿਆਂ ਵਿਕਾਰ ਨਹੀਂ ਮਰਦੇ, ਘਰ ਬਾਰ ਛੱਡਿਆਂ ਵਿਕਾਰ ਨਹੀਂ ਮਰਦੇ। ਹੁਣ ਹੱਥ ਹੈ, ਰਾਵਣ ਦੀ ਉਦਾਹਰਣ ਲੈ ਲਓ, ਮਨ ਦੀ ਵਾਸ਼ਨਾ ਹੈ, ਕਾਮ ਵਿੱਚ ਮਨ ਡੁੱਬਿਆ ਹੈ ਤੇ ਗੈਰ ਇਸਤਰੀ ਚੁੱਕ ਲਈ, ਕਿਸੇ ਦੀ ਘਰਵਾਲੀ ਲੈ ਆਇਆ, ਬੀਬੀ ਸੀਤਾ ਲੈ ਆਇਆ, ਕਿਹੜਾ ਕੀ ਪ੍ਰਵਾਨ ਨਹੀਂ ਬਾਣੀ ਵਿੱਚ। ਰਾਮ ਨੇ ਬੜਾ ਸਮਝਾਇਆ ਵੀ ਵੇਖ, ਗ੍ਰਸਤ ਧਰਮ ਹੈ, ਗ੍ਰਸਤ ਜੀਵਨ ਹੈ, ਤੂੰ ਕਿਸੇ ਦੀ ਇਸਤਰੀ ਤੇ ਵੱਧ ਨਜ਼ਰ ਰੱਖੇ, ਵਾਸ਼ਨਾ ਦੀ ਪੂਰਤੀ ਕਰੇ, ਰੱਬ ਨੇ ਤੇਰੀ ਝੋਲੀ ਤੇਰੀ ਇਸਤਰੀ ਪਾਈ ਹੈ, ਗੈਰਾਂ ਵੱਲ ਨਜ਼ਰ ਨਾ ਪੁੱਠੀ ਕਰ। ਪਰ ਹੱਥ ਇੰਨਾ ਸੀ ਵਾਸ਼ਨਾ ਵਿੱਚ ਇੰਨਾ ਡੁੱਬਿਆ, ਮਨ ਆਖੇ ਨਾ ਲੱਗਾ, ਮਨ ਦੀ ਵਾਸ਼ਨਾ ਦੀ ਪੂਰਤੀ ਦੀ ਖਾਤਰ ਬੱਚੇ ਮਰਵਾ ਲਏ, ਭਰਾ ਮਰਵਾ ਲਏ, ਸਾਰੇ ਦੀ ਸਾਰੀ ਸੈਨਾ ਮਰਵਾ ਲਈ, ਪਰ ਹੱਥ ਨਹੀਂ ਛੱਡਿਆ, ਕੀ ਰਾਤ ਵੀ ਮਰ ਗਿਆ। ਅੱਜ ਤੱਕ ਲਾਂਤਾਂ ਪਵਾਈਆਂ ਉਸ ਵਾਸ਼ਨਾ ਨੇ, ਉਸ ਹੱਥ ਨੇ। ਬੰਦਾ ਗਲਤ ਹੈ, ਸਾਬਤ ਹੋ ਗਿਆ ਤੂੰ ਗਲਤ ਹੈ, ਤੇ ਫਿਰ ਵੀ ਜਿੱਦੀ ਜਾਵੇ, ਇਹ ਹੱਥ ਨਹੀਂ ਬਾਣੀ ਨੂੰ ਪ੍ਰਵਾਨ ਦਾ। ਕਹਿੰਦੇ ਇਹ ਤੇ ਜਿੱਦਾਂ ਦੇ ਹੱਥੀ ਲੋਕ ਨੇ, ਮਨ ਹੱਥ ਕਰਮ ਕਮਾਵੈ, ਜਿਹੜੇ ਮਨ ਪਿੱਛੇ ਲੱਗ ਕੇ ਹੱਥ ਕਰਦੇ ਨੇ, ਮਨ ਹੱਥ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ। ਜਿਹੜੇ ਮਨ ਦੇ ਪਿੱਛੇ
ਵਾਸ਼ਨਾ ਦੀ ਪੂਰਤੀ ਲਈ ਹਠੀ ਹੋ ਜਾਂਦੇ ਨੇ, ਖਰਾਬ ਹੀ ਹੁੰਦੇ ਨੇ। ਜਿੱਦ ਵੇਖੋ, ਜਿੱਦ ਤੰਗ ਹੀ ਕਰਦੀ ਹੈ, ਜਿੱਦ ਨਾਲ ਸਾਰੇ ਰਿਸ਼ਤੇ ਟੁੱਟ ਜਾਂਦੇ ਨੇ। ਜਦੀਏ ਬੰਦੇ ਦੇ ਨੇੜੇ ਕੋਈ ਬਹਿਣ ਲਈ ਤਿਆਰ ਨਹੀਂ, ਕਈ ਹਠੀ ਕੇਵਲ ਮੱਥਾ ਟਿਕਾਉਣ ਲਈ। ਉਹ ਰੁਖਨਾ ਵਾਲ ਬੰਨ ਕੇ ਲਮਕੇ ਨੇ ਵੀ ਲੋਕ ਪੂਜਾ ਕਰਨਗੇ, ਕਹਿੰਦੇ ਨਹੀਂ ਇੱਦਾਂ ਰੱਬ ਨਹੀਂ ਮਿਲਦਾ। ਰੱਬ ਤੇ ਚੌਂਕੜਾ ਮਾਰ ਰਹੇ, ਘਰ ਬੈਠਾ ਰਹੇ, ਅੰਦਰ ਟਿਕਿਆ ਚਾਹੀਦਾ, ਅੰਦਰ ਜੁੜਿਆ ਚਾਹੀਦਾ, ਉਹਨੂੰ ਵੀ ਮਿਲ ਜਾਂਦਾ। ਫਿਰ ਕਿਹੜੇ ਹੱਥੀ ਦਾ ਧਿਆਨ ਧਰਨਾ ਹੈ?

ਦਿਓ ਤੇ ਜਾਂ ਕਹਿੰਦਾ ਮਰਨ ਲਈ ਤਿਆਰ ਹੋ ਜਾਓ। ਕਿਹੜੇ ਹੱਠ ਦੀ ਪ੍ਰਵਾਨਗੀ ਹੈ? ਬਾਪੂ ਕਹਿੰਦਾ ਵੀ ਕਲਮਾਂ ਤੇ ਨਹੀਂ ਪੜਨੀਆਂ, ਜਿਹੜਾ ਧਰਮ ਮੇਰੇ ਲਈ ਖੁਦਾ ਨੂੰ ਪਾਇਆ ਮੈਨੂੰ ਉਸੇ 'ਚ ਪੈਦਾ ਕੀਤਾ, ਕੇਸ਼ ਨਹੀਂ ਕਟਵਾਉਣੇ, ਪ੍ਰਭੂ ਦੀ ਦੇਣ ਹੈ, ਖਸਮ ਦੀ ਦੇਣ ਹੈ, ਸਿਆਣਪ ਨਹੀਂ ਵਰਤਣੀ ਵੀ ਇੱਦਾਂ ਦਾ ਨਹੀਂ ਬੰਦਾ ਇੱਦਾਂ ਦਾ ਚਾਹੀਦਾ ਸੀ। ਮੂੰਹ ਸਿਰ ਆਪਾਂ ਜਦੋਂ ਮਨਾਉਂਦੇ ਹਾਂ ਇਹਦਾ ਮਤਲਬ ਵੀ ਰੱਬ ਨੂੰ ਇਹ ਦਿਖਾਉਂਦੇ ਹਾਂ ਤੈਨੂੰ ਨਹੀਂ ਬੰਦਾ ਬਣਾਉਣਾ ਆਇਆ, ਮੈਂ ਬਣ ਕੇ ਵਿਖਾਉਣਾ, ਉਹਦੇ ਭਾਣੇ 'ਚ ਦਖਲ ਦਿੱਤੀ ਹੈ, ਮਾਲਕ ਖੁਸ਼ ਨਹੀਂ ਹੋਵੇਗਾ। ਬੀਬੀਆਂ ਬੰਦੇ ਉਹਨੇ ਬਣਾਏ ਜਿੱਦਾਂ ਦਾ ਉਹਨੇ ਢਾਂਚਾ ਬਣਾਇਆ ਉਹਨੇ ਬਣਾਏ ਨੇ, ਪਰ ਸਾਨੂੰ ਵੀ ਚੰਗੇ ਲੱਗੇ। ਬੀਬੀ ਕਹਿੰਦੀ ਏਦਾਂ ਪਟੇ ਬਣਾਉਣੇ ਆ, ਉਹ ਭਾਈ ਕਹਿੰਦਾ ਨਹੀਂ ਮੂੰਹ ਸਿਰ ਇੱਦਾਂ ਕਟਵਾਉਣਾ। ਵੇਖੋ ਇਹ ਕੋਈ ਮਖੌਲ ਨਹੀਂ, ਇਹ ਕੋਈ ਕਿਸੇ 'ਤੇ ਤਰਕ ਨਹੀਂ, ਇਹ ਕਿਸੇ ਨੂੰ ਹੀਣ ਭਾਵਨਾ ਦਿਖਾਉਣ ਲਈ ਮੈਂ ਵਚਨ ਨਹੀਂ ਕਰਦਾ। ਜੇ ਕਿਸੇ ਦਾ ਦਿਲ ਦੁਖੇ ਤਾਂ ਖਿਮਾ ਕਰ ਦਿਓ, ਮੈਂ ਬੇਨਤੀ ਤਾਂ ਕੀਤੀ ਹੈ ਵੀ ਰੱਬ ਨੇ ਇੱਕ ਢਾਂਚਾ ਬਣਾਇਆ, ਬੀਬੀ ਬਣ ਗਈ ਹੈ, ਸਿੰਘ ਬਣ ਗਿਆ, ਅਤੇ ਜਦੋਂ ਉਹਦੀ ਬਣਾਵਟ ਵਿੱਚ ਅਸੀਂ ਮਨਮਤ ਕਰਾਂਗੇ, ਇਹਦਾ ਮਤਲਬ ਇਹ ਹੁੰਦਾ ਵੀ ਤੈਨੂੰ ਨਹੀਂ ਬੰਦਾ ਬਣਾਉਣਾ ਆਇਆ ਇੱਦਾਂ ਦਾ ਚਾਹੀਦਾ ਸੀ, ਮੈਂ ਬਣ ਕੇ ਵਿਖਾਉਣਾ। ਬੰਦਾ ਤਾਂ ਨਾਈ ਵਧੀਆ ਬਣਾਉਂਦੇ ਨੇ, ਤੈਨੂੰ ਬਣਾਉਣਾ ਹੀ ਨਹੀਂ ਆਇਆ। ਤਕੜੇ ਬੰਦੇ ਦੇ ਕਰਮ ਵਿੱਚ ਦਖਲ ਦੇਣਾ ਤੇ ਡਾਂਗਾਂ ਖਾਣੀਆਂ ਇੱਥੇ ਨਹੀਂ, ਉੱਥੇ ਵੱਜ ਜਾਣਾ। ਭਾਣਾ ਮੰਨਣਾ ਹੈ, ਸਿੱਖੀ ਭਾਣੇ ਵੀ ਹੈ। ਕਿਸੇ ਪੈਗੰਬਰ ਨੇ ਦਿਖਾ ਦਿਓ ਕੇਸ ਕਤਲ ਕੀਤੇ ਹੋਣ, ਰਾਮ ਜੀ ਨੇ ਕੀਤੇ ਹੋਣ, ਮੁਹੰਮਦ ਜੀ ਨੇ ਕੀਤੇ ਹੋਣ, ਈਸਾ ਨੇ ਕੀਤੇ ਹੋਣ, ਗੁਰੂ ਘਰ ਵਿੱਚ ਤੇ ਹੈ ਹੀ ਨਹੀਂ ਨਾ ਕਦੇ ਲੱਭਣੀ ਨਹੀਂ। ਇਸ ਕਰਕੇ ਕੇਵਲ ਗੱਲ ਭਾਣੇ ਦੀ ਹੈ, ਤੂੰ ਬਖਸ਼ਿਆ ਹੈ, ਤੇਰੀ ਦਾਤ ਹੈ। ਜੇ ਤੈਨੂੰ ਏਦਾਂ ਦਾ ਹੀ ਇਨਸਾਨ ਪਾਉਂਦਾ ਤੇ ਮੈਂ ਏਦਾਂ ਦਾ ਹੀ ਠੀਕ ਹੈ, ਜੇ ਏਦਾਂ ਦੀ ਬੀਬੀ ਪਾਉਂਦੀ ਹੈ ਤੇ ਮੈਂ ਹੁਕਮ ਵਿੱਚ ਹੈ। ਉਹਨਾਂ ਦੀਆਂ ਝੋਲੀਆਂ ਭਰਦੀਆਂ ਨੇ, ਉਹਨਾਂ ਨੂੰ ਖੁਸ਼ੀਆਂ ਬਖਸ਼ਦੇ ਨੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਹੱਕੀਆਂ, ਤਿੰਨ ਸ਼ਰਤਾਂ ਰੱਖੀਆਂ ਤੇ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਫਿਰ ਹੱਥ ਇਹ ਹੈ ਔਰੰਗਜ਼ੇਬ, ਸਿਰੜ ਮੇਰਾ ਪੱਕਾ ਹੈ, ਇਹ ਭੈ ਵਿੱਚ ਨਹੀਂ ਡੋਲੇਗਾ, ਸਿਰ ਕਟਵਾਉਣਾ ਮਜ਼ਬੂਰ, ਇਹ ਮੰਨ ਲਿਆ ਮੈਂ, ਮਨਜ਼ੂਰ ਆ ਮੈਨੂੰ, ਮੈਂ ਸਿਰ ਕਟਵਾ ਲੈਂਦਾ, ਪਰ ਇਹ ਜਿਹੜਾ ਮੇਰਾ ਸਿਦਕ ਹੈ, ਮੇਰਾ ਸਿਰੜ ਹੈ, ਮੇਰਾ ਹੱਥ ਹੈ, ਇਹ ਨਹੀਂ ਟੁੱਟੇਗਾ, ਇਹ ਨਹੀਂ ਡੋਲੇਗਾ। ਧਰਮੀ ਸਿਰੜ, ਧਰਮੀ ਹੱਥ, ਇਸ ਦੀ ਗੁਰਮਤ ਵਿੱਚ ਪ੍ਰਵਾਨਗੀ ਹੈ। ਜੇ ਇਹ ਹੱਥ ਨਾ ਹੁੰਦਾ ਤੇ ਅਸੀਂ ਕਦੋਂ ਦੇ ਧਰਮ ਤਬਦੀਲ ਕਰਕੇ ਕਲਮਾਂ ਪੜ੍ਹ ਲੈਂਦੇ, ਸਿੱਖ ਰਹਿਣੇ ਹੀ ਨਹੀਂ ਸੀ, ਹਿੰਦੂ ਰਹਿਣੇ ਹੀ ਨਹੀਂ ਸੀ, ਇੱਥੇ ਕੇਵਲ ਤੇ ਕੇਵਲ ਇਸਲਾਮ ਹੋਣੀ ਸੀ। ਇਹ ਧਰਮੀ ਹੱਥ ਸੀ, ਯੋਗ ਹੱਥ ਨਹੀਂ ਪ੍ਰਵਾਨ, ਸਰੀਰ ਨੂੰ ਕਸ਼ਟ ਦੇਣਾ ਇਹ ਨਹੀਂ ਪ੍ਰਵਾਨ, ਇੱਕੋ ਹੀ ਹੱਥ ਪ੍ਰਵਾਨ ਹੈ, ਉਹ ਹੈ ਧਰਮ ਦਾ ਹੱਥ, ਬਚਨ ਕੇ ਸ਼ੂਰੇ ਹੋਣਾ, ਸਿਰ ਬੀਜਿਆ ਕਾਣ ਨਾ ਕੀਜਿਆ, ਸਿਰ ਦੇ ਦਿਆਂਗੇ ਧਰਮ ਨਹੀਂ ਛੱਡਣਾ, ਇਹ ਹੱਥ ਸਿੱਖੀ ਵਿੱਚ ਪ੍ਰਵਾਨ ਹੈ। ਜਪੀ ਇੱਕ ਹੈ ਕੋਈ ਮੰਤਰ ਲੈ ਕੇ ਕੋਈ ਰਿੱਧੀ ਸਿੱਧੀ ਪ੍ਰਾਪਤ ਕਰਨ ਲਈ, ਮਨ ਦੀਆਂ ਇੱਛਾਵਾਂ ਦੀਆਂ ਪੂਰਤੀਆਂ ਲਈ, ਕਿਉਂਕਿ ਇੱਛਾ ਸਾਡੀ ਪੁੱਠੀ ਹੁੰਦੀ, ਜ਼ਿਆਦਾਤਰ ਚੰਗੀ ਇੱਛਾ ਤਾਂ ਸਾਡੇ ਵਿੱਚ ਨਹੀਂ, ਗੁਰਮਤ ਅਨੁਸਾਰ ਬਹੁਤ ਘੱਟ ਮੰਗਦੇ ਹਾਂ, ਜਾਂ ਤਾਂ ਅਸੀਂ ਟੂਣਾ ਕਰਵਾਉਣਾ ਵੀ ਗੁਆਂਢੀ ਫੇਲ ਹੋ ਜਾਣ, ਇਹਨਾਂ ਦਾ ਕੰਮ ਕਰ ਡੁੱਬ ਜਾਵੇ, ਅਜੇ ਘਰ ਭੂਤ ਪ੍ਰੇਤ ਆ ਜਾਣ, ਇਹਦੀ ਚੜ੍ਹਾਈ ਕਿਉਂ ਹੈ? ਸਾਡੇ ਮੰਤਰ ਜੰਤਰ ਇੱਥੋਂ ਤੱਕ ਸੀਮਿਤ ਨੇ, ਆਪ ਸੁਖੀ ਰਹੀਏ ਤੇ ਗੁਆਂਢੀ ਉੱਜੜ ਜਾਣ, ਟੂਣੇ ਟੱਪੇ ਉਹ ਹੁੰਦੇ ਨੇ, ਹੋਰ ਕੀ ਨੇ। ਇਸ ਜਪ ਦੀ ਵਡਿਆਈ ਨਹੀਂ, ਜਪ ਕੀ ਹੈ? ਇੱਕ ਸਾਰ ਇਕਾਗਰਤਾ ਵਿੱਚ ਬਹਿ ਕੇ ਕਿਸੇ ਮੰਤਰ ਦਾ ਅਭਿਆਸ ਕਰਨਾ। ਗੁਰੂ ਸਾਹਿਬ ਕਹਿੰਦੇ ਇਹ ਪ੍ਰਵਾਨ ਨਹੀਂ। ਤੇ ਪੁੱਛਿਆ ਵੀ ਜਪ ਕਿਹੜਾ ਕਰੀਏ, ਕਹਿੰਦੇ ਕੇਵਲ ਖਸਮ ਦਾ ਜਪੋ ਤਾਂ ਇੱਕ ਨਾਮਾ, ਇੱਕ ਪ੍ਰਭੂ ਦੀ ਵਡਿਆਈ ਗਾਉਣੀ ਹੈ ਤੇ ਕਿਸੇ ਦਾ ਨੁਕਸਾਨ ਨਹੀਂ ਮੰਗਣਾ, ਟੂਣੇ ਟੱਪੇ ਕਰਕੇ ਸਰਬੱਤ ਦਾ ਭਲਾ ਮੰਗਣਾ ਹੈ। ਇਹ ਜਪ ਮੈਨੂੰ ਪ੍ਰਵਾਨ ਹੈ, ਭਾਵੇਂ ਵਾਹਿਗੁਰੂ ਮੰਤਰ ਹੈ, ਭਾਵੇਂ ਮੂਲ ਮੰਤਰ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ। ਰੱਬ ਦੀ ਉਸਤਤ ਇਹ ਜਿਹੜੇ ਜਪਦੇ ਰਹੇ ਨੇ, ਜਿਨ੍ਹਾਂ ਨੇ ਧਰਮ ਲਈ ਹੱਠ ਕੀਤਾ, ਤਪੀਆਂ, ਤਪ ਇੱਥੇ ਪ੍ਰਵਾਨ ਨਹੀਂ। ਕਿਹੜਾ ਤਪ? ਕਈ ਪ੍ਰਕਾਰ ਦੇ ਤਪ ਨੇ, ਵਰਤ ਰੱਖਣਾ, ਆਂਦਰਾਂ ਨੂੰ ਅਸੀਂ ਪਾਉਂਦੇ ਹਾਂ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਚਮਚਾ ਸਾਗਰ ਵਿੱਚ ਸਮਾ ਸਕਦਾ, ਪਰ ਜੇ ਸਾਗਰ ਨੂੰ ਕਹੀਏ ਇਹੀ ਤਾਂ ਸਾਡੀ ਗੱਲ ਹੋਈ ਵੀ ਹੈ ਕਿ ਰੱਬ ਆ ਕੇ ਮਿਲੇ ਸਾਨੂੰ। ਇਹੀ ਅਰਦਾਸਾ ਹੋਣੀ ਹੈ ਦਰਸ਼ਨ ਦੇ, ਉਹਦੀਆਂ ਕਿਰਨਾਂ ਨੇ, ਖੋਲ੍ਹੋ ਦਰਵਾਜ਼ੇ ਆਪਣੇ, ਟਾਕੀਆਂ ਖੋਲ੍ਹੋ, ਉਹ ਕਿਰਨਾਂ ਆਊਗਾ। ਤੁਸੀਂ ਕਹੋ ਸੂਰਜ ਆ ਜਾਵੇ, ਦੇਖੋ ਕੈਸਾ ਬੱਚੇ ਨੂੰ ਸੂਰਜ ਆਵੇ, ਹੈਗਾ ਤੁਹਾਡਾ ਦਰਵਾਜ਼ਾ ਇਹਦਾ, ਉਹਦੀ ਰੋਸ਼ਨੀ ਨੂੰ ਸਮਾਉਣ ਜੋਗੇ ਹੈਗੇ, ਉਹਦਾ ਪ੍ਰਕਾਸ਼ ਲਓ, ਉਹਦਾ ਗਿਆਨ ਲਓ। ਸਤਿਗੁਰਾਂ ਨੂੰ ਰੱਬ ਨੂੰ ਨਾ ਬੁਲਾਓ, ਉਹਨੇ ਜੋ ਗਿਆਨ ਬਖਸ਼ਿਆ ਸ਼ਬਦ ਦੇ ਨਾਲ ਸਾਨੂੰ, ਜੋ ਮਰਜ਼ਾਦਾ ਦਿੱਤੀ ਹੈ, ਜੋ ਬਚਨ ਬਖਸ਼ੇ ਨੇ, ਉਹੀ ਸਮਾਜਣ, ਉਹੀ ਬਹੁਤ ਹੈ। ਇੱਕ ਚਮਚਾ ਸਮੁੰਦਰ ਨੂੰ ਕਿੱਥੇ ਸਮਾਊਗਾ ਗੁਰਸਿੱਖ ਪਿਆਰ? ਚਾਹੀਦਾ ਚਮਚਾ ਆਪਣਾ ਆਪ ਅਰਪਣ ਕਰ ਦੇਵੇ ਸਮੁੰਦਰ ਨੂੰ, ਉਹ ਆਪਣੀ ਗੋਦ ਵਿੱਚ ਲੈ ਲਊਗਾ। ਆਪਾਂ ਤਾਂ ਤਿਲ ਮਾਤਰ ਹੈ, ਸਾਡੀ ਜੀਵ ਉਹਨੂੰ ਕਿੱਥੇ ਕਤਲ ਕਰੂਗੀ?
3: ਤੁਹਾਡੇ ਸ੍ਰਿਸ਼ਟ ਸਗਲ ਤਾਰਨ ਕੋ,
2: ਉਹੀ ਤੁਹਾਡੀ ਸ੍ਰਿਸ਼ਟ ਸਗਲ ਤਾਰਨ ਕੋ, ਸਾਰੀ ਸ੍ਰਿਸ਼ਟੀ ਦੇ ਤਾਰਨ ਵਾਸਤੇ ਸੋਢੀਆਂ ਦੀ ਕੁਲ ਵਿੱਚ ਗੁਰੂ ਅਮਰਦਾਸ ਜੀ ਨੇ ਬਾਬਾ ਹਰਦਾਸ ਜੀ ਦੇ ਘਰ 1591 ਨੂੰ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਕਥਾ ਚੱਲਦੀ ਹੈ, ਮਾਤਾ ਦਇਆ ਕੌਰ ਜੀ ਦੇ ਘਰ ਚੂਨਾ ਮੰਡੀ ਲਾਹੌਰ ਸ਼ਹਿਰ ਵਿੱਚ ਸੋਢੀਆਂ ਦੀ ਕੁਲ ਵਿੱਚ ਚੌਥੀ ਗੱਦੀ ਆਈ ਹੈ। ਤਿੰਨ ਗੱਦੀਆਂ ਗੁਰੂ ਜੀ ਨੇ ਆਪ ਰੱਖੀਆਂ ਨੇ। ਪਹਿਲੀ ਗੱਦੀ ਬੇਦੀ ਕੁਲ ਖੱਤਰੀ ਵਿੱਚ ਗੁਰੂ ਨਾਨਕ ਦੇਵ ਜੀ, ਦੂਜੇ ਗੁਰੂ ਅੰਗਦ ਦੇਵ ਜੀ ਤ੍ਰੇਹਣ ਕੁਲ ਦੇ ਵਿੱਚ, ਤੀਜੇ ਗੁਰੂ ਅਮਰਦਾਸ ਜੀ ਭੱਲੇ ਕੁਲ ਦੇ ਵਿੱਚ। ਹੁਣ ਸਾਰੀ ਸ੍ਰਿਸ਼ਟੀ ਨੂੰ ਤਾਰਨ ਖਾਤਰ ਸੋਢੀਆਂ ਦੀ ਕੁਲ ਨੂੰ ਗੁਰੂ ਰਾਮਦਾਸ ਦੇ ਵਿੱਚ ਵਡਿਆਈ ਦੇ ਦਿੱਤੀ।
3: ਅਬ ਗੁਰ ਰਾਮਦਾਸ ਕੋ ਮਿਲੀ ਵਡਾਈ,
2: ਵਡਿਆਈ ਵੱਡਾਪਣ, ਇੱਜ਼ਤ ਮਾਣ ਸਤਿਕਾਰ। ਵਡਿਆਈ ਦਾ ਇੱਕ ਹੋਰ ਵੀ ਅਰਥ ਹੈ ਵਿਆਕਰਨ ਵਿੱਚ, ਵੰਡ ਆਈ। ਉਹ ਜੋ ਗੁਰੂ ਨਾਨਕ ਦੇਵ ਨਾਮ ਦੀ ਵੰਡ ਵੰਡਦੇ ਰਹੇ, ਗੁਰੂ ਅੰਗਦ, ਗੁਰੂ ਅਮਰਦਾਸ, ਭਗਤੀ, ਸੇਵਾ, ਸਿਮਰਨ, ਗਿਆਨ, ਹੁਣ ਗੁਰੂ ਰਾਮਦਾਸ ਜੀ ਉਹ ਡਿਊਟੀ ਤੁਹਾਨੂੰ ਆ ਗਈ ਹੈ, ਉਹ ਤੁਹਾਨੂੰ ਦੇ ਦਿੱਤੀ ਹੈ। ਸਾਰੇ ਸੰਸਾਰ ਨੂੰ ਨਾਮ ਵੰਡਣਾ, ਸਾਰੇ ਸੰਸਾਰ ਵਾਸਤੇ ਲੰਗਰ ਖੋਲ ਦਿੱਤੇ, ਸਾਰੇ ਸੰਸਾਰ ਦੇ ਇਸ਼ਨਾਨ ਵਾਸਤੇ ਸਰੋਵਰ ਬਣਾ ਦਿੱਤੇ, ਸਾਰੇ ਸੰਸਾਰ ਦਾ ਸਾਂਝਾ ਤੁਸੀਂ। ਹਰਿਮੰਦਰ ਸਾਹਿਬ ਚਾਰ ਦਰਵਾਜ਼ੇ, ਜਿਹੜਾ ਮਰਜ਼ੀ ਆ ਜਾਓ, ਜਿਹੜਾ ਮਰਜ਼ੀ ਜਿਸ ਸਮੇਂ ਆ ਜਾਓ, ਉਹ ਵੰਡ ਆਈ ਹੈ ਤੁਹਾਨੂੰ, ਤੁਹਾਨੂੰ ਬਖਸ਼ਿਸ਼ ਕਰ ਦਿੱਤੀ ਹੈ ਕਿ ਹੁਣ ਸੋਢੀਆਂ ਦੀ ਕੁਲ ਵਿੱਚ ਵਾਹਿਗੁਰੂ ਦਾ ਨਾਮ ਸੇਵਾ ਸਿਮਰਨ ਇਹ ਵਡਿਆਈ ਪਦਵੀ ਚੌਥੇ ਥਾਂ ਤੇ ਸੋਢੀਆਂ ਦੀ ਕੁਲ ਵਿੱਚ ਆ ਕੇ ਬਖਸ਼ਿਸ਼ ਕਰ ਦਿੱਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ।
3: ਹਮ ਅਵਗਣ
2: ਸੰਗਤਾਂ ਵੱਲੋਂ ਮਾਇਆ ਹਾਜ਼ਰ ਹੁੰਦੀ ਹੈ, ਸਤਿਗੁਰ ਤੁਹਾਡੀ ਮਾਇਆ ਸਫਲੀਕਰਨ, ਦੇਸ਼ ਪ੍ਰਦੇਸ਼ ਗੁਰੂ ਕਰਨਲ ਸ਼ਰਧਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जियो पिंड सब तेरा, कौ नानक सब तेरी वडियाई, कोई ना न जाने।

0: ਸੀ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸੰਗਤ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਮਹਾਨ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਮੇਲੇ ਤੁਰਕੀ ਬਾਣੀ ਜੀ ਕੇ ਨਿਤਨੇਮ ਸਤਸੰਗਤ ਜੀ ਕੇ ਦਰਸ਼ਨ ਗੁਰਾਂ ਦੇ ਸੱਚਖੰਡੀ ਦਰਬਾਰ ਵਿੱਚ ਪੁੱਜ ਕੇ ਅਮੋਲਕ ਸਮਾਂ ਪ੍ਰਾਪਤ ਹੋਇਆ ਹੈ। ਆਪ ਧੰਤਾ ਦੇ ਯੋਗ ਹੋ ਜਿਹੜੇ ਸਤਿਗੁਰਾਂ ਦੀ ਬਖਸ਼ੀ ਹੋਈ ਉਦਮ ਤੇ ਪ੍ਰੇਰਨਾ ਦਾ ਸਦਕਾ ਨਿਤਨੇਮ ਅਨੁਸਾਰ ਗੁਰੂ ਜੀ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਮਿਹਰ ਕੀਤੀ ਹੈ ਸਤਿਗੁਰਾਂ ਨੇ ਗੁਰਸ਼ਬਦ ਦੀ ਵਿਚਾਰ ਦਾ ਜੋ ਸਮਾਂ ਬਖਸ਼ਿਆ ਹੈ। ਕਾਫੀ ਸਮੇਂ ਤੋਂ ਸਤਿਗੁਰਾਂ ਦੀ ਬਾਣੀ ਭੱਟਾਂ ਦੇ ਸਵਈਆਂ ਦੀ ਵਿਚਾਰ ਗੁਰੂ ਦੀ ਕਿਰਪਾ ਦੁਆਰਾ ਆਰੰਭ ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਭੱਟਾਂ ਦੇ ਸਵਈਏ ਮਹੱਲੇ ਚੌਥੇ ਦੀ ਬਾਣੀ ਆਪ ਸਰਵਣ ਕਰ ਰਹੇ ਹੋ। ਆਓ ਜਿਵੇਂ ਸਤਿਗੁਰਾਂ ਦੀ ਸ਼ੋਭਾ ਵਡਿਆਈ ਕਰਕੇ ਆਤਮਕ ਗਿਆਨ ਲੋਕ ਪ੍ਰਲੋਕ ਨੂੰ ਸੁਹੇਲਾ ਕਰਨ ਵਾਲਾ ਉਪਦੇਸ਼ ਸਤਿਗੁਰਾਂ ਜੀ ਦੀ ਬਾਣੀ ਵਿੱਚੋਂ ਪ੍ਰਾਪਤ ਹੋ ਰਿਹਾ ਹੈ। ਸ਼ਰਧਾ ਭਾਵਨਾ ਕਰਕੇ ਸਰਵਣ ਕਰੀਏ।
1: ਹਮ ਅਵਗਣ ਭਰੇ ਏਕ ਗੁਣ ਨਾਹੀ।
0: ਇੱਕ ਮੈਂ ਸ਼ਬਦ ਹੈ ਗੁਰਮੁਖੋ, ਇੱਕ ਹਮ ਹੈ। ਤੁਸੀਂ ਜਾਣਦੇ ਹੀ ਹੋ ਪੜ੍ਹੇ ਲਿਖੇ ਸਿੰਗੂਲਰ ਪਲੂਰਲ ਦੋ ਸ਼ਬਦ ਹੁੰਦੇ ਨੇ ਵਿਆਕਰਨ ਦੇ ਵਿੱਚ। ਇੱਕ ਇੱਕ ਵਚਨ ਹੁੰਦਾ, ਇੱਕ ਬਹੁ ਵਚਨ ਹੁੰਦਾ। ਜਿਹੜਾ ਮੈਂ ਸ਼ਬਦ ਹੈ ਇਹ ਇੱਕ ਵਚਨ ਹੈ, ਹਮ ਸ਼ਬਦ ਬਹੁ ਵਚਨ ਹੈ। ਕਿ ਮੈਂ ਦਾ ਬਹੁ ਵਚਨ ਹਮ ਹੈ। ਹਮ ਕਹੀਏ ਤਮਾਮ ਸਾਰੇ, ਇੱਕ ਦੋ ਚਾਰ ਦੀ ਗਿਣਤੀ ਨਹੀਂ। ਜਿੱਥੇ ਮੈਂ ਸ਼ਬਦ ਆਵੇ ਉੱਥੇ ਆਪਣੇ ਆਪ ਇੱਕ ਦਾ ਸੰਬੋਧਕ ਹੁੰਦਾ ਕਿ ਮੈਂ ਇੱਕ ਵਚਨ। ਜਿੱਥੇ ਹਮ ਸ਼ਬਦ ਆ ਜਾਵੇ ਉੱਥੇ ਸਾਰੇ ਤਮਾਮ। ਧੰਨ ਧੰਨ ਭੱਟ ਸਾਹਿਬ ਜੀ ਗੁਰਬਾਣੀ ਵਿੱਚ ਬਚਨ ਕਰਦੇ ਨੇ, ਹੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਅਸੀਂ ਸਾਰੇ ਜੋ ਹਾਂ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਗੁਣ ਅਵਗੁਣ ਗੁਰਸਿੱਖ ਪਿਆਰਿਓ, ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਨੇ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ। ਇਹ ਕਿਸੇ ਦੇ ਬਣਾਏ ਹੋਏ ਨਹੀਂ ਗੁਰਸਿੱਖ ਪਿਆਰਿਓ, ਕਿਉਂਕਿ ਸਤਿਗੁਰਾਂ ਨੇ ਜਦੋਂ ਰਚਨਾ ਰਚੀ ਹੈ ਉਹੀ ਚੀਜ਼ ਦੁਨੀਆਂ ਵਿੱਚ ਪ੍ਰਗਟ ਹੋ ਰਹੀ ਹੈ। ਜਿਹਦਾ ਵਿਰੋਧਾ ਭਾਵ ਕੋਈ ਹੋ ਰਿਹਾ ਗੁਰਸਿੱਖ ਪਿਆਰਿਓ, ਚਾਨਣਾ ਤਾਂ ਹੀ ਪ੍ਰਗਟ ਹੈ ਜੇ ਹਨੇਰਾ ਹੈ ਉਹਦਾ ਵਿਰੋਧੀ ਹੈ। ਜੇ ਹਨੇਰਾ ਹੀ ਨਾ ਹੁੰਦਾ ਆਪਾਂ ਚਰਨੇ ਨੂੰ ਕਦੋਂ ਜਾਣਨਾ ਸੀ। ਗੁਰਮੁਖ ਪਿਆਰਿਓ, ਜੇ ਰਾਤ ਏ ਨਾ ਹੁੰਦੀ ਤਾਂ ਦਿਨ ਕਿਸ ਚੀਜ਼ ਦਾ ਨਾਂ ਰੱਖਦੇ ਆਪਾਂ, ਦਿਨ ਨੌਏ ਨਹੀਂ ਸੀ ਹੋਣਾ। ਜੇ ਇੱਥੇ ਵੈਰੀ ਨਾ ਹੁੰਦੇ ਤਾਂ ਮਿੱਤਰ ਆਪਾਂ ਕਿਹਨੂੰ ਕਹਿੰਦੇ ਪ੍ਰੇਮੀਓ। ਇਸੇ ਤਰ੍ਹਾਂ ਜੇ ਦੇਸ਼ ਨਾ ਹੁੰਦਾ ਤੇ ਆਪਾਂ ਵਿਦੇਸ਼ ਕਿਹਨੂੰ ਕਹਿੰਦੇ। ਜੇ ਚੰਗਾ ਨਾ ਹੁੰਦਾ ਮਾੜਾ ਨਾ ਹੁੰਦਾ ਤਾਂ ਆਪਾਂ ਚੰਗਾ ਕਿਹਨੂੰ ਕਹਿੰਦੇ ਦੁਨੀਆਂ ਵਿੱਚ। ਤੇ ਭਗਤਾਂ ਨੇ ਤਾਂ ਬਾਣੀ ਵਿੱਚ ਇੱਥੇ ਤੱਕ ਵਿਰੋਧਾ ਭਾਸ ਦਾ ਜ਼ਿਕਰ ਕੀਤਾ, ਜੋ ਕਰ ਹਮਨਾ ਪਾਪ ਕਰੰਤਾ ਇਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਇਹ ਵਿਰੋਧਾ ਭਾਸ ਪ੍ਰਗਟ ਕਰ ਰਹੇ ਨੇ ਭਗਤ ਜੀ। ਭਗਤ ਕਹਿੰਦੇ ਇਹ ਵਾਹਿਗੁਰੂ, ਜੇ ਅਸੀਂ ਪਾਪ ਇਹ ਨਾ ਕਰਦੇ ਤੈਨੂੰ ਪਾਪੀਆਂ ਨੂੰ ਬਖਸ਼ਣ ਵਾਲਾ ਕੌਣ ਕਹਿੰਦਾ ਫਿਰ। ਦੇਖੋ ਕੈਸੇ ਬਚਨ ਨੇ, ਜੋ ਕਰ ਹਮਨਾ ਪਾਪ ਕਰੰਤਾ, ਜੇ ਅਸੀਂ ਦੁਨੀਆਂ ਦੇ ਲੋਕ ਪਾਪ ਨਾ ਕਰਦੇ ਤਾਂ ਪਤਤ ਪਾਵਨ ਨਾਮ ਕੈਸੇ ਹੁੰਤਾ, ਪਾਪੀਆਂ ਨੂੰ ਬਖਸ਼ਣ ਵਾਲਾ ਤੇਰਾ ਨਾਂ ਕੌਣ ਧਰਦਾ ਫਿਰ। ਇਹ ਤੈਨੂੰ ਪਾਪੀਆਂ ਨੂੰ ਬਖਸ਼ਣ ਵਾਲਾ ਤਾਂ ਹੀ ਕਹਿੰਦੇ ਜੇ ਅਸੀਂ ਪਾਪ ਕਰਦੇ ਹਾਂ। ਜੇ ਇੱਥੇ ਪਾਪ ਇਹ ਨਾ ਆਉਂਦੇ ਤਾਂ ਬਖਸ਼ਣ ਦੀ ਲੋੜ ਹੀ ਨਹੀਂ ਸੀ, ਉਹਨੂੰ ਬਖਸ਼ਣ ਹਾਰਾ ਕਹਿਣਾ ਹੀ ਨਹੀਂ ਸੀ। ਇਸੇ ਤਰ੍ਹਾਂ ਜਿੱਥੇ ਗੁਣ ਨੇ ਉੱਥੇ ਅਵਗੁਣ ਨੇ। ਜਿਹੜੇ ਗੁਣਾਂ ਦੀ ਪਰਖ ਹੈ ਗੁਰਮੁਖ ਪਿਆਰਿਓ, ਇਹ ਆਪਾਂ ਤਾਂ ਹੀ ਕਰਦੇ ਹਾਂ ਜੇ ਔਗੁਣ ਹੈਗੇ। ਜੇ ਔਗਣੇ ਨਾ ਆਉਂਦੇ ਇੱਥੇ ਗੁਣਾਂ ਨੂੰ ਕੌਣ ਜਾਣਦਾ। ਇੱਥੇ ਦੋਹਾਂ ਦਾ ਹੁਣ ਜ਼ਿਕਰ ਕਰ ਰਹੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਗੁਣ ਹੋਣਗੇ ਤਾਂ ਔਗੁਣਾਂ ਦਾ ਪਤਾ ਲੱਗੇਗਾ, ਔਗੁਣ ਹੋਣਗੇ ਤਾਂ ਗੁਣਾਂ ਦਾ ਪਤਾ ਲੱਗੇਗਾ। ਜੇ ਨਕਲੀ ਚੀਜ਼ ਸੰਸਾਰ ਵਿੱਚ ਹੋਵੇਗੀ ਤਾਂ ਹੀ ਅਸਲੀ ਦਾ ਪਤਾ ਲੱਗੇਗਾ। ਜੇ ਅਸਲੀ ਉਹ ਚੀਜ਼ ਹੈ ਸਾਰੀ ਤੇ ਉਹਦਾ ਤੁਸੀਂ ਕਿਵੇਂ ਪਰਖ ਕਰੋਗੇ ਵੀ ਨਕਲੀ ਕਿਹੜੀ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਝੂਠ ਦਾ ਪ੍ਰਕਰਣ ਬਹੁਤ ਆਇਆ, ਅਸਤ ਦਾ ਬਹੁਤ ਪ੍ਰਕਰਣ ਆਇਆ। ਜਿੱਥੇ ਵੀ ਬਾਣੀ ਪੜੋਗੇ ਇਹ ਸੰਸਾਰ ਨੂੰ ਝੂਠਾ ਸੱਤ ਬਿਨਸਣ ਹਾਰ ਪਾਣੀ ਦਾ ਬੁਲਬਲਾ ਕਾਗਜ਼ ਬੂੰਦਾਰ ਰੇਤੇ ਕੀ ਕੰਧ ਤੇ ਕਿਉਂਕਿ ਹੈ ਗੁਰਸਿੱਖ ਪਿਆਰਿਓ। ਇਹ ਤੁਸੀਂ ਪਿਆਰ ਨਾਲ ਬਾਣੀ ਦਾ ਸ਼ਬਦ ਯਾਦ ਰੱਖਿਓ। ਜੇ ਆਪਾਂ ਨੂੰ ਝੂਠ ਦੀ ਪਰਖ ਨਾ ਆਈ, ਸੱਚ ਦੀ ਪਰਖ ਆਉਣੀ ਆਉਣੀ ਚਾਹੇ ਲੱਖਾਂ ਜਨਮ ਧਾਰਨ ਕਰ ਲਏ। ਇਹਨੂੰ ਸਿੱਧੀ ਗੱਲ ਕਹਿ ਲਓ, ਜੇ ਤੁਹਾਨੂੰ ਨਕਲੀ ਚੀਜ਼ ਦਾ ਪਤਾ ਨਹੀਂ ਤੇ ਅਸਲੀ ਨੂੰ ਕਿਵੇਂ ਪਰਖੋਗੇ ਤੁਸੀਂ? ਅਸਲੀ ਚੀਜ਼ ਦੀ ਤੁਸੀਂ ਪਰਖ ਤਦ ਹੀ ਕਰ ਸਕੋਗੇ ਜੇ ਤੁਹਾਨੂੰ ਨਕਲੀ ਦਾ ਪਤਾ। ਜੇ ਤੁਹਾਨੂੰ ਨਕਲੀ ਗਰਾਰੀ ਦਾ ਘੜੀ ਦਾ ਪਤਾ ਫਿਰ ਅਸਲੀ ਨੂੰ ਨਹੀਂ, ਤਾਂ ਫਿਰ ਹੁੰਦੀ ਹੈ ਸਾਰੀ 250 pound ਦੀ ਤੇ 250 pound ਦੀ ਮੇਰੇ ਵਰਗਾ ਬਾਜ਼ਾਰ ਚੋਂ ਖਰੀਦ ਰਿਹਾ ਕਹਿੰਦਾ ਬਹੁਤ ਸੋਹਣੀ ਘੜੀ ਹੈ, ਕਿਉਂਕਿ ਨਕਲੀ ਦਾ ਪਤਾ ਹੀ ਨਹੀਂ ਉਹਨੂੰ। ਆਪਾਂ ਨੂੰ ਇਸ ਜੱਗ ਝੂਠੇ ਦਾ ਪਤਾ ਨਹੀਂ ਹੈ, ਜਿਸ ਕਰਕੇ ਸਾਨੂੰ ਸੱਚੇ ਵਾਹਿਗੁਰੂ ਦਾ ਗਿਆਨ ਨਹੀਂ ਹੋ ਰਿਹਾ। ਜਿੱਦਣ ਸਾਨੂੰ ਪਤਾ ਲੱਗ ਗਿਆ ਇਹ ਸਭ ਕੁਝ ਝੂਠੇ ਝੂਠੇ, ਉਦਣ ਪਤਾ ਲੱਗਣਾ ਗੁਰਸਿੱਖ ਪਿਆਰਿਓ ਕਿ ਸੱਚ ਕੀ ਹੈ। ਇਸ ਕਰਕੇ ਬਾਰ ਬਾਰ ਗੁਰੂ ਜੀ ਨੇ ਬਾਣੀ ਵਿੱਚ ਅਸੱਤ ਝੂਠ ਦਾ ਪ੍ਰਕਰਣ ਦੱਸਿਆ ਸਾਨੂੰ। 52 ਸਲੋਕ ਤੁਸੀਂ ਭੋਗਾਂ ਤੇ ਸੁਣਦੇ ਹੋ, ਸਾਰੇ 52 ਸਲੋਕਾਂ ਵਿੱਚ ਅਸੱਤ ਦਾ ਪ੍ਰਗਟਾ ਕੀਤਾ। ਝੂਠ ਦਾ ਜਗ ਰਚਨਾ ਤੈਸੇ ਰਤੀ ਕਹੋ ਨਾਨਕ ਸੁਣ ਮੀਤ, ਜੋ ਉਪਜੇ ਸੋ ਬਿਨਸ ਹੈ ਪਰੋ ਆਜ ਕੇ ਕਾਲ। ਇਹ ਸਭ ਝੂਠ ਸਾਨੂੰ ਦਿਖਾ ਰਹੇ ਨੇ ਸੰਸਾਰ ਦੀ। ਕਿਉਂਕਿ ਬਾਲ ਜੋ ਅਨੀਅਰ ਬਿਰਧ ਪੁਨ ਤੀਰ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਮੇਰੇ ਬਿਰਸਾ ਸਭ ਹੀ ਮਾਨ। ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਰਚੇ ਓਹੇ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੇ ਹੋਏ। ਉਹ ਜਦ ਤੱਕ ਸਾਨੂੰ ਝੂਠ ਦਾ ਪਤਾ ਨਹੀਂ ਲੱਗਦਾ ਆਪਾਂ ਸੱਚ ਨੂੰ ਨਹੀਂ ਜਾਣ ਸਕਦੇ ਗੁਰਸਿੱਖ ਪਿਆਰਿਓ। ਇਸੇ ਕਰਕੇ ਬਾਰ ਬਾਰ ਝੂਠ ਦਾ ਪ੍ਰਕਰਣ ਅਸੱਤ ਦਾ ਪ੍ਰਕਰਣ ਮਹਾਰਾਜ ਨੇ ਬਚਨ ਕੀਤਾ। ਜਦ ਤੱਕ ਸਾਨੂੰ ਔਗਣਾ ਦਾ ਪਤਾ ਨਹੀਂ ਨਾ ਗੁਰਮੁਖ ਪਿਆਰਿਓ ਕਿ ਮਾੜੇ ਕੰਮ ਕਿਹੜੇ ਨੇ, ਅਸੀਂ ਚੰਗੇ ਗੁਣ ਧਾਰਨ ਕਰੇ ਨਹੀਂ ਸਕਦੇ। ਅਸੀਂ ਗੁਰਸਿੱਖ ਪਿਆਰਿਓ ਸ਼ੁਭ ਕਰਮ ਕਰੇ ਨਹੀਂ ਸਕਦੇ, ਔਗਣਾ ਦਾ ਗਿਆਨ ਹੋਣਾ। ਇਸ ਕਰਕੇ ਅਵਗੁਣ ਇੱਥੇ ਪਹਿਲਾਂ ਲਏ, ਹਮ ਅਵਗੁਣ ਭਰੇ। ਇਹ ਸਤਿਗੁਰ ਪਾਤਸ਼ਾਹ ਜੀ ਅਸੀਂ ਭਰੇ ਹੋਏ ਹਾਂ ਸਰੀਰ, ਕਿੰਨਾ ਕੁ ਭਰਿਆ ਵਾ ਆਪਣਾ ਸਰੀਰ ਗੁਰਮੁਖ ਪਿਆਰਿਓ। ਇਹ ਫਿਰ 5ਵੇਂ ਪਾਤਸ਼ਾਹ ਨੇ ਕਹਿਤਾ ਔਗਣੀ ਭਰਿਆ ਸਰੀਰ ਹੈ, ਇਹ ਊਣਾ ਨਹੀਂ ਹੈ। ਅੱਧਾ ਹੁੰਦਾ ਤਾਂ ਵੀ ਕੰਮ ਸਰ ਜਾਂਦਾ ਗੁਰਮੁਖ ਪਿਆਰਿਓ, ਜੇ ਹੁਣ ਭਰਿਆ ਹੀ ਪਿਆ ਤੇ ਕਿੱਥੇ ਕੰਮ ਚੱਲੂਗਾ ਫਿਰ। ਹਮ ਅਵਗੁਣ ਭਰੇ, ਇਸੇ ਤੁਗਨੂੰ 5ਵੇਂ ਪਾਤਸ਼ਾਹ ਕਹਿੰਦੇ ਔਗਣੀ ਭਰਿਆ ਸਰੀਰ ਹੈ। ਇਸੇ ਤੁਗਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਕੋਈ। ਸਭ ਅਵਗੁਣ ਔਗਣੇ ਔਗਣ, ਔਗੁਣ ਬਾਅਦ ਬਹੁਤੇ ਕਿਵਨੇ ਭਾਈ, ਕਿਉਂਕਿ ਇਹਨਾਂ ਨੂੰ ਲਿਆਉਣ ਦੀ ਲੋੜ ਨਹੀਂ। ਕੱਖ ਕੰਡਾ ਕਦੇ ਬੀਜੀ ਦਾ ਨਹੀਂ, ਆਪੇ ਜੰਮੇ ਆਉਂਦਾ। ਕਣਕ ਬੀਜਣੀ ਪੈਂਦੀ ਹੈ, ਮੱਕੀ ਬੀਜਣੀ ਪੈਂਦੀ ਹੈ, ਜੀਰੀ ਲਾਉਣੀ ਪੈਂਦੀ ਹੈ, ਝੰਜਣ ਤਾਂ ਕਦੇ ਲਾਉਣਾ ਹੀ ਨਾ ਪਿਆ ਗੁਰਮੁਖ ਪਿਆਰਿਓ। ਕਦੇ ਡੀਲਾ ਬੀਜਣਾ ਹੀ ਨਹੀਂ ਪਿਆ, ਮਾਰਦੇ ਮਾਰਦੇ ਮਰਨ ਵਾਲੇ ਮਰ ਗਏ, ਸਪਰੇਆਂ ਕਰਕੇ ਹੈਰੋਆਂ ਟੁੱਟ ਗਈਆਂ, ਹਲ ਟੁੱਟ ਗਏ, ਸਾਡੇ ਬਜ਼ੁਰਗਾਂ ਦੇ ਸੁਆਗੇ ਘਸ ਗਏ, ਪਰ ਇਹ ਜੰਮਣ ਤੇ ਨਾ ਹਟਿਆ। ਇਸੇ ਤਰ੍ਹਾਂ ਸਰੀਰ ਰੂਪੀ ਖੇਤ ਦੇ ਵਿੱਚ ਵੇਦ ਪੁਰਾਣ ਸ਼ਾਸਤਰ ਰਿਸ਼ੀ ਮੁਨੀ ਗਿਆਨ ਰੂਪੀ ਸੁਆਗੇ, ਗਿਆਨ ਰੂਪੀ ਹਲ, ਉਪਦੇਸ਼ ਰੂਪੀ ਬੜੇ ਹਲ ਵਾਹੇ, ਬੜੇ ਇਹਨੂੰ ਸਪਰੇਆਂ ਕੀਤੀਆਂ, ਪਰ ਇਹ ਬਾਰ ਬਾਰ ਜੰਮਦਾ, ਕਿਉਂਕਿ ਧਰਤੀ ਵਿੱਚ ਕੁਦਰਤੀ ਬੀਜ ਹੈ ਇਹਦਾ। ਕਣਕ ਦਾ ਬੀਜ ਕੁਦਰਤੀ ਨਹੀਂ ਹੈ, ਸੇਬਾਂ ਦਾ ਬੀਜ ਕੁਦਰਤੀ ਨਹੀਂ ਹੈ, ਅਮਰੂਦਾਂ ਦਾ ਬੀਜ ਕੁਦਰਤੀ ਨਹੀਂ ਹੈ, ਉਹ ਤਾਂ ਲਾਉਣੇ ਪੈਣੇ ਹੈ। ਪਰ ਕੱਖ ਕੰਡਾ ਜਿਹੜਾ ਕੁਦਰਤੀ ਹੈ, ਦੇਖ ਲਓ ਕਦੇ ਬੀਜਣਾ ਹੀ ਨਹੀਂ ਪਿਆ, ਕਿੰਨੀਆਂ ਸਪਰੇਆਂ ਕਰੀ ਜਾਓ। ਇਸੇ ਕਰਕੇ ਉਹ ਖੱਬਲ ਹੈ ਨਾ ਆਪਣੇ ਹੁੰਦਾ, ਇੱਕ ਹੁੰਦਾ ਗੁਰਮੁਖ ਪਿਆਰੇ ਉਹ ਖੱਬਲ ਡੀਲਾ, ਤੇ ਇੱਕ ਬਰੂ ਹੁੰਦਾ ਤੁਹਾਡੇ ਆਦਿ ਹੋਣਾ ਬਰੂ, ਉਹ ਬਰੂ ਐਸਾ ਨਾ ਗੁਰਸਿੱਖ ਪਿਆਰਿਓ, ਸੁਕਾ ਦਿੰਦੇ ਅਸੀਂ ਹਲਵਾ ਵਾ ਕੇ, ਉਹਨੂੰ ਕੱਟ ਵੀ ਦਿੰਦੇ ਤੇ ਫੇਰ ਉਹ ਸੁੱਕ ਜਾਂਦਾ, ਤੇ ਚੁੱਕ ਕੇ ਨਾ ਉਹਨੂੰ ਫਿਰ ਖੇਤਾਂ ਵਿੱਚੋਂ ਪੰਛੀ ਇਲਾ ਆਦਿਕ ਉੱਪਰ ਲੈ ਜਾਂਦੇ, ਉਹਦੀ ਜੜ ਖਾਸੀ ਮੋਟੀ ਹੁੰਦੀ ਆ, ਆਲਣਾ ਪਾ ਲੈਂਦੇ। ਉੱਥੇ ਬੈਠਾ ਵੀ ਜੱਟ ਨੂੰ ਕਹਿੰਦਾ, ਕਹਿੰਦਾ ਫਿਕਰ ਨਾ ਕਰ, ਆਈ ਇੰਨੀ ਇਹ ਆਲਣੇ ਤੇ ਡੇਕੇ ਮੁੜ ਕੇ ਤੇਰੇ ਖੇਤ ਵਿੱਚ ਹਰਾ ਹੋਣਾ ਕੋ ਸਤਨਾਮ ਉਥੋਂ ਵੀ ਗਿਰਿਆ ਹੋਇਆ ਮੁੜ ਕੇ ਸਾਡੇ ਖੇਤ ਵਿੱਚ ਹਰਾ ਹੋ ਜਾਂਦਾ ਗੁਰਸਿੱਖ ਪਿਆਰੇ ਐਸੇ ਨੇ ਔਗਣ ਗੁਰਮੁਖ ਪਿਆਰੇ ਇਹਨਾਂ ਨੂੰ ਗਿਆਨ ਦੀ ਹਨੇਰੀ ਆਉਂਦੀ ਹੈ ਉਪਦੇਸ਼ ਦੀ ਹਨੇਰੀ ਆਉਂਦੀ ਹੈ ਉਡਾ ਲੈ ਜਾਂਦੀ ਹੈ ਇਹ ਭਰਮ ਕੀ ਟਾਕੀ ਸਾਰੀ ਬਾਣੀ ਹੁਣ ਇੱਥੇ ਇੰਨਾ ਸਮਾਂ ਨਹੀਂ ਹੁੰਦਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਉਹ ਗਿਆਨ ਦੀ ਹਨੇਰੀ ਆਉਂਦੀ ਹੈ ਸਾਨੂੰ ਥੋੜਾ ਬਹੁਤਾ ਗਿਆਨ ਬਾਣੀ ਸੁਣ ਕੇ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਵਿੱਚ ਜਾ ਕੇ ਆ ਜਾਂਦਾ ਉਹ ਗੁਰੂ ਦੇ ਸ਼ਬਦ ਦਾ ਝੱਖੜ ਆ ਕੇ ਔਗਣਾਂ ਦੇ ਡੀਲਿਆਂ ਨੂੰ ਕੱਖਾਂ ਨੂੰ ਉਡਾ ਲੈ ਜਾਂਦਾ ਪਰ ਹਨੇਰੀ ਕਿੰਨਾ ਕੁ ਚਿਰ ਉਡਾਊਗੀ ਉਹ ਤਾਂ ਥੋੜਾ ਚਿਰੇ ਹੁੰਦੀ ਹੈ ਹਨੇਰੀ ਉਹ ਹਵਾ ਨੇ ਫੇਰ ਟਿਕ ਜਾਣਾ ਤੇ ਫੇਰ ਉਹ ਕੱਖਾਂ ਦਾ ਫੇਰ ਧਰਤੀ ਪਰੇ ਗਿਰ ਪੈਂਦਾ ਫੇਰ ਗੁਰਮੁਖ ਪਿਆਰੇ ਉਹ ਹਰਾ ਹੋਈ ਜਾਂਦਾ ਨਾਲ ਦੀ ਨਾਲ ਇਹ ਤਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੁੜੇ ਹੀ ਰਹੀਏ ਇਹ ਹਨੇਰੀ ਸਦਾ ਵਗਦੀ ਹੋ ਰਵੇ ਬਾਣੀ ਕਥਾ ਕੀਰਤਨ ਸੁਣਦੇ ਹੀ ਰਹੀਏ ਤਾਂ ਕਿ ਤਨ ਰੂਪੀ ਖੇਤ ਵਿੱਚ ਮੁੜ ਕੇ ਗਿਰੇ ਹੀ ਨਾ ਜੇ ਗਿਰ ਗਏ ਨੇ ਮੁੜ ਕੇ ਫੇਰ ਹਰਾ ਹੋ ਜਾਣੇ ਗੁਰਮੁਖ ਪਿਆਰੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭ ਉਡਾਨੀ ਭਰਮਕੀ ਟਾਟੀ ਰਹੇ ਨਾ ਮਾਇਆ ਬਾਂਧੀ ਦੋ ਚਿੱਟੇ ਕੀ ਦੋ ਥੂਨ ਗਰਾਨੀ ਮੋਹ ਬਲੇਡਾ ਟੂਠਾ ਕ੍ਰਿਸ਼ਨਾ ਚਾਨ ਭਰੀ ਤਰੂਪੁਰ ਦੁਰਮਤ ਭਾਂਡਾ ਫੂਠਾ ਆਂਦੀ ਪਾਛੇ ਜੋ ਜਲ ਵਰਖੇ ਤੈ ਤੇਰਾ ਜਨ ਭੀਨਾ ਐਸੀ ਵਸਤਾ ਗੁਰਸਿੱਖ ਪਿਆਰੇ ਫਿਰ ਉਨੀ ਗਿਆਨ ਦੀ ਚਲੀ ਹੋ ਜਾਵੇ ਅੰਨੀ ਦੇ ਪਿੱਛੇ ਤੇਜ ਹਨੇਰੀ ਆਉਂਦੀ ਸੀ ਨਾ ਆਪਣੇ ਪੰਜਾਬ ਵਿੱਚ ਪਤਾ ਤੁਹਾਨੂੰ ਜੇ ਕਿਣੀਆਂ ਪੈ ਜਾਣ ਨਾ ਮੀਂਹ ਦੇਖੋ ਕਿੰਨਾ ਆਨੰਦ ਆ ਜਾਂਦਾ ਸੀ ਉਹ ਮੀਂਹ ਸਾਰੇ ਝੱਖੜ ਦੀ ਉਡਾਈ ਹੋਈ ਮਿੱਟੀ ਨੂੰ ਦਬਾ ਦਿੰਦਾ ਫਿਰ ਕਿਤੇ ਰੌਲਾ ਨਹੀਂ ਰਹਿੰਦਾ ਸ਼ਾਂਤੀ ਉਹ ਸ਼ਾਂਤੀ ਠੰਡ ਵਰਤ ਜਾਂਦੀ ਹੈ ਕਿਤੇ ਧੂੜ ਨਹੀਂ ਦਿਖਦੀ ਇਸ ਤਰ੍ਹਾਂ ਵਾਹਿਗੁਰੂ ਦੀ ਹਨੇਰੀ ਆਈ ਹੋ ਜਾਵੇ ਇਹ ਕਥਾ ਕੀਰਤਨ ਸੇਵਾ ਸਿਮਨ ਆਪਾਂ ਕਰਦੇ ਹੀ ਰਹੀਏ ਇੱਕ ਦਿਨ ਫਿਰ ਐਸਾ ਹੋਊਗਾ ਵਾਹਿਗੁਰੂ ਦੀ ਕਿਰਪਾ ਦੁਆਰਾ ਮੀਂਹ ਪੈਜੂਗਾ ਬਸ ਮੇਰੇ ਮੁੱਠ ਕੇ ਉੱਠਣਗੇ ਨੀ ਇਹ ਧੂੜ ਉੱਠੇਗੀ ਨੀ ਗੁਰਸਿੱਖ ਪਿਆਰੇ ਉਹ ਹਮ ਅਵਗੁਣ ਭਰੇ ਪਏ ਆਪਾਂ ਔਗਣੀ ਭਰਿਆ ਸਰੀਰ ਹੈ ਕਿਹੜੇ ਔਗਣ ਨੇ ਸ਼ਬਦ ਸਪਾਰਸ਼ ਰੂਪ ਰਸ ਗੰਧ ਇਹ ਜਿਹੜੇ ਵਿਸ਼ੇ ਵਿਕਾਰ ਨੇ ਔਗਣ ਨੇ ਪਾਈ ਈਰਖਾ ਦੁਆਸ਼ ਹੁਣ ਤੁਸੀਂ ਸਿਆਣੀ ਬੈਠੇ ਹੋ ਜਿਹੜੀ ਈਰਖਾ ਕਦੇ ਕਾਲ ਚ ਪੜੀ ਹੈ ਤੁਸੀਂ ਪਹਿਲੀ ਤੋਂ ਲੈ ਕੇ BA MA ਪੜ੍ਹੇ ਪਏ ਤੁਸੀਂ ਖਾਸ ਸਬਜੈਕਟ ਕਿਤੇ ਇਹ ਕ੍ਰੋਧ ਦਾ ਸਬਜੈਕਟ ਪੜ੍ਹੇ ਤੁਸੀਂ ਕਿਸੇ ਕਿਤਾਬ ਵਿੱਚ ਚੈਪਟਰ ਆਇਆ ਜੋਗ੍ਰਾਫੀ ਵਿੱਚ ਹਿਸਟਰੀ ਵਿੱਚ ਇੰਗਲਿਸ਼ ਵਿੱਚ ਵਿਆਕਰਨ ਵਿੱਚ ਇਹ ਜਿਹੜੀ ਦੁਆਇਸ਼ ਭਾਵ ਹੈ ਨਿੰਦਿਆ ਕਿਸੇ ਕਿਤਾਬ ਵਿੱਚ ਲਿਖੀ ਹੋਈ ਉਹ ਨਹੀਂ ਐਂ ਕਰਨੀ ਹੈ ਲਿਖਣ ਦੀ ਤਾਂ ਲੋੜ ਹੀ ਨਹੀਂ ਆਪਾਂ ਇਹਨੇ ਹੀ ਭਰ ਪਹਿਲੇ ਹੀ ਭਰੇ ਪਏ ਅੱਜ ਖੇ ਅਖੋ ਸਤਨਾਮ ਇਹ ਤਾਂ ਪੜ੍ਹਨ ਦੀ ਲੋੜ ਹੀ ਨਹੀਂ ਹਮ ਅਵਗੁਣ ਭਰੇ ਉਸਤਤ ਕਰਨ ਦੀ ਸਿਫਤ ਦੱਸੀ ਹੈ ਮਹਾਰਾਜ ਨੇ ਕਿਸ ਤਰ੍ਹਾਂ ਗੁਰੂ ਦੀ ਉਸਤਤ ਕਰਨੀ ਹੈ ਕਿਸ ਤਰ੍ਹਾਂ ਵੱਡਿਆਂ ਦਾ ਸਤਿਕਾਰ ਕਰਨਾ ਕਿਸ ਤਰ੍ਹਾਂ ਮਿੱਠਾ ਬੋਲਣਾ ਕਿਸ ਤਰ੍ਹਾਂ ਨਿਭਣਾ ਇਹ ਗੁਣ ਭਰੇ ਪਏ ਨੇ ਗ੍ਰੰਥਾਂ ਵਿੱਚ ਅਵਗੁਣ ਤਾਂ ਕਿਤੇ ਭਰੇ ਹੀ ਨਹੀਂ ਆ ਤੁਹਾਡੇ ਕੋਲ ਇੰਟਰੀ ਵਿੱਚ ਮੇਰਾ ਖਿਆਲ ਕੋਈ ਸਕੂਲ ਨਹੀਂ ਹੋਣਾ ਜਿੱਥੇ ਬੁਰੇ ਕੰਮ ਸਿਖਾਏ ਜਾਂਦੇ ਹੋਣ ਕੱਲੇ ਕੱਲੇ ਟਾਊਨ ਦੇ ਵਿੱਚ 10-10 ਸਕੂਲ ਖੋਲੇ ਹੋਏ ਚੰਗੇ ਕੰਮ ਸਿਖਾਉਣ ਨੂੰ ਹਮ ਅਵਗੁਣ ਭਰੇ ਹੁਣ ਧੰਨ ਭੱਟ ਸਾਹਿਬ ਜੀ ਸਾਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਦੇਖੋ ਕਿੰਨਾ ਗਿਆਨ ਸੀ ਉਹਨਾਂ ਕੋਲ ਤੁਸੀਂ ਬਾਣੀ ਸੁਣੀ ਹੋਏ ਸਾਰੀ ਸਵਈਆਂ ਦੀ ਇੱਕ ਇੱਕ ਤੁਕ ਵਿੱਚ ਕਿੰਨੇ ਗ੍ਰੰਥ ਭਰੇ ਪਏ ਆ ਉਹਨਾਂ ਦੇ ਇਹ ਤਾਂ ਸਮੇਂ ਦੀ ਹੁਣ ਘੱਟ ਹੋਣ ਕਰਕੇ ਲੰਘ ਜੀਦਾ ਗੁਰਮੁਖ ਪਿਆਰੇ ਇੱਕ ਇੱਕ ਤੁਕ ਵਿੱਚ ਸਮੁੰਦਰ ਭਰਿਆ ਪਿਆ ਕਿਉਂਕਿ ਵੇਦਾਂ ਦੇ ਅਵਤਾਰ ਸੀ ਕਈ ਲੋਕ ਇਹਨਾਂ ਨੂੰ ਸ਼ੰਕਾ ਕਰਦੇ ਹੁਣ ਦੇ ਜਿਹੜੇ ਖੱਟੜ ਗਿਆਨੀ ਨੇ ਗੁਰਮੁਖ ਪਿਆਰੇ ਉਹ ਕਿਤਾਬੀ ਗਿਆਨੀ ਗਿਆਨਾਂ ਸੋ ਉਹ ਕਹਿੰਦੇ ਕਦੇ ਵੇਦ ਵੀ ਅਵਤਾਰ ਧਾਰਨ ਕਰ ਸਕਦੇ ਲੋ ਇਹ ਜੀ ਵੀ ਸ਼ੰਕਾ ਕਰਨ ਵਾਲੇ ਜੰਮ ਪਏ ਸਾਡੇ ਚ ਉਹਨਾਂ ਨੂੰ ਇਹ ਨਹੀਂ ਪਤਾ ਵੇਦ ਸ਼ਬਦ ਹੈ ਉਹ ਸ਼ਬਦ ਰਿਸ਼ੀਆਂ ਨੇ ਉਚਾਰੇ ਨੇ ਤੁਹਾਨੂੰ ਵੀ ਕੋਈ ਸਵਾਲ ਕਰ ਲੂਗਾ ਜਿੰਨੀਆਂ ਵੇਦਾਂ ਦੀਆਂ ਰਿਚਾਂ ਨੇ ਨਾ ਉਹ ਰਿਸ਼ੀਆਂ ਨੇ ਉਚਾਰੀਆਂ ਨੇ ਉਚਾਰਨ ਵਾਲਾ ਹੀ ਕਰਤਾ ਹੁੰਦਾ ਗੁਰਸਿੱਖ ਪਿਆਰਿਓ ਉਹ ਜਿਹੜੇ ਰਿਸ਼ੀ ਮੁਨੀ ਸੀ ਨਾ ਉਹੀ ਵੇਦਾਂ ਦੇ ਅਵਤਾਰ ਨੇ ਉਹਨਾਂ ਨੂੰ ਇਹ ਮਾਣ ਹੋਇਆ ਕਿ ਸਾਡੇ ਵੇਦ ਉਚਾਰੇ ਹੋਏ ਸਭ ਤੋਂ ਉੱਤਮ ਨੇ ਜਿਵੇਂ ਕੋਈ ਗ੍ਰੰਥ ਲਿਖੂਗਾ ਉਹ ਲਿਖਣ ਵਾਲੇ ਨੂੰ ਇਹ ਮਾਣ ਹੋਣਾ ਗ੍ਰੰਥ ਨੂੰ ਕਾਹਦਾ ਮਾਣ ਹੋਣਾ ਗ੍ਰੰਥ ਨੂੰ ਤਾਂ ਕੋਈ ਪੜ੍ਹੇ ਨਾ ਪੜ੍ਹੇ ਕਿਤਾਬ ਨੂੰ ਪਰ ਜਿਹੜਾ ਕਰਤਾ ਉਹਦੇ ਬਣਾਉਣ ਵਾਲਾ ਹੋਊਗਾ ਉਹ ਫੋਟੋਆਂ ਛਾਪੂਗਾ ਉਹ ਬੁਲਾਊਗਾ ਲੋਕਾਂ ਨੂੰ ਮੇਰੀ ਬੁੱਕ ਰਿਲੀਜ਼ ਕਰੋ ਦਿਖੇ ਲੋਕਾਂ ਨੂੰ ਇਸੇ ਕਰਕੇ ਉਹਨਾਂ ਵੇਦਾਂ ਵਿੱਚ ਜਿਹੜਾ ਰਿਸ਼ੀਆਂ ਦੀਆਂ ਰਿਚਾਂ ਹਨ ਉਹ ਲੰਮਾ ਗੱਲ ਕੱਲੇ ਦੇਵਤੇ ਦੀ ਉਪਮਾ ਅਗਨ ਦੀ ਬ੍ਰਹਮਾ ਦੀ ਆਦਿਕ ਦੀ ਉਹ ਜਿਹੜੇ ਰਿਸ਼ੀ ਸੀ ਨਾ ਜਿਨ੍ਹਾਂ ਨੇ ਵੇਦ ਉਚਾਰੇ ਆ ਰਿਚੀਆਂ ਬਣਾਈਆਂ ਉਹਨਾਂ ਨੂੰ ਮਾਣ ਸੀ ਉਹਨਾਂ ਨੇ ਫਿਰ ਆ ਕੇ ਵੇਦਾਂ ਦੇ ਰੂਪ ਵਿਚ ਅਵਤਾਰੇ ਨੂੰ ਟਕਸਾਲਾ ਨੇ ਗੁਰਮਤ ਨੇ ਮੰਨਿਆ ਭਾਈ ਗੁਰੂ ਗੋਬਿੰਦ ਸਿੰਘ ਦੇ ਆਪਣੇ ਮੁਖ ਤੋਂ ਉਚਾਰੇ ਹੋਏ ਸ਼ਬਦ ਨੇ ਇਹ ਕਿਸੇ ਬੰਦੇ ਦੇ ਨਹੀਂ ਹੈ ਉਹਨਾਂ ਨੇ ਹਮ ਅਵਗੁਣ ਭਰੇ ਇਹ ਗੁਣ ਨਾਹੀਂ ਅਸੀਂ ਭਾਈ ਔਗੁਣਾਂ ਦੇ ਨਾਲ ਔਗੁਣ ਕੀ ਕਰਦਾ ਹੁੰਦਾ ਇਹ ਦੂਰ ਕਰਦਾ ਔਗੁਣ ਪਰਿਵਾਰ ਤੋਂ ਦੂਰ ਕਰਦੇ ਨੇ ਔਗੁਣ ਬਾਪ ਵਿਚ ਪੈ ਜਾਣ ਪੁੱਤ ਧੀ ਨਫ਼ਰਤ ਕਰਨ ਲੱਗ ਜਾਂਦੇ ਔਗੁਣ ਪਤੀ ਵਿਚ ਪੈ ਜਾਣ ਪਤਨੀ ਨਫ਼ਰਤ ਕਰਨ ਲੱਗ ਜਾਂਦੀ ਹੈ ਔਗੁਣ ਸਾਹਿਬ ਸੰਗਤ ਬੱਚੇ ਵਿਚ ਪੈ ਜਾਣ ਮਾਂ ਬਾਪ ਨਫ਼ਰਤ ਕਰਨ ਲੱਗ ਜਾਂਦੇ ਉਹ ਤੋਂ ਇਹ ਨਫ਼ਰਤ ਫਿਰ ਔਗੁਣਾਂ ਦੀ ਵਾਧੀ ਵਾਧੀ ਗੁਆਂਢੀ ਦੇਖਣਾ ਨਹੀਂ ਚਾਹੁੰਦੇ ਪਿੰਡ ਵਾਲੇ ਵੀ ਨਫ਼ਰਤ ਕਰਨਗੇ ਫਿਰ ਸਮਾਜ ਵਾਲੇ ਵੀ ਨਫ਼ਰਤ ਕਰਨਗੇ ਇਸੇ ਤਰ੍ਹਾਂ ਜਿਹੜੇ ਸਾਡੇ ਔਗੁਣ ਨੇ ਇਹ ਸਾਨੂੰ ਵਾਹਿਗੁਰੂ ਤੋਂ ਦੂਰ ਕਰਦੇ ਨੇ ਪਰਮੇਸ਼ਰ ਪਤੀ ਪਰਮਾਤਮਾ ਤੋਂ ਉਹੀ ਬਾਪ ਹੈ ਉਹੀ ਮਾਂ ਹੈ ਉਹੀ ਭਾਈ ਹੈ ਪਰ ਜਿਹਦੇ ਵਿਚ ਔਗੁਣ ਹੁੰਦੇ ਨੇ ਭਾਈ ਵੀ ਨੇੜੇ ਨਹੀਂ ਆਉਂਦਾ ਬਾਪ ਵੀ ਨੇੜੇ ਨਹੀਂ ਆਉਂਦਾ ਕਈ ਪੰਜਾਬ ਵਿਚ ਵੇਖੇ ਨੀ ਤੁਸੀਂ ਪੁੱਤ ਧੀ ਬੇਦਖਲ ਕਰਤੇ ਬਾਪੂਆਂ ਨੇ ਸਾਡੀ ਜ਼ਮੀਨ ਦੇ ਲੱਗਦੇ ਹੀ ਕੁਝ ਨਹੀਂ ਸਾਡੇ ਘਰ ਦੇ ਕੁਝ ਲੱਗਦੇ ਹੀ ਕੁਝ ਨਹੀਂ ਕਿਉਂ ਔਗੁਣ ਸੀ ਉਹਨਾਂ ਵਿਚ ਬਾਪੂ ਨੂੰ ਪਤਾ ਸੀ ਜੇ ਨੌ ਲਵਾਤੀ ਨੇ ਮੇਰੇ ਜਿਉਂਦੇ ਜਿਉਂਦੇ ਹੀ ਵੇਚ ਦੇਣੀ ਹੈ ਅੱਜ ਕੋ ਸਤਨਾਮ ਉਹ ਬਾਪ ਪਰੇ ਹੋ ਗਿਆ ਛੱਡ ਕੇ ਪਤਨੀ ਪਰੇ ਹੋ ਜਾਂਦੀ ਹੈ ਛੱਡ ਕੇ ਪਤੀ ਪਰੇ ਹੋ ਜਾਂਦਾ ਛੱਡ ਕੇ ਔਗੁਣ ਸਰੀਰ ਵਿਚ ਆ ਜਾਣ ਇਸ ਤਰ੍ਹਾਂ ਹੀ ਮਾਂ ਬਾਪ ਸਾਡਾ ਪਤੀ ਅਕਾਲ ਪੁਰਖ ਹੈ ਐਡੇ ਵੱਡੇ ਬ੍ਰਹਮ ਗਿਆਨੀ ਵੇਦਾਂ ਪੁਰਾਣਾਂ ਦੇ ਅਵਤਾਰ ਜਿਨ੍ਹਾਂ ਕੋਲ ਇੰਨਾ ਗਿਆਨ ਇੱਕ ਇੱਕ ਤੁਕ ਤੋਂ ਹੀ ਸੁਣੀਏ ਕਿੰਨਾ ਗਿਆਨ ਉਹਨਾਂ ਦੀ ਬਾਣੀ ਵਿਚ ਉਹ ਵੀ ਕਿੰਨੀ ਨਿਮਰਤਾ ਕਰ ਰਹੇ ਨੇ ਉਹ ਵੀ ਹੁਣ ਇਹ ਨਹੀਂ ਕਹਿੰਦੇ ਅਸੀਂ ਗੁਣਾਂ ਦੇ ਭਰੇ ਵੇ ਹੈ ਅਸੀਂ ਇੰਨੀ ਬਾਣੀ ਉਚਾਰਤੀ ਅਸੀਂ ਵੇਦਾਂ ਦੇ ਅਵਤਾਰ ਹੈ ਇਹ ਸਾਨੂੰ ਸਿੱਖਿਆ ਦੇ ਰਹੇ ਨੇ ਹੁਣ ਇੱਥੇ ਆ ਕੇ ਹੇ ਗੁਰੂ ਰਾਮਦਾਸ ਜੀ ਭੱਟ ਕਹਿੰਦੇ ਸਾਡੇ ਵਿਚ ਗੁਣ ਨਹੀਂ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਕੋਈ ਅਸੀਂ ਤਾਂ ਔਗੁਣਾਂ ਦੇ ਵਿਕਾਰਾਂ ਦੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਜਿਹੜੇ ਵਿਸ਼ੇ ਵਿਕਾਰ ਲੱਗੇ ਹੋਏ ਨੇ ਇਹਨਾਂ ਨਾਲ ਅਸੀਂ ਭਰੇ ਹੀ ਪਏ ਹਾਂ ਕੋਈ ਊਣਾ ਨਹੀਂ ਸਾਡੇ ਵਿਚੋਂ ਔਗੁਣਾਂ ਨਾਲ ਭਰੇ ਤੇ ਜਿਹੜੇ ਗੁਣ ਤੁਹਾਨੂੰ ਮਿਲਾਉਣ ਵਾਲੇ ਨੇ ਗੁਣ ਬੰਦੇ ਨੂੰ ਨੇੜੇ ਕਰਦੇ ਨੇ ਗੁਰਮੁਖ ਪਿਆਰਿਓ ਹਾਂ ਮੈਂ ਤੇ ਅਮਰੀਕ ਸੂ ਭਾਈ ਰਾਮ ਸੂ ਜਿਹੜੇ ਤੁਸੀਂ ਬੁਲਾਉਂਦੇ ਹੋ ਸਾਨੂੰ ਤੇ ਆਪਾਂ ਕੀ ਲੱਗਦੇ ਹਾਂ ਕੋਈ ਰਿਸ਼ਤੇਦਾਰੀ ਆਪਣੀ ਕੋਈ ਸੰਬੰਧ ਹੈ ਸੰਗਤ ਨਾਲ ਸਾਡਾ ਦਾਸ ਦਾ ਕੀ ਸੰਬੰਧ ਹੈ ਪ੍ਰਧਾਨ ਬੈਠਾ ਉਹਦੇ ਨਾਲ ਕੀ ਸੰਬੰਧ ਹੈ ਇਹ ਵਾਹਿਗੁਰੂ ਦੀ ਬਾਣੀ ਦਾ ਕੁਝ ਗੁਣ ਮਿਲ ਗਿਆ ਗੁਰਸਿੱਖ ਪਿਆਰਿਓ ਤੁਸੀਂ ਚਿੱਠੀਆਂ ਪਾ ਕੇ ਮਿਲਾਉਂਦੇ ਹੋ ਸਤਿਕਾਰ ਕਰਦੇ ਹੋ ਇਹ ਗੁਣ ਨੇੜੇ ਕਰਦਾ ਤਾਂ ਹੀ ਸਾਰਗ ਤਾਦਲੀ ਚ ਪੰਡਿਤ ਹਰਦਿਆਲ ਜੀ ਨੇ ਬਚਨ ਕੀਤਾ ਕਿ ਮੂੜ ਪੂਜ ਨਿਜ ਧਾਮ ਮੈਂ ਪ੍ਰਭੂ ਪੂਜ ਨਿਜ ਨਗਰ ਨਿਰਪ ਪੂਜ ਸਵਾਦੇਸ ਮੈਂ ਗੁਰਮੁਖ ਪਿਆਰੇ ਜਿਹੜਾ ਮੂਰਖ ਹੁੰਦਾ ਨਾ ਮੂਰਖ ਬੰਦਾ ਮੂੜ ਪੂਜ ਨਿਜ ਧਾਮ ਮੈਂ ਮੂਰਖ ਦੀ ਘਰ ਦੇ ਹੀ ਪੂਜਾ ਕਰਦੇ ਹੁੰਦੇ ਘਰ ਦੇ ਹੱਥ ਬੰਨਦੇ ਹੁੰਦੇ ਵੀ ਜੋ ਕੁਝ ਤੂੰ ਕਹਿੰਦੇ ਠੀਕ ਹੈ ਕਿਉਂਕਿ ਰੋਟੀ ਵੀ ਤਾਂ ਖਾਣੀ ਹੈ ਆਰਾਮ ਨਾਲ ਜੇ ਉਹਨੂੰ ਘਰ ਵਾਲੇ ਗਲਤ ਕਹਿਣ ਜਦੇ ਥਾਲੀ ਚੱਕ ਕੇ ਮਾਰੂਗਾ ਪਰੇ ਨਾ ਆਪ ਖਾਵੇ ਨਾ ਘਰਦਿਆਂ ਨੂੰ ਖਾਣ ਦੇਵੇ ਮੂਰਖ ਦੀ ਪੂਜਾ ਘਰ ਘਰ ਵਿੱਚ ਹੁੰਦੀ ਹੈ ਗੁਰਮੁਖੋ ਗੁਆਂਢੀ ਨਹੀਂ ਉਹਨੂੰ ਮੰਨਦਾ ਜਦੇ ਛਿੱਤਰ ਚੱਕ ਲੈਂਦਾ ਵੀ ਆ ਦੇਖਾਂ ਤੈਨੂੰ ਮੂਰਖ ਨੂੰ ਘਰ ਦੇ ਵਿੱਚ ਪੂਜਦੇ ਨੇ ਕਿਉਂਕਿ ਉਹਨਾਂ ਨੇ ਸਮਾਂ ਲੰਘਾਉਣਾ ਹੁੰਦਾ ਸਿਆਣੇ ਕਹਿੰਦੇ ਨੇ ਕੱਟ ਲਓ ਸਮਾਂ ਦੋ ਮਿੰਟ ਉਬਾਲਾ ਆ ਕੇ ਨਹੀਂ ਟਿਕ ਜਾਣੇ ਮੂੜ ਪੂਜ ਨਿਜ ਧਾਮ ਮੈਂ ਪ੍ਰਭੂ ਪੂਜ ਨਿਜ ਨਗਰ ਪ੍ਰਭੂ ਪਿਛਲੇ ਗ੍ਰੰਥਾਂ ਵਿਚ ਕਹਿੰਦੇ ਲੰਬੜਦਾਰ ਨੂੰ ਹੁਣ ਕਹਿ ਲੋ ਸਰਪੰਚ ਲੰਬੜਦਾਰ ਤੇ ਸਰਪੰਚ ਦੀ ਪਿੰਡ ਪਿੰਡ ਵਿਚ ਪੂਜਾ ਹੁੰਦੀ ਹੈ ਲੰਬੜਦਾਰ ਦੀ ਕਿਉਂਕਿ ਪਿੰਡ ਵਾਲਿਆਂ ਨੇ ਰਜਿਸਟਰੀ ਕਰਾਉਣੀ ਹੁੰਦੀ ਹੈ ਇੰਤਕਾਲ ਕਰਾਉਣਾ ਹੁੰਦਾ ਗਵਾਹੀ ਦਵਾਉਣੀ ਹੁੰਦੀ ਹੈ ਅੱਗੇ ਲੰਬੜਦਾਰਾਂ ਕੋਲ ਮੋਹਰਾਂ ਹੁੰਦੀਆਂ ਸੀ ਉਹ ਲਾਉਂਦੇ ਸੀ ਗੁਰਸਿੱਖ ਪਿਆਰਿਓ ਉਹਨੂੰ ਪਿੰਡ ਦੇ ਪੂਜਦੇ ਲੰਬੜਦਾਰ ਪਿੰਡ ਵਿਚ ਪੂਜਿਆ ਜਾਂਦਾ ਮੂਰਖ ਘਰ ਵਿਚ ਪੂਜਿਆ ਜਾਂਦਾ ਤੇ ਜਿਹੜਾ ਰਾਜਾ ਹੁੰਦਾ ਨਿਰਪ ਪੂਜ ਸਵਾ ਦੇਸ਼ ਮੈਂ ਸਵਾ ਕਹੀਏ ਆਪਣਾ ਜਿਸ ਦੇਸ਼ ਦਾ ਰਾਜਾ ਹੋਵੇ ਉਸੀ ਦੇਸ਼ ਵਿਚ ਉਹਦੀ ਪੂਜਾ ਹੁੰਦੀ ਹੈ ਗੁਆਂਢੀ ਨੀ ਪੁੱਛਦੇ ਹੁੰਦੇ ਕੌਣ ਹੈ ਤੂੰ ਕਿਉਂਕਿ ਗੁਆਂਢੀ ਦੇ ਰੋਣ ਰਾਜ ਤੋਂ ਹੁਕਮੇ ਨੀ ਚੱਲਣ ਰਾਜੇ ਦੀ ਪੂਜਾ ਹੁੰਦੀ ਹੈ ਆਪਣੇ ਦੇਸ਼ ਮੈਂ ਦੇਖੋ ਤਿੰਨ ਬਚਨ ਕਰਕੇ ਹੁਣ ਗੁਣ ਦੀ ਗੱਲ ਕਰ ਰਹੇ ਨੇ ਜਿਹੜਾ ਅੱਜ ਬਚਨ ਹੈ ਉਹ ਕਹਿੰਦੇ ਮੂਰਖ ਪੂਜ ਹੁੰਦਾ ਘਰ ਵਿਚ ਪ੍ਰਭੂ ਲੰਬੜਦਾਰ ਪੂਜ ਹੁੰਦਾ ਪਿੰਡ ਵਿਚ ਰਾਜਾ ਪੂਜ ਹੁੰਦਾ ਸਾਰੇ ਆਪਣੇ ਦੇਸ਼ ਵਿਚ ਪਰ ਪੂਜਿਤ ਗੁਣੀ ਸਮਗਰ ਜਿਹਦੇ ਵਿਚ ਗੁਣ ਹੈ ਉਹ ਜਿੱਥੇ ਵੀ ਜਾਊ ਉੱਥੇ ਪੂਜਾ ਕਰਾ ਲਊਗਾ ਨਾ ਘਰ ਨਾ ਪਿੰਡ ਨਾ ਦੇਸ਼ ਪੂਜਿਤ ਗੁਣੀ ਸਮਗਰ ਸਮਗਰ ਕਹੀਏ ਸਾਰੀ ਸ੍ਰਿਸ਼ਟੀ ਦੇ ਉੱਥੇ ਜਿਹਦੇ ਵਿਚ ਵਾਹਿਗੁਰੂ ਨੇ ਗੁਣ ਬਖਸ਼ੇ ਹੈ ਉਹ ਜਿੱਥੇ ਵੀ ਜਾਊ ਉੱਥੇ ਉਹਦੀ ਸਤਿਕਾਰ ਹੋ ਜਾਣਾ ਉੱਥੇ ਹੀ ਪੂਰਾ, ਕਿਉਂਕਿ ਗੁਣ ਨੇੜੇ ਲਿਆਉਂਦਾ, ਔਗਣ ਸਾਨੂੰ ਤੋੜਦਾ। ਗੁਰਸਿੱਖ ਪਿਆਰਿਓ, ਇਹ ਅਰਦਾਸ ਕਰਦੇ ਨੇ ਅੱਜ ਭੱਟ ਜੀ ਆਪਾਂ ਨੂੰ ਕਹਿ ਰਹੇ ਨੇ, ਇਹਦਾ ਅਰਦਾਸ ਕਰੀਏ। ਇਹ ਵਾਹਿਗੁਰੂ ਸਾਡੇ ਕੋਲ ਉਹੀ ਧਨ ਹੈ ਜਿਹੜਾ ਤੈਥੋਂ ਦੂਰ ਲਿਜਾਵੇ, ਤੈਥੋਂ ਵਿਛੋੜ ਰਿਹਾ। ਉਹ ਕਰਮਾਂ ਰੂਪੀ ਗੁਣ ਹੈ, ਉਹ ਵਿਸ਼ੇ ਵਿਕਾਰਾਂ ਰੂਪੀ ਔਗੁਣ ਹੈ ਸਾਡੇ ਵਿੱਚ। ਕਿਰਤ ਕਰਮ ਕੇ ਵਿਛੜੇ, ਅਸੀਂ ਖੋਟੇ ਕਰਮਾਂ ਦਾ ਧਨ ਚੱਕੀ ਫਿਰਦੇ, ਭਰੇ ਪਏ ਖੋਟੇ ਕਰਮਾਂ ਨਾਲ। ਅੱਖਾਂ ਨਾਲ ਬੁਰਾ ਦੇਖਦੇ ਹਾਂ, ਕੰਨਾਂ ਨਾਲ ਬੁਰਾ ਸੁਣਦੇ ਹਾਂ, ਜੀਭ ਨਾਲ ਬੁਰਾ ਬੋਲਦੇ ਹਾਂ, ਚਮੜੀ ਨਾਲ ਬੁਰੇ ਸਪਰਸ਼ ਕਰਦੇ ਹਾਂ, ਪੈਰਾਂ ਨਾਲ ਬੁਰੇ ਥਾਂ ਤੁਰ ਕੇ ਜਾਂਦੇ ਹਾਂ। ਅਸੀਂ ਤਾਂ ਭਰੇ ਪਏ ਹਾਂ ਜੋ ਤੈਥੋਂ ਦੂਰ ਕਰਦੀਆਂ ਨੇ ਚੀਜ਼ਾਂ। ਤੇ ਬਾਣੀ ਵਿੱਚ ਇੱਕ ਤੁਕ ਆਉਂਦੀ ਹੈ, ਕਹੋ ਗੁਸਾਈ ਮਿਲੀ ਹੈ ਕਿਹੇ, ਜੋ ਬਿਵਰਜਿਤ ਤਾਂ ਸੀ ਉਹਨੇ। ਜਿਨ੍ਹਾਂ ਗੱਲਾਂ ਤੋਂ ਸਾਡੇ ਸਾਈ ਮਾਲਕ ਵਾਹਿਗੁਰੂ ਨੇ ਸਾਨੂੰ ਬਿਵਰਜਿਤ ਰੋਕੇ ਹੈ, ਇਹ ਕੰਮ ਕਰਨੇ ਨੀ, ਉਹਨਾਂ ਕੰਮਾਂ ਨਾਲ ਤਾਂ ਸਾਡਾ ਪਿਆਰ ਹੈ। ਪਤੀ ਰੋਕ ਰਿਹਾ ਕੰਮ ਨਹੀਂ ਕਰਨੇ, ਤੇ ਪਤਨੀ ਦਾ ਉਹਨਾਂ ਕੰਮਾਂ ਨਾਲ ਪਿਆਰ ਹੈ। ਫਿਰ ਕਹੋ ਗੁਸਾਈ ਮਿਲੀਏ ਕਿਹੇ, ਕੋਈ ਰਸਤਾ ਹੈ ਮਿਲਣ ਦਾ? ਫਿਰ ਤਾਂ ਵਿਛੋੜਾ ਹੀ ਹੋਊਗਾ। ਅਸੀਂ ਉਹ ਕੰਮ ਕਰ ਰਹੇ ਹਾਂ ਜੋ ਸਤਿਗੁਰ ਨੂੰ, ਸਤਿਗੁਰ ਸਾਨੂੰ ਰੋਕ ਰਹੇ ਨੇ, ਤੇ ਸਤਿਗੁਰਾਂ ਨਾਲ ਮਿਲਾਪ ਕਿਉਂ ਹੋਵੇਗਾ? ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਤੇਰੇ ਮਿਲਣ ਵਾਲਾ ਇੱਕ ਗੁਣ ਵੀ ਕਿਹੜਾ ਕਰਨਾ? ਮੈਤਰੀ ਮੁਦਤਾ ਅਪੇਕਸ਼ਾ। ਨਾ ਸਤਿਗੁਰ ਜੀ ਸਾਨੂੰ ਮਿੱਠਾ ਬੋਲਣਾ ਆਉਂਦਾ, ਨਾ ਸਾਡੇ ਨੇਤਰਾਂ ਵਿੱਚ ਸਮਤਾ ਹੈ, ਨਾ ਅਸੀਂ ਹੱਥੀਂ ਸੇਵਾ ਕਰਨ ਜਾਣਦੇ ਹਾਂ, ਨਾ ਸਾਡੇ ਮਨ ਦੇ ਸੰਕਲਪ ਵਿਕਲਪ ਚੰਗੇ ਨੇ, ਨਾ ਸਾਡੀ ਬੁੱਧੀ ਨਿਰਮਲ ਹੈ ਜੋ ਆਪ ਤੱਕ ਪੁੱਜ ਸਕੇ। ਤੁਸੀਂ ਗਮ ਗੋਚਰ ਹੋ, ਇੱਕ ਵੀ ਗੁਣ ਸਾਡੇ ਕੋਲ ਨਹੀਂ ਜਿਸ ਦੁਆਰਾ ਤੁਹਾਨੂੰ ਪਾਇਆ ਜਾਵੇ।
1: ਅੰਮ੍ਰਿਤ ਛਾਟ ਬਿਖੈ ਬਿਖ ਖਾਏ।
0: ਤੇਰੇ ਔਗਣਾਂ ਦੀ ਹੁਣ ਨਿਸ਼ਾਨੀ ਦੱਸਦੇ, ਜਿਸ ਬੰਦੇ ਕੋਲ ਔਗਣੇ ਔਗਣੇ, ਉਹ ਕਿੱਥੇ ਗੁਰਬਾਣੀ ਸੁਣੂਗਾ? ਵਿਕਾਰਾਂ ਵਿੱਚ ਫਸਿਆ ਹੋਇਆ ਬੰਦਾ, ਉਹ ਕਿੱਥੇ ਲੰਗਰ ਦੇ ਭਾਂਡੇ ਮਾਂਜੂਗਾ? ਜੇ ਕਿਤੇ ਲੰਗਰ ਵਿੱਚ ਆ ਜਾਵੇ, ਇੱਥੇ ਵੀ ਉਦਾਂ ਹੀ ਬੈਠਾ ਟੱਪੂਗਾ ਜਿਵੇਂ ਹੋਟਲਾਂ 'ਚ ਟੱਪੀਦਾ, ਇੱਥੇ ਵੀ ਉਦਾਂ ਹੀ ਗੱਲਾਂ ਕਰਨਗੇ ਜਿਵੇਂ ਹੋਟਲਾਂ 'ਚ ਬੈਠੇ ਹੋਟਲ ਦੀ ਰੋਟੀ ਖਾਈ ਦੀ ਹੈ। ਉਹ ਸ਼ਰਧਾ ਭਾਵਨਾ ਆਉਣੀ ਨਹੀਂ, ਸੀਤ ਪ੍ਰਸਾਦ ਹੈ ਗੁਰੂ ਦਾ, ਮੈਂ ਪੰਗਤ ਵਿੱਚ ਬੈਠਾ, ਗੁਰਦਰਬਾਰ ਵਿੱਚ ਬੈਠਾ, ਕਿਉਂਕਿ ਅੰਦਰ ਅਵਗਣ ਹਨ। ਅੰਦਰ ਅਵਗਣ ਵਾਲਾ ਬੰਦਾ ਜੇ ਗੁਰਦੁਆਰੇ ਵੀ ਆ ਜਾਵੇ, ਉਹ ਤਾਂ ਉੱਠਣਗੇ ਗੁਰਸਿੱਖ ਪਿਆਰੇ, ਉਹ ਤਾਂ ਛਾਲਾਂ ਮਾਰਨਗੇ। ਅੰਮ੍ਰਿਤ ਛਾੜ ਜਿਹੜੇ ਔਗਣ ਨੇ, ਉਹ ਇਹ ਕੰਮ ਕਰਦੇ ਨੇ, ਸ਼ੁਭ ਕਰਮਾਂ ਤੋਂ ਹਟਾ ਦਿੰਦੇ ਨੇ। ਜਿਹੜੇ ਸ਼ੁਭ ਕਰਮ ਨੇ ਅੰਮ੍ਰਿਤ ਨੇ। ਹੇ ਗੁਰੂ ਰਾਮਦਾਸ ਜੀ, ਤੁਹਾਡੀ ਬਾਣੀ, ਤੁਹਾਡੇ ਘਰ ਦੀ ਸੇਵਾ, ਤੁਹਾਡੇ ਮੁਖ ਤੋਂ ਜਿਹੜਾ ਉਪਦੇਸ਼ ਹੈ, ਤੁਹਾਡੀ ਸੰਗਤ ਦੇ ਦਰਸ਼ਨ ਦਦਾਰੇ ਹਨ, ਇਹ ਅੰਮ੍ਰਿਤ ਰੂਪ ਹਨ। ਇਹ ਅਸੀਂ ਔਗਣਾ ਕਰਕੇ ਛੱਡ ਦਿੱਤੇ ਨੇ। ਅੰਮ੍ਰਿਤ ਛਾੜ ਬਿਖੇ ਬਿਖ ਖਾਈ, ਇਸੇ ਵਸਤਾ ਨੂੰ ਬਾਣੀ ਨੇ ਲਿਖਿਆ, ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਬਿਦ ਮੈਨੋ ਡਿਠੀ। ਔਗਣਾਂ ਵਿੱਚ ਭਰਿਆ ਹੋਇਆ ਬੰਦਾ, ਵਿਕਾਰੀ ਜੀਵਨ ਵਾਲਾ ਬੰਦਾ, ਅੰਮ੍ਰਿਤ ਨੂੰ ਕੌੜਾ ਕਹਿੰਦਾ। ਨਹੀਂ, ਮੇਤੇ ਰੱਖ ਨਹੀਂ ਹੋਣਾ, ਮੇਤੇ ਸ਼ੱਕ ਨਹੀਂ ਹੁੰਦਾ। ਤੇ ਜਿਹੜੀਆਂ ਕੌੜੀਆਂ ਬਿਸਕੀਆਂ ਸ਼ਰਾਬਾਂ ਨੇ, ਵੇਖੋ ਕਿਵੇਂ ਗੱਟ ਗੱਟ ਪੀਨੇ ਆਪਾਂ। ਉਹ ਕੌੜੀਆਂ ਉਹ ਮਿੱਠੀਆਂ ਲੱਗਦੀਆਂ, ਕਿਉਂਕਿ ਅੰਦਰ ਕੁੜੱਤਣ ਹੈ, ਅੰਦਰ ਵਿਖੇ ਵਿਕਾਰਾਂ ਨਾਲ ਭਰਿਆ ਹੋਇਆ ਜੀਵ ਹੈ ਸਾਡਾ। ਔਗਣਾਂ ਨੇ ਕੌੜਾ ਕਰ ਦਿੱਤਾ ਸਾਡੇ ਅੰਦਰ ਨੂੰ, ਉਹ ਰਸ ਨਹੀਂ ਆ ਰਿਹਾ ਨਾਮ ਰੂਪੀ ਬਾਣੀ ਦਾ। ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਅੰਮ੍ਰਿਤ ਰੂਪੀ ਨਾਮ, ਉਪਦੇਸ਼, ਬਾਣੀ, ਸੰਗਤ, ਗੁਰਸਥਾਨਾਂ ਦੀ ਯਾਤਰਾ ਕਰਨੀ, ਸਾਧ ਸੰਗਤ ਵਿੱਚ ਆਉਣਾ, ਸੇਵਾ ਕਰਨੀ, ਇਹ ਅਸੀਂ ਛੱਡ ਦਿੰਦੇ ਨੇ। ਤੇ ਬਿਖੈ ਵਿਕਾਰ, ਚੌਵੀ ਘੰਟੇ ਨਿੰਦਿਆ, ਈਰਖਾ, ਦੁਆਸ਼ ਭਾਵਨਾ, ਗੁਰਸਿੱਖ ਪਿਆਰੇ, ਉਹ ਸ਼ਬਦ, ਸਿਫਾਰਿਸ਼, ਰਸ, ਰੂਪ, ਗੰਧ, ਤੇ ਪੰਜ ਵਿਸ਼ੇ ਨੇ। ਇਹਨਾਂ ਨਾਲ ਸਾਡਾ ਜੁੜਿਆ ਹੋਇਆ ਮਨ, ਸ਼ਬਦ, ਕੱਚੀਆਂ ਬਾਣੀਆਂ ਕਿਤੇ ਸੁਣੀਏ ਅਸੀਂ, ਕੋਈ ਗਾਉਣ ਵਾਲੀ ਸੁਣਾਵੇ ਗਾਉਣ, ਸ਼ਬਦ, ਸਿਫਾਰਿਸ਼, ਚਮੜੀ ਨੂੰ ਕਾਮ ਦੇ ਸਪਰਸ਼ ਵਿੱਚ ਅਸੀਂ ਲੱਗੇ ਹੋਏ ਹਾਂ ਗੁਰਸਿੱਖ ਪਿਆਰਿਓ, ਉਹਦਾ ਰਸ, ਸ਼ਬਦ, ਸਿਫਾਰਿਸ਼, ਗੰਧ, ਸਾਡੀ ਉਹ ਉਪਮਾ ਹੋਵੇ। ਜਦ ਮੇਰੀ ਕੰਨ ਸੁਣਨ ਮੇਰੀ ਸ਼ੋਭਾ, ਜਦ ਮੈਂ ਮੂੰਹ ਤੋਂ ਬੋਲਾਂ ਦੂਏ ਦੀ ਨਿੰਦਿਆ, ਦੂਏ ਨੂੰ ਬੁਰਾ ਕਹਿਣਾ, ਆਪਣੇ ਆਪ ਨੂੰ ਚੰਗਾ ਸੁਣਨਾ, ਇਹ ਭਾਈ ਕੰਨਾਂ ਦਾ ਰਸ ਹੈ ਸਾਡਾ ਆਇਆ ਹੋਇਆ। ਸ਼ਬਦ, ਸਪਰਸ਼, ਰੂਪ, ਅੱਖਾਂ ਵਿੱਚ 24 ਘੰਟੇ ਐਸੀ ਵਾਸ਼ਨਾ ਆਈ ਹੈ। ਕਈਆਂ ਜੀਆਂ ਘਰਾਂ ਦੇ ਵਿੱਚ ਫੋਟੋ ਹੀ ਲਾ ਕੇ ਰੱਖੀਆਂ, ਲਓ ਭਾਈ ਤਾਰੂ ਸਿੰਘ ਦੀ ਫੋਟੋ ਕਿਤੇ ਨਹੀਂ ਹੈ। ਇੱਥੇ ਤਾਂ ਗੁਰਦੁਆਰਿਆਂ 'ਚ ਵੀ ਦੇਖੇ ਆ, ਜਿੱਥੇ ਤੁਸੀਂ ਸਾਡੇ ਬਜ਼ੁਰਗ ਵੀਰ ਮਾਵਾਂ ਬੈਠਦੀਆਂ ਨੇ, ਕੈਸਾ ਸੁੰਦਰ ਗੁਰਮੁਖ ਪਿਆਰੇ ਉਹ ਸਥਾਨ ਸਜਾਇਆ ਹੋਇਆ। ਕਿਤੇ ਆਰਾ ਚੱਲ ਰਿਹਾ ਸੀਸ ਉੱਤੇ ਭਾਈ ਮਤੀ ਦਾਸ ਜੀ ਦੇ, ਕਿਤੇ ਦੇਗੇ ਵਿੱਚ ਭਾਈ ਦਿਆਲਾ ਜੀ ਉਬਲ ਰਹੇ ਨੇ, ਕਿਤੇ ਚਰਖੜੀਆਂ ਤੇ ਭਾਈ ਸੁਵੇਕ ਸਿੰਘ ਜੀ ਚੜੇ ਹੋਏ ਨੇ ਗੁਰਸਿੱਖ ਪਿਆਰੇ ਹੋ, ਕਿਤੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਜਾ ਰਹੇ ਨੇ ਗੁਰਸਿੱਖ ਪਿਆਰੇ ਹੋ। ਸੋ 7 ਤੇ 9 ਸਾਲ ਦੀ ਉਮਰ ਦੇ ਸਾਹਿਬਜ਼ਾਦੇ ਖੜੇ ਨੇ ਨੀਹਾਂ ਦੇ ਵਿੱਚ, ਇਹ ਜਿਹੜਾ ਅੱਖਾਂ ਦਾ ਰਸ ਹੈ ਇਹ ਬਣਾਓ ਗੁਰਸਿੱਖ ਪਿਆਰਿਓ। ਅਸੀਂ ਖੋਟੀਆਂ ਮਾੜੀਆਂ ਤਸਵੀਰਾਂ ਘਰਾਂ ਵਿੱਚ ਲਿਆ ਲੈ ਕੇ ਰੱਖਦੇ ਹਾਂ, ਰਸਾਲੇ ਵੀ ਉਹੀ ਰੱਖਦੇ ਹਾਂ ਜਿਹਦੇ ਵਿੱਚ ਨਗਨ ਨੰਗੇਜ ਅਸਭਿਆ ਚੀਜ਼ਾਂ ਫੋਟੋਆਂ ਜਿਹਨਾਂ ਦੇ ਵਿੱਚ ਆਈਆਂ ਹੋਈਆਂ ਨੇ, ਉਹ ਸਾਡੇ ਭਾਈ ਅੱਖਾਂ ਦਾ ਰਸ ਵਿਗੜ ਚੁੱਕਿਆ ਹੈ। ਸ਼ਬਦ ਸਪਾਰਸ ਰੂਪ ਰਸ ਗੰਧ ਜੀਭਾਂ ਦਾ ਰਸ ਵਿਗੜ ਗਿਆ ਗੁਰਸਿੱਖ ਪਿਆਰਿਓ। ਸਵਾਦਾਂ ਵਿੱਚ ਆ ਸਰੰਦ ਹੈ ਗੁਰਮੁਖ ਪਿਆਰਿਓ, ਸਰੰਦ ਤੇ ਬਸੀ, ਨੋਟ ਕਰ ਲਿਓ, ਤੁਸੀਂ ਸੁਣਿਆ ਤਾਂ ਬਹੁਤ ਵਾਰ ਹੋਣਾ। ਇਹ ਹਿੰਦੁਸਤਾਨ ਦੇ ਅਮੀਰ ਸ਼ਹਿਰ ਸੀ ਸਰੰਦ ਤੇ ਬਸੀ, ਲਾਹੌਰ ਤੇ ਆਗਰੇ ਦੇ ਪਰਗਣੇ ਵਿੱਚ ਸਰੰਦ ਤੇ ਬਸੀ ਸਾਰਿਆਂ ਤੋਂ ਵੱਧ ਪਠਾਣ ਅਮੀਰ ਬਸੀ ਦੇ ਸੀ। ਸਰੰਦ ਕਿਉਂ ਅਮੀਰ ਸੀ ਯਾਦ ਕਰਾਉਂਦਾ ਮੈਂ ਤੁਹਾਡੇ, ਸਰੰਦੀ ਇੱਟ। ਕਿਤੇ ਹਿੰਦੁਸਤਾਨ ਵਿੱਚ ਚਲੇ ਜਾਓ ਜਿਹੜੇ ਪੁਰਾਣੇ ਰਾਜਿਆਂ ਦੇ ਮਹਿਲ ਨੇ ਨਾ, ਉਹ ਸਰੰਦੀ ਇੱਟ ਦੇ ਬਣੇ ਨੇ, ਛੋਟੀ ਇੱਟ ਹੁੰਦੀ ਸੀ, ਇਹ ਸਾਰੀ ਇੱਟ ਸਰੰਦ ਬਣਦੀ ਸੀ, ਪਠਾਣਾ ਦੇ ਇੱਥੇ ਪੱਠੇ ਸੀ। ਆਗਰੇ ਤੱਕ, ਬੰਬਈ ਤੱਕ, ਲਾਹੌਰ ਤੱਕ ਗੁਰਸਿੱਖ ਪਿਆਰਿਓ ਸਰੰਦ ਤੋਂ ਬਣੀ ਹੋਈ ਇੱਟ ਜਾਂਦੀ ਸੀ। ਤੁਸੀਂ ਸੁਣਿਆ ਹੀ ਹੋਣਾ ਸਰੰਦੀ ਇੱਟ, ਭੁੱਲੇ ਤਾਂ ਨਹੀਂ ਹੋਣੇ। ਉਹ ਤੋਂ ਬਾਅਦ ਜਿਹੜੀ ਇੱਟ ਬਣੀ ਉਹਦਾ ਨਾਂ ਡਬਲ ਇੱਟ ਰੱਖਿਆ ਸੀ, ਆ ਜਿਹੜੀ ਵੱਡੀ ਉਹ ਤੋਂ ਦੁੱਗਣੀ ਤਿਗਣੀ ਸੀ। ਐਡੇ ਅਮੀਰ ਲੋਕ ਸੀ ਸਰੰਦ ਵਿੱਚ, ਸਾਰੇ ਹਿੰਦੁਸਤਾਨ ਵਿੱਚ, ਪਾਕਿਸਤਾਨ ਵੀ ਉਦੋਂ ਇੱਕੋ ਸੀ। ਰਾਵਲਪਿੰਡੀ ਗੁਜਰਾਂ ਵਿੱਚ ਜਾ ਕੇ ਗੁਜਰਾਂ ਵਾਲੇ ਦੇਖ ਲਓ ਸਰੰਦੀ ਇੱਟ ਲੱਗੀ ਹੋਈ। ਜਿੰਨੇ ਵੀ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰ ਨੇ ਉੱਥੇ ਸਰੰਦੀ ਇੱਟ ਲੱਗੀ ਹੋਈ ਹੈ। ਕਿੱਡਾ ਕੁ ਵਪਾਰ ਹੋਊਗਾ ਫਿਰ ਗੁਰਮੁਖ ਪਿਆਰਿਓ, ਕਿੱਡਾ ਕੁ ਉੱਚਾ ਕੰਮ ਹੋਵੇਗਾ ਉਹਨਾਂ ਦਾ। ਬਹੁਤ ਅਮੀਰ ਸੀ ਸਰੰਦ ਤੇ ਸਰੂਬਾ, ਆਪਣੇ ਬਸੀ, ਬਸੀ ਉਹਨਾਂ ਦੀ ਰਹਿਸ਼ ਹੁੰਦੀ ਸੀ, ਵੱਸਦੇ ਸੀ ਉੱਥੇ ਗੁਰਸਿੱਖ ਪਿਆਰਿਓ। ਤੇ ਅਮੀਰ ਲੋਕ ਸੀ ਸਰੰਦ ਦੇ, ਸਰੰਦ ਸੂਬਾ ਸੀ। ਸਰਹੰਦ ਨੂੰ ਨਾ ਕਹਿੰਦੇ ਸਰਹੱਦ, ਇਹ ਦਿੱਲੀ ਔਰ ਲਾਹੌਰ ਦੀ ਸਰਹੱਦ ਗੱਭੇ ਹੈ ਗੁਰਸਿੱਖ ਪਿਆਰਿਓ, ਐਨ ਸਰਹੱਦ ਉੱਤੇ ਸੀ। ਉਨਾ ਹੀ ਉੱਥੋਂ ਦਿੱਲੀ ਹੈ, ਉਨਾ ਹੀ ਉੱਥੋਂ ਲਾਹੌਰ ਹੈ, ਮਿਲ ਲਿਓ ਮੀਲਾਂ ਦੇ ਨਾਲ। ਇਹਨੂੰ ਸਰਹੱਦ ਤਾਂ ਸਰਹੱਦ ਸ਼ਬਦ ਬਦਲ ਕੇ ਹੀ ਗੁਰਮੁਖ ਪਿਆਰਿਓ ਸਰਹੰਦ ਬਣੇ, ਸਰਹੱਦ ਸ਼ਬਦ ਨੋਟ ਕਰ ਲਿਓ। ਸਰਹੱਦ ਕਹਿੰਦੇ ਹੱਦ ਦੇ ਉੱਤੇ, ਉਹਨੂੰ ਅਸੀਂ ਸਰਹੰਦ ਕਹਿਣ ਲੱਗ ਪਏ। ਇੱਥੇ ਸਰੰਦ ਹੁੰਦੇ ਸੀ ਅਮੀਰ, ਮੁਗਲ, ਪਠਾਣ, ਬਹੁਤ ਵੱਡੇ ਵੱਡੇ। ਤੇ ਗੁਰਮੁਖ ਪਿਆਰਿਓ ਬਸੀ ਉਹ ਵੱਸਦੇ ਹੁੰਦੇ ਸੀ, ਰੈਜੀਡੈਂਸ ਉਹਨਾਂ ਦੀ ਰਹਿਸ਼ ਬਸੀ ਹੁੰਦੀ ਸੀ। ਤੁਸੀਂ ਵੀ ਹੁਣੇ ਕਿ ਸਵਾਦਾਂ ਦੀ ਪੱਟੀ ਸਰੰਦ ਉਜੜੀ, ਬਸੀ ਦੇ ਹੋ ਗਏ ਖੋਲੇ, ਅੱਜ ਕੇ ਅਖੋ ਸਤਨਾਮ। ਇਹ ਹਿਸਾਬ ਲਾ ਲਿਓ, ਜਿਹੜਾ ਸ਼ਬਦ ਸਪਾਰਸ਼ ਰਸ, ਅਜੀਬ ਦੇ ਰਸ ਨੇ ਸਾਡੇ ਸਵਾਦ, ਚਮੜੀ ਦੇ ਸਵਾਦ ਨੇ ਅੱਖਾਂ ਦੇ, ਉਹ ਸਰੰਦ ਐਡੇ ਅਮੀਰਾਂ ਦੀ ਉਜੜ ਗਈ ਸੀ, ਉਹ ਸਵਾਦਾਂ ਵਿੱਚ ਪੈ ਗਏ ਸੀ, ਵਿਸ਼ੇ ਵਿਕਾਰਾਂ ਵਿੱਚ ਪੈ ਗਏ ਸੀ। ਸਵਾਦਾਂ ਦੀ ਪੱਟੀ ਸਰੰਦ ਉਜੜੀ ਤੇ ਬਸੀ ਦੇ ਹੋ ਗਏ ਸੀ ਖੋਲੇ, ਅਕਰਜਈ ਹੋ ਗਏ ਸੀ ਐਡੇ ਵੱਡੇ ਵੱਡੇ ਪਠਾਣ ਅਹਿਲਕਾਰ, ਰਸਾਂ ਕਸਾਂ ਵਿੱਚ ਫਸੇ ਹੋਏ ਗੁਰਸਿੱਖ ਪਿਆਰਿਓ। ਉਹਨਾਂ ਤੋਂ ਬਚਾਉਣੇ ਆਪਾਂ ਨੂੰ ਸਤਿਗੁਰ ਪਾਤਸ਼ਾਹ ਜੀ। ਹਮ ਅਵਗੁਣ ਭਰੇ ਇਹ ਗੁਣ ਨਾਹੀ, ਇਹ ਸ਼ਬਦ ਪੜ੍ਹਨ ਨੂੰ ਬੜਾ ਸਿਖਾਲਾ ਹੈ ਗੁਰਮੁਖ ਪਿਆਰਿਓ, ਆਪਾਂ ਨਿੱਤੇ ਪੜ੍ਹ ਲੈਂਦੇ, ਪਰ ਇਹਦੀ ਵਿਚਾਰ ਦੇਖੋ ਬਾਣੀ ਵਿੱਚ ਕਿੱਥੇ ਤੱਕ ਲੈ ਗਏ ਸਤਿਗੁਰ। ਹਮ ਅਵਗੁਣ ਭਰੇ ਇਹ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ, ਇਹ 5 ਵਿਸ਼ੇ ਨੇ ਸਾਡੇ ਅੰਦਰ, ਸ਼ਬਦ ਸਪਾਰਿਸ਼ ਰਸ ਰੂਪ ਗੰਧ, ਇਹ 5 ਵਿਸ਼ੇ ਨੇ, ਇਹ ਨੇ ਵਿਖੇ। ਦੂਜੀ ਮਾਇਆ ਦੀ ਵਿਖੇ ਉਹ ਤਾਂ ਬਚਿਆ ਹੀ ਕੋਈ ਨੀ, ਉਹਨੂੰ ਤਾਂ ਵਿਚਾਰੇ ਬਾਬੇ ਵੀ ਲੈ ਲਏ, ਉਹਨੇ ਤਾਂ ਅੱਜ ਖੇ ਅਖੋ ਸਤਨਾਮ। ਉਹ ਪਦਾਰਥਵਾਦ ਦੀ ਮਾਇਆ ਤੋਂ ਤਾਂ ਬਚੇ ਨੀ, ਅਸੀਂ ਵੀ, ਸਾਡੇ ਤੇ ਵੀ ਵਿਖ ਚੜ ਗਈ। ਜਿੱਥੇ ਸਾਡੇ ਬਾਬੇ ਜਾਣਗੇ ਪਹਿਰਾ ਦੇਖਣਗੇ, ਇੱਥੇ ਕੋਈ ਫੈਕਟਰੀ ਦੇਖੋ ਵਿਕਦੀ, ਅਸੀਂ ਡੇਰਾ ਬਣਾਉਣਾ। ਦੇਖੋ ਵੀ ਸਾਡੇ ਮੇਰੇ ਗੱਲ ਕਹਿ ਹੋ ਜਾਂਦੀ ਹੈ, ਜੱਟ ਦਾ ਮੂੰਹ ਕੁਹਾੜੇ ਨਾਲ ਪਾੜਿਆ ਪਿਆ ਵੀ ਪਿਛਲੇ ਡੇਰਿਆਂ 'ਚ ਤਾਂ ਕਿਆ ਕਰਤੂਤਾਂ ਹੋਣੀਆਂ, ਨਵੇਂ ਤੁਹਾਡੇ ਸੰਸਾਰ ਨੂੰ ਤਾਰਨਗੇ। ਉਹਨਾਂ ਨੂੰ ਤਾਂ ਸਾਂਭ ਲਓ, ਜਿਹੜੇ ਬਣਾਏ ਉਹ ਤਾਂ ਅਖਬਾਰਾਂ ਨਾਲ ਭਰੇ ਪਏ, ਕਿਆ ਕੁਝ ਉੱਥੇ ਕੰਮ ਕਰ ਰਹੇ ਚੇਲੇ ਚਾਟੜੇ, ਐਵੇਂ ਜਾ ਕੇ ਐਸਾ ਸੁੰਦਰ ਗੁਰਦੁਆਰਾ ਬਣੇ। ਆਓ ਬਾਬੇ ਇੱਥੇ ਹਟਾਉਣੇ ਕਮੇਟੀ ਹੋਏ, ਕਰੋ ਕੀਰਤਨ, ਪਰ ਜਿਹੜੇ ਗੁਰਮਤ ਵਿੱਚ ਹੋਣ, ਗੁਰੂ ਦੀ ਗੱਲ ਕਹਿਣ, ਮਰਜ਼ਾਦਾ ਦੀ ਗੱਲ ਕਹਿਣ, ਜਦ ਮਰਜ਼ੀ ਆਉਣ, ਇੱਥੇ ਕੋਈ ਟਾਉਣ ਵਾਲਾ ਹੈ ਹੀ ਨਹੀਂ। ਇੱਥੇ ਤਾਂ ਸੰਗਤ ਦੇ ਮਾਲਕ ਹੈ, ਤਾਂ ਵਿਚਾਰੇ ਸੇਵਾਦਾਰ ਨੇ, ਪਰ ਨਹੀਂ, ਸਾਨੂੰ ਆਨੰਦ ਨਹੀਂ ਆਉਣਾ, ਰਸ ਨਹੀਂ ਆਉਣਾ ਜਦ ਤੱਕ ਅਸੀਂ ਆਪਣਾ ਝੰਡਾ ਨਾ ਗੱਡੀਏ, ਜਦ ਤੱਕ ਲੋਕ ਨਾ ਕਹਿਣੇ ਬਾਬੇ ਦਾ ਗੁਰਦੁਆਰਾ। ਇਹ ਫਲਾਣੇ ਸੰਤਾਂ ਦਾ ਗੁਰਦੁਆਰਾ, ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਬੰਨ ਕੇ, ਜੇ ਤੁਸੀਂ ਆਪਣਾ ਨਾਂ ਗੁਰਦੁਆਰੇ ਵਿੱਚ ਰਖਾਉਣਾ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਨਾ ਰੱਖੋ, ਅੱਜ ਕੇ ਆਖੋ ਸਤਨਾਮ। ਜੇ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਹੈ ਉੱਥੇ ਬੰਦੇ ਦਾ ਕੀ ਨਾਮ? ਫਿਰ ਜੇ ਗੁਰੂ ਨੂੰ ਰੱਖੋ ਹੀ ਨਾ, ਆਪਣੀ ਫੋਟੋ ਰੱਖ ਲਓ। ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰਦੁਆਰੇ ਦਾ ਨਾਂ ਬੰਦੇ ਤੇ ਰੱਖਿਆ ਹੋਇਆ। ਗੁਰਸਿੱਖ ਪਿਆਰੇ, ਇਹ ਗੱਲ ਮੈਂ ਚ ਨਹੀਂ ਕਰਦੀ, ਤੁਸੀਂ ਸਿਆਣੇ ਹੋ। ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਗੁਰਦੁਆਰਾ, ਬਸ ਉਹ ਤਾਂ ਗੁਰੂ ਘਰ ਹੈ। ਨਾਨਕ ਪ੍ਰਕਾਸ਼ ਹੈ, ਗੁਰੂ ਨਾਨਕ ਦਾ ਹੈ, ਦਸਾਂ ਪਾਤਸ਼ਾਹ ਦੀ ਜੋਤ ਬਿਰਾਜਮਾਨ ਹਨ। ਪਰ ਅਸੀਂ ਬੰਦੇ ਨੌ ਲਿਖਾਈ ਫਿਰਦੇ, ਜਾਤਾਂ ਦਾ ਨੌ ਲਿਖਾਈ ਫਿਰਦੇ ਗੁਰਦੁਆਰਿਆਂ ਦੇ ਉੱਤੇ, ਜਿਸ ਜਾਤ ਪਾਤ ਨੂੰ ਜੜੋ ਹੀ ਪਟਿਆ ਸਾਡੇ ਸਤਿਗੁਰਾਂ ਨੇ। ਜਾਤ ਪਾਤ ਮਹਾਰਾਜ ਦੀ ਬਾਣੀ ਭਾਈ ਨੰਦ ਲਾਲ ਸਾਹਿਬ ਜੀ ਨੇ ਬਚਨ ਕੀਤੇ ਨੇ, ਭਾਈ ਗੁਰਦਾਸ ਜੀ ਨੂੰ ਪੜ੍ਹੋ, ਗੁਰੂ ਗੋਬਿੰਦ ਸਿੰਘ ਦੇ ਬਚਨ ਨੇ, ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛੇ ਜਾਤ। ਜਿਹੜਾ ਮਨ ਮੁੱਖ ਅੰਮ੍ਰਿਤ ਨੂੰ ਪਾਣੀ ਕਹੂਗਾ ਤੇ ਸਿੱਖ ਦੀ ਜਾਤ ਪੁੱਛੂਗਾ, ਜਾਤਾਂ ਪਾਤਾਂ ਵਿੱਚ ਪਊਗਾ। ਨੰਦ ਲਾਲ ਜੀ ਦਾ ਬਚਨ ਹੈ, ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛੇ ਜਾਤ, ਕਹੇ ਗੋਬਿੰਦ ਸਿੰਘ ਨੰਦ ਲਾਲ ਜੀ ਸਿੱਧਾ ਜੰਮਪੁਰ ਜਾਤ। ਕੋਈ ਰੁਕਾਵਟੇ ਨਹੀਂ ਪੈਣੀ, ਸਿੱਧਾ ਨਰਕਾਂ ਨੂੰ ਜਾਊਗਾ। ਅੱਜ ਫਿਰ ਆਖੋ ਸਤਨਾਮ, ਐਸੇ ਤੱਕ ਬਚਨ, ਸਿੱਧਾ ਜੰਮਪੁਰ ਜਾਤ। ਅਸੀਂ ਫੇਰ ਵੀ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਈ ਫਿਰਦੇ, ਅਸਥਾਨ ਬਣਾਈ ਫਿਰ, ਇਹ ਰਸ ਨੇ, ਇਹਨਾਂ ਵਿੱਚੋਂ ਹੀ ਕੱਢਿਆ ਸੀ। ਇਹ ਸੋਭਾ ਦਾ ਰਸ ਹੈ, ਅੱਖਾਂ ਦਾ ਰਸ ਹੈ, ਕੰਨਾਂ ਵਿੱਚ ਕਹਿਣ ਫਲਾਣੇ ਦਾ ਬੜਾ ਵੱਡਾ ਅਸਥਾਨ ਹੈ। ਗੁਰਸਿੱਖ ਪਿਆਰਿਓ, ਇਹ ਸ਼ਬਦ ਸਪਾਰਸ਼ ਰੂਪ ਰਸ ਗੰਧ ਇਹਨਾਂ ਤੋਂ ਭਰੇ ਪਏ ਅਸੀਂ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਉਹ ਕਿਹੜੇ ਗੁਣ? ਨਿਮਰਤਾ, ਮਿੱਠਾ ਬੋਲਣਾ, ਨਿਭਕੇ ਚੱਲਣਾ, ਸਰਬੱਤ ਕਾ ਭਲਾ ਸੋਚਣਾ, ਇਸ ਅੱਖਾਂ ਦੇ ਨਾਲ ਸਾਰੇ ਸੰਸਾਰ ਨੂੰ ਰੱਬ ਦਾ ਰੂਪ ਵੇਖਣਾ। ਗੁਰਸਿੱਖ ਪਿਆਰਿਓ, ਇਹ ਜਗ ਸੱਚੇ ਕੀ ਹੈ ਕੋਸ਼ੜੀ, ਇਸ ਨੂੰ ਐਸੀ ਬਿਰਤੀ ਵਿੱਚ ਮਨ ਵਿੱਚ ਐਸੇ ਸੰਕਲਪ ਲਿਆਉਣੇ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣ ਆਈ, ਇਹ ਗੁਣ ਨੇ ਰੱਬ ਦੇ ਕੋਲ ਲਿਆਉਣ ਵਾਲੇ। ਸਭ ਦਾ ਭਲਾ ਸੋਚਣਾ, ਵਾਹਿਗੁਰੂ ਮੇਰੇ ਤੋਂ ਵੀ ਉੱਚੇ ਕਰ ਸਾਰਿਆਂ ਨੂੰ, ਮੇਰੇ ਤੋਂ ਵੀ ਜ਼ਿਆਦਾ ਸੁੱਖ ਦੇ ਸਾਰਿਆਂ ਨੂੰ, ਮੇਰੇ ਤੋਂ ਵੀ ਵੱਡੇ ਬਣਾ ਸਾਰਿਆਂ ਨੂੰ। ਇਹ ਗੁਣ ਨੇ ਜਿਹੜੇ ਸਾਨੂੰ ਰੱਬ ਦੇ ਕੋਲ, ਕਰਣਾ ਮੈਤਰੀ ਮੁਦਤਾ ਅਪੇਕਸ਼ਾ, ਜਾਂ ਫਿਰ ਤਿੰਨ ਗੁਣ, ਨਿਮਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ਼ ਕਰ ਤਾਂ ਬਸ ਆਵੀ ਕੰਤ। ਅਸੀਂ ਮਾਇਆ ਨੇ ਐਸੇ ਭਰਮਾਲੇ, ਗੁਰੂ ਰਾਮਦਾਸ ਜੀ ਔਗਣਾਂ ਨਾਲ ਭਰ ਗਏ ਹੈ, ਤੇ ਚੰਗੇ ਗੁਣ ਜਿਹਨਾਂ ਨੇ ਤੁਹਾਡੇ ਨਾਲ ਜੋੜਨਾ ਸੀ ਉਹ ਅਸੀਂ ਛੱਡ ਦਿੱਤੇ ਹਨ।
1: ਮਾਇਆ ਮੋਹ ਭਰਮ ਪੈ ਪੂਲੇ,
0: ਇਹ ਗੱਲ ਹੋਈ ਕਿਉਂ? ਮਾਇਆ ਨੇ ਐਸਾ ਮੋਹ ਪਾਇਆ, ਭਰਮ ਪਾ ਦਿੱਤਾ ਸਾਨੂੰ। ਕੀ ਮਾਇਆ ਨੇ ਭਰਮ ਪਾਇਆ? ਮੈਂ ਵੀ ਤੁਹਾਡੇ ਵਿੱਚ ਬਾ ਮਹੀ ਹੈ, ਹੋਰ ਹੈ ਕੋਈ ਨੀ, ਤੇਰੇ ਕੋਲ ਮਾਇਆ ਚਾਹੀਦੀ ਹੈ, ਭੈਣ ਭਾਈਆਂ ਦੀ ਲੋੜ ਨਹੀਂ, ਕਿਸੇ ਚੀਜ਼ ਦੇ ਰਿਸ਼ਤੇਦਾਰ ਦੀ ਲੋੜ ਨਹੀਂ, ਮਿੱਤਰ ਦੀ ਲੋੜ ਨਹੀਂ। ਤੇ ਇਹ ਫਿਰ ਇੱਥੇ ਪਹੁੰਚਾ ਦਿੰਦੀ ਹੈ, ਬਾ ਮਾਇਆ ਚਾਹੀਦੀ ਹੈ, ਗੁਰਦੁਆਰੇ ਦੀ ਵੀ ਲੋੜ ਨਹੀਂ। ਅੱਜ ਕਹੇ ਆਖੋ ਸਤਨਾਮ, ਮਾਇਆ ਚਾਹੀਦੀ ਹੈ, ਰੱਬ ਦੀ ਵੀ ਲੋੜ ਨਹੀਂ। ਕਹਿੰਦੇ ਫਿਰਦੇ ਨੇ ਇੱਥੇ ਰੱਬ ਹੈ ਹੀ ਨਹੀਂ, ਕੀ ਲੈਣਾ ਗੁਰਦੁਆਰੇ? ਇੱਕ ਸਾਡੇ 'ਚ ਲਾਣਾ ਹੈ, ਬੜੇ ਸਿੱਖ ਬੜੇ ਹੋਏ ਨੇ ਤਕੜੇ, ਠੇਕਾ ਲਈ ਫਿਰਦੇ ਸਿੱਖੀ ਦਾ। ਉਹ ਕਹਿੰਦੇ ਸਤਿਗੁਰਾਂ ਦੀ ਬਾਣੀ ਉਹ ਸੱਚੀ ਨਹੀਂ, ਇਹਦੇ ਵਿੱਚ ਵੀ ਕਹਿੰਦੇ ਝੂਠ ਹੈ। ਦੇਖੋ ਕਿਹੜਾ ਨਰਕ ਉਹਨਾਂ ਨੂੰ ਜਗ੍ਹਾ ਦਊਗਾ? 18 ਤਾਂ ਹੈਗੇ, 19 ਹੈ, 18 ਨਰਕ ਨੇ, ਨੋਟ ਕਰਿਓ ਜਿਹੜਾ ਪਿਆਰ ਨਾਲ, 19ਵਾਂ ਨਰਕ ਹੈ ਇੱਕ, ਉਹਦਾ ਨਾਂ ਨਰਕ ਦਾ ਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈਗਾ, 18 ਦੇ ਤਾਂ ਜੁਦੇ ਨੇ। ਉਹ ਨਰਕ ਹੈ ਜਿਹੜਾ ਘੋਰ ਨਰਕ, ਘੋਰ ਨਰਕ, ਉਹ ਪਤਾ ਕਿਹੜਾ? ਗੁਰਸਿੱਖ ਪਿਆਰਿਓ, 18 ਤਾਂ ਨਰਕ ਨੇ, ਉਹਨਾਂ 18 ਨਰਕਾਂ ਦੀ ਸੀਵਰੇਜ ਹੈ ਨੀ, ਤੁਹਾਡੀ ਸੀਵਰੇਜ ਗੰਦਾ ਪਾਣੀ ਲਿਜਾਂਦੀ, ਇਹ ਸਾਰਾ ਜਿੱਥੇ ਕੱਚਾ ਹੁੰਦਾ ਨਾ ਉਹਦਾ ਨਾਮ ਘੋਰ ਨਰਕ ਹੈ। ਅੱਜ ਕਹੇ ਆਖੋ ਸਤਨਾਮ, 18 ਨਰਕਾਂ ਦਾ ਜਿੱਥੇ ਗੰਦ ਇਕੱਠਾ ਹੁੰਦਾ ਹੋ, ਜਿਵੇਂ ਸਾਰੇ ਪਿੰਡ ਦਾ ਗੰਦ ਇੱਕ ਟੋਭੇ ਚ ਇਕੱਠਾ ਹੁੰਦਾ ਹੁੰਦਾ ਨੀ ਜੀ ਅੱਗੇ, ਉਹ ਹੁੰਦਾ ਘੋਰ ਨਰਕ। ਉੱਥੇ ਕੌਣ ਜਾਂਦੇ ਨੇ? ਉੱਥੇ ਪਾਪੀ ਨੀ ਜਾਂਦੇ, ਕਦੇ ਤੁਹਾਨੂੰ ਵਹਿਮ ਹੋਵੇ, ਉਹ ਤਾਂ 18 ਨਰਕਾਂ ਵੀ ਜਾਂਦੇ ਹੈ। ਉੱਥੇ ਕੌਣ ਜਾਂਦਾ? ਅਕਿਰਤ ਕਣੇ ਕੋ ਰੱਖੇ ਨਾ ਕੋਈ, ਨਰਕ ਘੋਰ ਮੈਂ ਪਾ ਬਣਿਆ। 18 ਨਰਕ ਇੱਥੇ ਕੋਈ, ਦੇਖਿਓ ਬਚਨ,
2: ਅਕਿਰਤ ਘੜੇ ਕੋ ਰੱਖੇ ਨਾ ਕੋਈ। 18 ਨਰਕਾਂ ਵਿੱਚੋਂ ਕੋਈ ਨਰਕ ਨੇ ਕਿਰਤ ਕਰਨ ਨੂੰ ਨਹੀਂ ਬੜਨ ਦਿੰਦਾ। ਜਾਂ ਧਰਮਰਾਜ ਕਹਿੰਦਾ ਨੇ ਨਰਕਾਂ ਵਿੱਚ ਗੇ ਰਿਹਾ ਉਹ ਕਿਰਤ ਕਰਨ ਕਰੀ ਖੋ ਬੰਦਾ, ਨਾ ਸ਼ੁਕਰ ਗੁਜ਼ਾਰ ਬੰਦਾ, ਅਹਿਸਾਨ ਫਰੋਸ਼ ਬੰਦਾ। ਜਦ ਉਹਨੂੰ ਨਰਕ ਕੋ ਲਿਜਾਨੇ, ਗੁਰਬਾਣੀ ਕਹਿੰਦੀ ਨਰਕ ਦਰਵਾਜ਼ਾ ਬੰਦ ਕਰ ਲੈਂਦੀ ਹੈ ਕਿ ਕਿਰਤ ਘਣ ਦਾ ਬੈੱਡ ਮੇਰੇ ਕੋਲ ਨਹੀਂ ਹੈ, ਇਹਨੂੰ ਨਹੀਂ ਇੱਥੇ ਸੀਟ। ਕਿਰਤ ਘਣ ਨੂੰ ਨਰਕ ਕੋਈ 18 ਦੇ 18 ਉਹਨੂੰ ਮੋੜ ਕੇ ਲਿਆਉਂਦੇ। ਫਿਰ ਧਰਮਰਾਜ ਦੇ ਸਿਪਾਹੀ ਕਿ ਧਰਮਰਾਜ ਜੀ ਇਹਨੂੰ ਤਾਂ ਨਰਕ ਵੀ ਨਹੀਂ ਸੰਘੀਲਦੇ, ਇਹਨੂੰ ਲਿਜਾਈਏ ਕਿੱਥੇ ਦਰਵਾਜ਼ੇ ਬੰਦਨੇ ਦੇ ਖਾਤਰ। ਫਿਰ ਧਰਮਰਾਜ ਬਚਨ ਕਰਦੇ ਹੁਣ ਇਹਨੂੰ ਉਥੇ ਗੇਰ ਕੇ ਆਓ ਜਿੱਥੇ 18 ਨਰਕਾਂ ਦਾ ਗੰਦ ਇਕੱਠਾ ਹੁੰਦਾ, ਉਹਨੂੰ ਕਹਿੰਦੇ ਘੋਰੀ ਨਰਕ। ਤੇ ਮੈਂ ਦੁੱਖ ਨਾਲੇ ਬਚਨ ਕਰਦੇ ਨੇ ਲੋਕਾਂ ਖਾਤਰ ਜਿਹੜੇ ਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ, ਰਾਗ ਮਾਲਾ ਕਹਿੰਦੇ ਬਾਣੀ ਨਹੀਂ ਹੈ। ਵੇਖ ਉਹਨਾਂ ਨੂੰ ਘੋਰ ਨਰਕ ਨੇ ਵੀ ਨਹੀਂ ਸਹਾਰਨਾ, ਰੱਬ ਨੂੰ ਕੋਈ 20 ਮਹੀਨੇ ਹੀ ਬਣਾਉਣਾ ਪਊਗਾ। ਅੱਜ ਕੋਈ ਸਤਨਾਮ ਉਥੇ ਵੀ ਨਹੀਂ ਜਗ੍ਹਾ ਮਿਲਣੀ, ਉਹਨਾਂ ਨੂੰ ਬੈਡਰੂਮ ਉਥੇ ਵੀ ਨਹੀਂ ਮਿਲਣਾ, ਕੋਈ ਨਵੇਂ ਹੀ ਸੱਚੇ ਪਾਤਸ਼ਾਹ ਨੂੰ ਸਾਜਣਾ ਪਊ ਉਹਨਾਂ ਖਾਤਰ। ਐਸੀ ਗੱਲ ਹੋਈ ਵੀ ਹੈ ਗੁਰਸਿੰਘ ਪਿਆਰੇ, ਇਹ ਮਾਇਆ ਦੇ ਭਰਮ ਵਿੱਚ ਭੁੱਲੇ ਹੋਏ ਇਹਨਾਂ ਦੇ ਵੱਡੇ ਵੱਡੇ, ਹੁਣ ਮੈਂ ਉਧਰ ਨਹੀਂ ਜਾਣਾ, ਖਰੀਦੇ ਹੋਏ ਮਾਇਆ ਨਾਲ ਸਰਕਾਰਾਂ ਨੇ ਜਿਨ੍ਹਾਂ ਨੇ ਪੁਆੜੇ ਪਾਏ ਸਾਡੀ ਸਿੱਖੀ ਧਰਮ ਦੇ ਵਿੱਚ। ਤੁਹਾਨੂੰ ਪਿਛਲੇ ਦਿਨ ਬਚਨ ਕਰਾਂਗੇ ਰਾਗਮਾਲਾ ਚੀਜ਼ ਕੀ ਹੈ, ਤੇ ਬਹੁਤ ਸੰਗਤਾਂ ਨੇ ਸਵਾਲ ਕੀਤਾ ਮੇਰੇ ਤੇ ਕਿ ਰਾਗਮਾਲਾ ਬਾਣੀ ਜੀ ਹੈਗੀ ਇੱਥੇ ਬੜਾ ਰੌਲਾ ਪਾਉਂਦੇ ਫਿਰਦੇ ਨੇ। ਉਹ ਤੁਹਾਨੂੰ ਵਿਚਾਰ ਕਰਾਂਗੇ ਰਾਗਮਾਲਾ ਆਈ ਕਿੱਥੋਂ ਹੈ, ਬਾਣੀ ਵਿੱਚ ਚੜ੍ਹਾਈ ਕਿੱਥੋਂ ਹੈ, ਇਹਦਾ ਭਾਵ ਕੀ ਹੈ, ਪਰ ਇਹ ਕਿਉਂ ਹੋ ਰਿਹਾ ਗੱਲਾਂ। ਇਹ ਮਾਇਆ ਨੇ ਭਰਮ ਪਾ ਦਿੱਤਾ, ਇਹ ਭੁਲੇਖਾ ਪਾ ਦਿੱਤਾ। ਜਦੋਂ ਬੰਦੇ ਨੂੰ ਖਰੀਦ ਲਈਏ ਉਹਦੀ ਆਪਣੀ ਬੋਲਣ ਦੀ ਸ਼ਕਤੀ ਨਹੀਂ ਰਹਿੰਦੀ, ਆਪਣੀ ਦੇਖਣ ਦੀ ਸ਼ਕਤੀ ਨਹੀਂ ਰਹਿੰਦੀ। ਉਸੇ ਨੂੰ ਕਹਿਤਾ ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋਲੋਲ ਕਚੋਲਾ। ਉਹ ਤਾਂ ਖਰੀਦਿਆ ਹੋਇਆ ਬੰਦਾ ਤਾਂ ਜੋ ਕਹਾਓਗੇ ਉਹੀ ਕਹੂਗਾ, ਜੋ ਬੁਲਾਓਗੇ ਉਹੀ ਬੋਲੂਗਾ, ਜੋ ਦੇਖੋਗੇ ਮਾਲਕ ਕਹੂਗਾ ਉਹੀ ਦੇਖੂਗਾ। ਖਰੀਦੇ ਹੋਏ ਬੰਦੇ ਦੀ ਕੀ ਇਹ ਨਟੂਆ ਤੰਤ ਵਜਾਵੇ ਬਹੁ ਵਿਦ। ਜਿਵੇਂ ਖਰੀਦਿਆ ਹੋਇਆ ਇੱਕ ਬਾਂਦਰ, ਉਹ ਤਾਂ ਜਿੱਧਰ ਨੂੰ ਡੰਡੇ ਨਾਲ ਕਹਿੰਦਾ ਉਹੀ ਨੱਚਦਾ, ਕੱਛੀਆਂ ਪਾਈ ਫਿਰਦਾ। ਬਾਂਦਰ ਤਾਂ ਲੋਕਾਂ ਦੇ ਝੱਗੇ ਪਾੜਦਾ ਪਰ ਆਪ ਕੱਛੀ ਪਾਈ ਫਿਰਦਾ। ਅੱਜ ਖੇ ਕੋਈ ਸਤਲੋ ਪੁਆਈ ਹੋਈ ਹੈ ਕਿਸੇ ਦੀ। ਇਸ ਤਰ੍ਹਾਂ ਇਹਨਾਂ ਦੇ ਅੰਦਰ ਬੋਲ ਕਿਸੇ ਦੇ ਪੁਆਏ ਹੋਏ ਨੇ, ਆਪਣੇ ਨਹੀਂ। ਜਿਹੜੇ ਗੁਰਬਾਣੀ ਤੋਂ ਗੁਰਮਤ ਤੋਂ ਉਲਟ ਬੋਲਦੇ ਨੇ, ਹਮ ਅਵਗਣ ਭਰੇ ਇਹ ਗੁਣ ਨਾਹੀ ਮਾਇਆ ਮੋਹ ਭਰਮ ਪੈ ਪੂਲੇ, ਇਹ ਮਾਇਆ ਦੇ ਭਰਮ ਵਿੱਚ ਗੁਰਸਿੱਖ ਪਿਆਰੇ ਆਪਣੇ ਸਰੀਰ ਦੇ ਆਪਣੇ ਭੇਖ ਦੇ ਭਰਮ ਵਿੱਚ ਹੀ ਭੁੱਲੇ ਹੋਏ ਹਨ।
1: ਸੁੱਤ ਦਾਰਾ ਸਿਉ ਪ੍ਰੀਤ ਲਗਾਏ,
2: ਸੁੱਤ ਦਾਰਾ ਸੁੱਤ ਕਹੀਏ, ਪੁੱਤਰ ਦਾਰਾ ਕਹੀਏ, ਇਸਤਰੀ ਛੱਡ ਕੇ ਤੇਰੀ ਪ੍ਰੀਤ ਨੂੰ ਗੁਰੂ ਰਾਮਦਾਸ ਜੀ ਇਸ ਮਾਇਆ ਨੇ ਐਸਾ ਭਰਮ ਭੁਲਾਇਆ, ਕਿਉਂਕਿ ਮਾਇਆ ਐਸੀ ਮੋਹਣੀ ਪਾਈ ਜੇਤੇ ਜੀਤੇ ਤੇ ਡਹਿਕਾਈ, ਇਹਨੇ ਛੱਡੇ ਹੀ ਨਹੀਂ। ਇੰਦਰ ਵਰਗੇ ਬ੍ਰਹਮਾ ਵਰਗੇ ਗੁਰਸਿੱਖ ਪਿਆਰਿਓ, ਇਸ ਮਾਇਆ ਨੇ ਸ਼ਿਵਜੀ ਵਰਗੇ ਲੋਕਾਂ ਦਾ ਕੌਲ ਕਰਦਾ ਸੀ। ਦਸ ਪ੍ਰਜਾਪਤ ਰਾਜਾ ਸਹੁਰਾ ਹੈ ਸ਼ਿਵਜੀ ਜੀ ਦਾ, ਉਹਨੇ ਕੀਤਾ ਜੱਗ ਤੇ ਜੱਗ ਵਿੱਚ ਜਵਾਈ ਨੂੰ ਨਾ ਬੁਲਾਇਆ, ਪਾਰਵਤੀ ਦੇ ਘਰ ਵਾਲੇ ਨੂੰ, ਪਾਰਵਤੀ ਦਾ ਬਾਪੂ ਹੈ ਉਹ, ਜਵਾਈ ਨੂੰ ਨਾ ਬੁਲਾਇਆ। ਤੇ ਬੀਬੀਆਂ ਨੇ ਗੁੱਸਾ ਕਰਨਾ, ਮੇਰੇ ਘਰ ਵਾਲੇ ਨੂੰ ਨੀ ਬੁਲਾਇਆ ਮੇਰੇ ਬਾਪੂ ਨੇ, ਜੇ ਉਹਨੂੰ ਜੇ ਇਹਨਾਂ ਦੇ ਘਰ ਵਾਲੇ ਨੂੰ ਨਾ ਬੁਲਾਵੇ ਸਹੁਰੇ ਵਾਲੇ, ਤੇ ਦੱਸੋ ਫਿਰ ਕੀ ਕਰਨ ਗਿਆ ਵਿਚਾਰੇ, ਗੁੱਸਾ ਕਰਨਾ ਹੀ ਹੈ। ਉਹ ਗੁੱਸੇ ਹੋ ਗਈ ਚਲੀ ਗਈ, ਉਹ ਕਹਿੰਦੀ ਤੂੰ ਮੇਰੇ ਪਤੀ ਨੂੰ ਨੀ ਬੁਲਾਇਆ, ਐਡਾ ਵੱਡਾ ਜੱਗ ਕੀਤਾ ਸਾਰੇ ਦੇਵਤੇ ਆ ਗਏ। ਉਹ ਕਹਿੰਦਾ ਕੁੜੀਏ ਤੈਨੂੰ ਪਤਾ ਹੀ ਹੈ ਵੀ ਉਹਦਾ ਕੰਮ ਖਤਰਨਾਕ ਹੈ, ਅੱਜ ਆਖੋ ਸਤਨਾਮ, ਉਹਨੇ ਤਾਂ ਕਾਲੇ ਕਰਨੇ, ਇੱਥੇ ਵੀ ਨਾ ਕਿਸੇ ਨੂੰ ਸੋਧ ਦੇਵੇ ਆ ਕੇ, ਕਿਉਂਕਿ ਸ਼ਿਵਜੀ ਜਿੱਥੇ ਜਾਊ ਉਹਨੇ ਕਾਲ ਕਰਨਾ ਖਤਮ ਕਰਨਾ, ਇਸ ਕਰਕੇ ਉਹਦਾ ਤਮੋ ਗੁਣ ਹੈ, ਕੋਈ ਝਗੜਾ ਕਰ ਦੂਗਾ ਆ ਕੇ, ਇਸ ਕਰਕੇ ਨਹੀਂ ਬੁਲਾ। ਗੁਰਮੁਖ ਪਿਆਰੇ ਫਿਰ ਜਦ ਬਣੀ ਖੀਰ ਕੜਾ ਪ੍ਰਸ਼ਾਦ, ਸਾਰਿਆਂ ਦੇ ਗੱਫੇ ਕੱਢ ਲਏ, ਜਿਵੇਂ ਆਪਾਂ ਪੰਜ ਪਿਆਰਿਆਂ ਦੇ ਕੱਢਦੇ ਹਾਂ, ਉਹਨਾਂ ਦੀ ਵੀ ਰੀਤੀ ਹੈ ਜੱਗ ਵਿੱਚ, ਬੜੇ ਦੇਵਤਿਆਂ ਦਾ ਪ੍ਰਸ਼ਾਦ ਜੋਦਾ ਕੱਢ ਕੇ ਰੱਖਦੇ ਹਾਂ ਤਾਂ ਵਰਤਾਉਂਦੇ, ਉਹ ਸ਼ਿਵਜੀ ਦਾ ਕੱਢਿਆ ਹੀ ਨਾ। ਉਹ ਕਹਿੰਦੀ ਫਿਰ ਹੁਣ ਤਾਂ ਤੁਸੀਂ ਜ਼ਿਆਦਾ ਹੀ ਵਧੀ ਕੀ ਕਰਦੇ ਹੋ, ਜੇ ਬੁਲਾਇਆ ਨਹੀਂ ਉਹਦਾ ਗੱਫਾ ਤਾਂ ਕੱਢ ਲੈਂਦੇ, ਮਰ ਤਾਂ ਨਹੀਂ ਗਿਆ ਉਹ, ਕਹਿੰਦੇ ਉਹਦਾ ਗੱਫਾ ਵੀ ਨਹੀਂ ਕੱਢਣਾ। ਇਸ ਗੁੱਸੇ ਵਿੱਚ ਆ ਕੇ ਪਾਰਵਤੀ ਨੇ ਹਮਨ ਕੁੰਡ ਵਿੱਚ ਛਾਲ ਮਾਰੀ, ਜਿਹੜੇ ਕੁੰਡ ਵਿੱਚ ਹਮਨ ਕਰਦੇ ਛੜ ਗਈ। ਗੁਰਸਿੰਘ ਪਿਆਰੇ ਉਹ ਮਾਇਆ ਮੋਹ ਐਸਾ ਸ਼ਿਵਜੀ ਤੇ ਲੋਕੀ ਨਾਥ ਨੂੰ ਕਾਲ ਕਰਨ ਵਾਲਾ ਜਦ ਉਹਨੂੰ ਪਤਾ ਲੱਗਿਆ ਫਿਰ ਗੁਰਮੁਖ ਪਿਆਰੇ ਉਹ ਨੱਠਿਆ ਛੱਡ ਕੇ ਵੀ ਘਰ ਆਈ ਤਾਂ ਗਈ ਅੱਜ ਕੇ ਆਖੋ ਸਤਨਾਮ ਜੱਗ ਤਾਂ ਇੱਕ ਪਾਸੇ ਰਹਿ ਗਿਆ ਮੇਰੀ ਤਾਂ ਪਾਰਵਤੀ ਉਹ ਗਈ ਤੁਹਾਨੂੰ ਪਤਾ ਹੀ ਹੈ ਫਿਰ ਕੀ ਮੋਹ ਨੇ ਕੀਤਾ ਸੀ ਸ਼ਿਵ ਜੀ ਨਾਲ ਉਸ ਸੜੀ ਹੋਈ ਨੂੰ ਲਾਸ਼ ਨੂੰ ਗੰਧ ਨੂੰ ਮੋਢੇ ਤੇ ਪਾ ਕੇ ਚੁੱਕੀ ਫਿਰੀ ਫਿਰੀ ਗਏ ਮੋਹ ਕੈਸਾ ਗੁਰਸਿੱਖ ਪਿਆ ਬਦਬੂ ਆਉਣ ਲੱਗ ਗਈ ਵਿੱਚੋਂ ਸੜਗੀ ਲਾਸ਼ ਸੜੀ ਹੋਈ ਸੜਿਆ ਹੋਇਆ ਬੰਦਾ ਤਾਂ ਬਹੁਤ ਛੇਤੀ ਕਰਦਾ ਬੁਰੀ ਸੁਗੰਧੀ ਆਉਂਦੀ ਹੈ ਦੇਵੀ ਦੇਵਤੇ ਕਹਿਣ ਕੀ ਕਰਦਾ ਫਿਰਦਾ ਕਲੰਕ ਲਾਉਂਦੇ ਫਿਰ ਸੁਦਰਸ਼ਨ ਚੱਕਰ ਚਲਾਇਆ ਗੁਰਸਿੱਖ ਪਿਆਰੇ ਵਿਸ਼ਨੂੰ ਭਗਵਾਨ ਨੇ ਉਹਦਾ ਮੋਹ ਕੱਟਣ ਖਾਤਰ ਉਹਦੇ ਫਿਰ ਟੋਟੇ ਕਰੇ ਵੱਡੀ ਉਹ ਦੇਵੀ ਚੱਕੀ ਹੋਈ ਗੰਧ ਨੋਟ ਕਰ ਲਿਓ ਜਿਸ ਜਿਸ ਅੰਗ ਦਾ ਟੋਟਾ ਉਸ ਪਾਰਕ ਦੇਵੀ ਦਾ ਜਿਸ ਜਗ੍ਹਾ ਤੇ ਗਿਰਿਆ ਉਸੇ ਅੰਗ ਦੇ ਨਾਂ ਤੇ ਮੰਦਰ ਬਣਿਆ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Basant Mahalla 5va ghar pehla do tukke ek ohankar satgur prasad gur sevo kar namaskar aaj hamara mangal char aaj hamara maha anand ਚਿੰਤ ਲੱਥੀ ਭੇਟੇ ਗੋਬਿੰਦ ਆਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਉ

ਜੀਵੈ ਅਮਲ ਖਾਈ, ਜੋ ਹਰ ਜਨ ਜੀਵੈ ਹਰ ਧਿਆਈ, ਆਪਣੇ ਰੰਗ ਸਭ ਕੋ ਰਚੈ, ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ।

ਆਨੰਦ ਤਿਉਹ ਹਰ ਜਨ ਜੀਵਹਿ ਜਪ ਗੋਬਿੰਦ ਸਿੰਘ ਰੁਚੈ ਸਦ ਭੋਜਨ ਮਾਸ ਰਾਣ ਦੇਖ ਸੂਰੇ ਚਿਤ ਉਲਾਸ ਕਿਰਪਨ ਕਉ ਅਤ ਧਨ ਪਿਆਰ ਹਰ ਜਨ ਕਉ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੇ ਸਰਬ ਸੁਖਾ ਸੁਖ ਹਰ ਕੈ ਨਾਈ ਤਿਸੈ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਇਆਲ ਮੰਗਲ ਤਿਸ ਕੈ ਜਿਸ ਏਕ ਕਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾਂ ਕੇ ਬਸੰਤ ਗਨੀ ਜਾਂ ਕੈ ਕੀਰਤਨ ਹਰ ਧੁਨੀ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰਹਿ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖੀਆ ਜਿਸ ਭ੍ਰਮ ਗਇਆ ਸੋ ਇਕਾਂਤੀ ਜਿਸ ਹਿਰਦਾ ਥਾਈ ਸੋਈ ਨਿਸ਼ਚਲ ਸਾਚ ਠਾਈ ਏਕਾ ਖੋਜੈ ਏਕ ਪ੍ਰੀਤ ਦਰਸ਼ਨ ਪਰਸਨ ਹੀਤ ਚੀਤ ਹਰ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੁਮ ਪਿੰਡ ਦੀਨ ਮੁਗਧ ਸੁੰਦਰ ਧਾਰ ਜੋਤ ਕੀਨ ਸਭ ਜਾਚਕ ਪ੍ਰਭ ਤੁਮ ਦਇਆਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਯੋਗ ਹਉ ਪਾਵੋ ਤੁਮ ਤੇ ਸਗਲ ਥੋਕ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਿਜ ਸਾਰ ਨਾਮ ਜਪਤ ਪਤ ਸੋਭਾ ਹੋਈ ਨਾਮ ਜਪਤ ਬਿਗਨ ਨਾਹੀ ਕੋਈ ਜਾ ਕਾਰਨ ਇਹ ਦਲਭ ਦੇ

ਬਸੰਤ ਮਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹਉ ਮੈਂ ਛੂਟ ਜੈਸੀ ਦਾਸੇ ਧੀਰ ਮੀਰ ਤੈਸੇ ਉਧਾਰਨ ਗੁਰ ਹੈ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਕ ਨਿਮਕ ਤਿਸ ਨਮਸਕਾਰ ਰਹਾਉ ਜਿਸੈ ਪਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਅਰਾਧਹਿ

ਦੇਸ ਜਹ ਗੋਬਿੰਦ ਭਗਤ ਸੋ ਧਨ ਦੇਸ ਹਰ ਭਗਤ ਹੀਨ ਉਦਿਆਨ ਖਾਨ ਗੁਰ ਪ੍ਰਸਾਦ ਘਟ ਘਟ ਪਛਾਨ ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਈਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਉ ਲੱਗੋ

ਸਾਦ ਹਜੂਰ ਬਸੰਤ ਮਹੱਲਾ ਪੰਜਵਾਂ ਸੱਚ ਪਰਮੇਸ਼ਰ ਨਿਤ ਨਵਾਂ ਗੁਰ ਕਿਰਪਾ ਤੇ ਨਿਤ ਚਵਾਂ ਪ੍ਰਭ ਰਖਵਾਲੇ ਮਾਈ ਬਾਪ ਜਾਂ ਕੈ ਸਿਮਰਨ ਨਹੀਂ ਸੰਤਾਪ ਖਸਮ ਤੇ ਆਈ ਇੱਕ ਮਨ ਇੱਕ ਪਹਾਈ ਗੁਰਪੂਰੇ ਕੀ ਸਦਾ ਸਰਨਾਈ ਸਾਚੇ ਸਾਹਿਬ ਰੱਖਿਆ ਕੰਠ ਲਾਈ ਰਹਾਉ ਆਪਣੇ ਜਨ ਪ੍ਰਭ ਆਪ ਰੱਖੇ ਦੁਸ਼ਟ ਦੂਤ ਸਭ ਭ੍ਰਮ ਥੱਕੇ ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇਸ ਦਸੰਤਰ ਰਹੇ ਤਾਏ ਕਿਰਤ ਉਹਨਾਂ ਕਾ ਮਿਟਸ ਨਾਹੀ ਉਹ ਆਪਣਾ ਬੀਜਿਆ ਆਪ ਖਾਏ ਜਨ ਕਾ ਰਖਵਾਲਾ ਆਪ ਸੋਏ ਜਨ ਕੋ ਪਹੁੰਚ ਨਾ ਸਕਸ ਕੋਏ ਪ੍ਰਭ ਦਾਸ ਰੱਖੇ ਕਰ ਜਤਨੇ।

ਧਿਆਈ ਬਸੰਤ ਮਹੱਲਾ ਪੰਜਵਾਂ ਗੁਰ ਚਰਨ ਸਰੇਵਤ ਦੁੱਖ ਗਇਆ ਪਾਰ ਬ੍ਰਹਮ ਪ੍ਰਭ ਕਰੀ ਮਾਇਆ ਸਰਬ ਮਨੋਰਥ ਪੂਰਨ ਕਾਮ ਜਪ ਜੀਵੈ ਨਾਨਕ ਰਾਮ ਨਾਮ ਸਾਰੁਤ ਸੁਹਾਵੀ ਜਿਤ ਹਰ ਚੇਤੇ ਆਵੈ ਬਿਨ ਸਤਿਗੁਰ ਦੀ ਸਹਿ ਬਿਲ ਲਾਂਤੀ ਸਾਕਤ ਫਿਰ ਫਿਰ ਆਵੈ ਜਾਵੈ ਰਹਾਉ ਸੇ ਤਨਵੰਤ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਭੈ ਬਿਨ ਸੇ ਨਿਰਭੈ ਪਦ ਪਾਇਆ ਗੁਰਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਤਲ ਮਹੀ ਅਲ ਰਵ ਰਹਿਆ ਗੁਰਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇ ਪ੍ਰਭ ਜਪ ਜਪ ਜੀਵਹਿ ਤੇਰੇ ਦਾਸ ਗੁਰਮਿਲ ਨਾਨਕ ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਰੀ ਵਛੁੰਨਿਆ ਤੁਮ ਰਵਹੁ ਗੋਬਿੰਦੈ ਰਮਣ ਯੋਗ ਜਿਤ ਰਵੈ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਧਣੀ ਮੇਰਾ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾਂ ਕਿਲ ਵਿਖ ਬਿਨ ਸੇ ਗਾਏ ਗੁਣਾ ਅਨ ਦਿਨ ਉਪਜੀ ਸਹਿਜ ਧੁਨਾ ਮਨ ਮੌਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੋ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਿਆਲ ਇਹੋ ਮਨ ਹੋਆ ਸਾਧ ਧੂਰ ਨਿਤ ਦੇਖੈ ਸਵਾਮੀ ਹਜੂਰ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ।

ਪਿਆ ਦੁਆਰੇ ਰੱਖ ਲੀ ਉਹ ਮੁਗਧ ਅਜਾਣਾ ਬਸੰਤ ਹੰਡੋਲ ਮਹੱਲਾ ਪੰਜਵਾਂ ਮੂਲ ਨਾ ਬੂਝੈ ਆਪ ਨਾ ਸੂਝੈ ਭਰਮ ਵਿਆਪੀ ਅਹੰਗ ਮਨੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹੇ ਨਿਸਤਾਰ ਉਹ ਨਿਰਗੁਣੀ ਰਹਾਉ ਉਹ ਪਤ ਪਰਲੋ ਪ੍ਰਭ ਤੇ ਹੋਵੇ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲਮ ਹੈ ਸੁਖੀਏ ਸੇ ਗਣੀ ਅਵਰ ਅਪਾਉ ਨਾ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਸੰਤ ਹੰਡੋਲ ਮਹੱਲਾ।

ਆਉ ਇਹੋ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕਿਹੇ ਵਿਚਾਰ ਧਨ ਦਾਰਾ ਸੰਪਤ ਗ੍ਰਹਿ ਕਸ ਸੰਗ ਨਾ ਚਾਲੈ ਸਮਝ ਲੇ ਇਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਭਜ ਤੇ ਏਕ ਰੰਗ ਬਸੰਤ ਮਹੱਲਾ ਨੌਵਾਂ ਕਹਾਂ ਭੁੱਲਿਓ ਰੇ।

ਕੁਮਾਰ ਗਾਛੁ ਪੁੱਤਰੀ ਰਾਜ ਕੁਵਾਰ ਨਾਮ ਭਣੁ ਸਚ ਦੂਤ ਸਵਾਰ ਪ੍ਰਿਉ ਸੇਵਹੁ ਪ੍ਰਭ ਪ੍ਰੇਮ ਆਧਾਰ ਗੁਰ ਸ਼ਬਦੀ ਬਿਖ ਤਿਆਸ ਨਿਵਾਰ ਮੋਹਨ ਮੋਹੇ ਲਿਆ ਮਨ ਮੋਹੇ ਗੁਰ ਕੈ ਸ਼ਬਦ ਪਛਾਨਾ ਤੋਹੇ ਨਾਨਕ ਠਾਡੇ ਚਾਹੈ ਪ੍ਰਭੂ ਦੁਆਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਭੁੱਲੋ ਭਰਮ ਸਿਆਏ ਜਾਏ ਹੱਥ ਲੁਬਧ ਲੁਭਾਨੋ ਬਿਖਮ ਮਾਏ ਨਹਿ ਅਸਰ ਦਿਸੈ ਏਕ ਭਾਏ ਜਿਉ ਮੀਨ ਕੁੰਡਲੀਆ ਕੰਠ ਪਾਏ ਮਨ ਭੁੱਲੋ ਸਮਝਸ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਿਜ ਭਾਏ ਰਹਾਉ ਮਨ ਭੁੱਲੋ ਭਰਮਸ ਪਵਰ ਤਾਰ ਬਿਲ ਬਿਰਥੇ ਚਾਹੈ ਬਹੁ ਬੇਕਾਰ ਮੈਗਲ ਜਿਉ ਫਾਸਸ ਕਾਮ ਹਾਰ ਕਰ ਬੰਧਨ ਬਾਂਧਿਓ ਸੀਸ ਮਾਰ ਮਨ ਮੁਗਦੋ ਦਾਦਰ ਭਗਤ ਹੀਨ ਦਰ ਭ੍ਰਸ਼ਟ ਸਰਾਪੀ ਨਾਮ ਬੀਨ ਤਾਂ ਕੈ ਜਾਤ ਨਾ ਪਾਤੀ ਨਾਮ ਲੀਨ ਸਭ ਦੂਖ ਸਖਾਈ ਗੁਣ ਹੈ ਬੀਨ ਮਨ ਚੱਲੈ ਨਾ ਜਾਈ ਠਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰ ਧਾਰਨ ਦੇਖੈ ਜਾਣੈ ਆਪ ਆਪ ਭੁਲਾਏ ਕਿਸ ਕਹੋ ਜਾਏ ਗੁਰਮੇਲੇ ਬਿਰਥਾ ਕਹੋ ਮਾਏ ਅਵਗੁਣ ਛੋਡੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸੱਚ ਸਮਾਏ ਸਤਿਗੁਰ ਮਿਲਿਆ ਮਤ ਉੱਤਮ ਹੋਏ ਮਨ ਨਿਰਮਲ ਹਉ ਮੈਂ ਕੱਢੈ ਧੋਏ ਸਦਾ ਮੁਕਤ ਬੰਦ ਨਾ ਸਕੈ ਕੋਏ ਸਦਾ ਨਾਮ ਵਖਾਣੈ ਔਰ ਨਾ ਕੋਏ ਮਨ ਹਰ ਕੈ ਭਾਣੈ ਆਵੈ ਜਾਏ ਸਭ ਮਹਿ ਇੱਕੋ ਕਿਚ ਕਹਿਣ ਨਾ ਜਾਏ ਸਭ ਹੁਕਮੋ ਵਰਤੈ ਹੁਕਮ ਸਮਾਏ ਦੁਖ ਸੁਖ ਸਭ ਤਿਸ ਰਜਾਏ ਤੂੰ ਅਭੁੱਲ ਨਾ ਭੁੱਲੋ ਕਦੇ ਨਾਹੀ ਗੁਰ ਸ਼ਬਦ ਸੁਣਾਏ ਮਤ ਅਗਾਏ ਤੂੰ ਮੋਟੋ ਠਾਕਰ ਸ਼ਬਦ ਮਾਹੀ ਮਨ ਨਾਨਕ ਮਾਨਿਆ ਸੱਚ ਸਲਾਹੀ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਏ ਏਕਤ ਰਾਚੈ ਪਰ ਹਰ ਦੋਏ ਦੂਰ ਦਰਦ ਮਤ ਅੰਮ੍ਰਿਤ ਖਾਏ ਗੁਰਮੁਖ ਬੂਜੈ ਏਕ ਸਮਾਏ ਤੇਰੇ ਦਰਸ਼ਨ ਕਉ ਕੇਤੀ ਬਿਲ ਲਾਏ ਬਿਰਲਾ ਕੋ ਚੀਨਸ ਗੁਰ ਸ਼ਬਦ ਮਲਾਏ ਰਹਾਉ ਬੇਦ ਵਖਾਣ ਕਹਿ ਇਕ ਕਹੀਐ ਉਹ ਬੇਅੰਤ ਅੰਤ ਕਿਨ ਲਹੀਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਰ ਗਗਨ ਭਰੀਆ ਏਕੋ ਗਿਆਨ ਧਿਆਨ ਤੁਨ

ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰਾ ਆਵਤ ਜਾਤ ਨਾ ਲਾਗੇ ਬਾਰਾ ਦੁਖ ਘਣੋ ਮਰੀਏ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਉੱਤਮ ਕਿਸੇ ਆਖੋ ਹੀ ਨਾ ਹਰ ਭਗਤੀ ਸੱਚ

ਹਰ ਨਿਰਮਾਇਲ ਨਿਰਮਲ ਨਾਮ ਕਰ ਮੈਂ ਘਰ ਜੋ ਦੇਖ ਦਿਖਾਵੈ ਗੁਰ ਮਹਿਲੀ ਸੋ ਮਹਿਲ ਬੁਲਾਵੈ ਮਨ ਮਹਿ ਮਨੁਆ ਚਿਤ ਮਹਿ ਕੀਤਾ ਐਸੇ ਹਰ ਕੇ ਲੋਗ ਅਤੀਤਾ ਹਰਖ ਸੋਗ ਤੇ ਰਹਿ ਨਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪ ਪਛਾਣ ਰਹਿ ਲਿਵਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀ ਆ ਸੱਚ

ਵਾਜੈ ਪਵਣ ਆਖੇ ਸਭ ਜਾਏ ਵਾਜੈ ਪਵਣ ਆਖੇ ਸਭ ਜਾਏ ਵਾਜੈ ਪਵਣ ਆਖੇ ਸਭ ਜਾਏ ਪਵਣ

जन्मे गवारा हर जन्मे से लाल रहे पूरे रंग जाते मिल

ਲਾਲ ਭਾਏ ਬੂੜੇ ਰੰਗ ਰਾਜ

ஆமல்ல

साधु संगत धर्मला संगत निर्मला अर्थ साथ मजना का

نانک تے سنے بلہار ہے جس اے وڈ پا

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਨਸਰਾਤ ਚਿਤ ਭਵਨ ਦਨਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗਮੀਤ ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ।

0: ਮਨ ਅਵਗੁਣ ਭਰੀ ਏਕ ਗੁਣ ਨਾਹਿ ਅੰਮ੍ਰਿਤ ਛਾੜ ਲਿਖੈ ਲਿਖ ਪਾਹਿ
1: ਮਾਇਆ ਮੋਹ ਪਰਮ ਪੈ ਪੂਲੇ ਸੁੱਤ ਦਾ ਰਸੋਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਇ ਸੋ ਕਹੋ ਟਲ ਗੁਰ ਸੇਵੀਐ ਅਹਨਸ ਫੈ ਸੁਪਾਇ ਦਰਸ਼ਨ ਪਰਸਿਅੰਗ ਰੂਪੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਵੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਸ਼ਾ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਬੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਤਸਰੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਈ ਕਿਰਪਾਲ ਸੋਈ ਬਿਦ ਬੁਝੈ ਤਾਂ ਕੀ ਨਿਰਮਲ ਰੀਤ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਈ ਕਿਰਪਾਲ ਸੋਈ ਬਿਦ ਬੁਝੈ ਤਾਂ ਕੀ ਨਿਰਮਲ ਰੀਤ ਰਾਉ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਪਾਈ ਪੂਰਵ ਜਨਮ ਕੇ ਮਿਲੈ ਸੰਜੋਗੀ ਅੰਤਹ ਕੋ ਨਾ ਸਹਾਈ

ਤੇਜ ਧਣੀ ਭੂਮਣ ਚਤਰੰਗਾ ਸੰਗ ਨ ਚਾਲਿਓ ਇਨ ਮੈਂ ਕਛੂ ਐ ਊਠ ਸਦਾਇਓ ਨੰਗਾ ਹਰ ਕੇ ਸੰਤ ਪ੍ਰਹਿ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ ਹਰ ਕੇ ਸੰਤ ਪ੍ਰਹਿ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਹਿ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਈ ਰਹਾਂ ਨਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਖਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕਉ ਜਪ ਦਿਸੈ ਦੂਰ ਗਾਵੈ ਕਉ ਵੇਖੈ ਹਾਦਰਾ ਹਦੂਰ ਕਥਨਾ ਕਥਿਨਾ ਆਵੈ ਤੋਟ ਗਾਥ ਕਥ ਕਥੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਪਾਉ ਅਪਾਰ ਆਖੇ ਮੰਗਹੇ ਦੇਹ ਦੇ ਦਾਤ ਕਰੀ ਦਾ ਤਾਰ ਫੇਰ ਕੇ ਅੱਗੇ ਰੱਖੀ ਆਏ ਜਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀ ਐ ਜਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸੁਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰੀਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਰਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੋਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਰਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕਹੇ ਜਸ ਕੀਰਤ ਜਗ ਲਈ

ਕਾਸ਼ ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਗਾਇ ਇਸ਼ਨਾਨ।

ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਸਗਾਹ, ਨਾਨਕ ਭਗਤ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ।

ਕੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤਸਿਉ ਪ੍ਰਗਟ ਜਾਈ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ

ਦੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁੱਝਿਆ ਹੋਵੇ ਸੁਚਿਆਰੂ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਬਾਹਰ ਤਲੈ ਗਮਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ

ਅਹੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗੜਬੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲਈ ਸਮਲ ਪੱਖ ਗਾਹੀ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨੇ ਲਿਖੇ ਤੈਸ ਸਿਰ ਨਾਹੀ ਜਗ ਫੁਰਮਾਏ ਜਗ ਦਬਾਏ ਜੇਤਾ ਕੀਤਾ ਦੇਤਾ ਨਾਉ ਬਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਾਮ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਅਗਮ ਅਗਮ ਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹੀ ਜਗ ਫੁਰਮਾਏ ਤਿਵ ਤਪਾਏ ਜੇਤਾ ਕੀਤਾ ਦੇਤਾ ਨਾਉ ਬਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਾਮ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਬਾਣੀ ਤੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਤੋਏ ਭਰੀਐ ਮਤ ਬਾਪਾਂ ਕੈ ਸੰਗ ਉਹ ਤੋਪੈ ਨਾ ਵੈ ਕੈ ਰੰਗ ਬੁੰਨੀ ਪਾਪੀ ਆਖਣ ਨਾਹੀਂ ਗਰ ਗਰ ਕਰਣਾ ਲਿਖ ਲੈ।

ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਹਾ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਉਬਲੇ ਕੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁਤ ਮਹਾ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੋ ਵੈ ਨਾਨਕ ਜੇ ਕਹੋ ਆਪੋ ਜਾਣੈ ਅੱਗੇ ਗਏ ਨਾ ਸੋਵੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸੂ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਣ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੈ ਕੋਏ ਦਸ ਉੱਚੇ ਕਉ ਜਾਣੈ ਸੋਏ ਜੇ ਬੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗੈ ਜੂਦਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖੱਬ ਤੋਂ ਟੈਂ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੂਹ ਬਹੁ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ

ਸ਼ਬਦ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੀ ਮੁੱਲ ਪਾਏ ਮੁੱਲਾਂ ਸਮਾਹੀ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੋਲ ਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲ ਅੱਖਾਂ ਨਾ ਜਾਈ ਆਖ ਆਖ ਰਹੀ ਲਿਵਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਬਖਿਆਣ ਆਖ ਮਰਮੇ ਆਖ ਅੰਬ ਆਖ ਗੋਪੀ ਤੈ ਗੋਬਿੰਦ।

ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣਾਰੇ ਕੀਤੇ ਰਾਗ ਪਰੀ ਸੰ ਕਹੀ ਅਨ ਕੀਤੇ ਗਾਵਣਾਰੇ ਗਾਵੇ ਤੁਨ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਵਾਰੀ ਗਾਵੇ ਜਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੀ ਗਾਵੇ ਦਿਨ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਤਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਾਂ ਬਲ ਸੂਰਾ ਗਾਵੇ ਖਾਣ ਵਿਚਾਰੇ ਗਾਵਹੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ

ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਜਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਬਤ ਜੋੜੀ ਧਿਆਨ ਕੀ ਕਰੈ ਬਿਭੂਤ ਗਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸ ਆਦੇਸ਼ ਆਦਿ ਨੀਲ ਨਾਦ ਨਾਹਤ ਜੁਗ ਜੁਗੇ ਕੋਵੇਸ਼ ਭੁਗਤ ਗਿਆਨ ਦਾ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ

ਇੱਕ ਹੋਵੇ। ਇੱਕ ਦੂਜੀ ਪਉ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਕੀ ਹੈ, ਏਕ ਨਾਮ ਜਗਦੀਸ਼। ਇਹ ਤਰਾ ਪਦ ਪਵੜੀਆਂ ਚੜੀਆ ਹੋਇਆ ਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ।

ਖੇਤੀ ਖੇਤੀਆਂ ਬਾਣੀ ਖੇਤੇ ਬਾਤ ਨਰਿੰਦ ਖੇਤੀਆਂ ਸੁਰਤੀ ਸੇਵਕ ਖੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੇ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੇ ਕਾਟ ਕੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ।

ਤਿੱਥਾ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮੈਂ ਮਮਾਈ ਦਗ ਰੂਪ ਨ ਕਥਨੇ ਜਾਈ ਨਾ ਉਹ ਮਰੇ ਨ ਠੱਗ ਜਾਹੀ ਜਿਨ ਕੇ ਰਾਮ ਵਸੇ ਮਨ ਮਾਏ ਤਿੱਥੇ ਭਗਤ ਵਸੇ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਤਿੱਥੇ ਖੰਡੂ ਮੰਡਲ ਵਰ ਪੰਡ ਜੇ ਕੋ ਕਥਾ ਦਾ ਅੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਉ ਜਿਉ ਹੁਕਮ ਦਿਵੈ ਦਿਵਕਾਰ ਵੇਖੇ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ

ਆਖਿਲ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ।

ਸਤਨਾਮ ਸ੍ਰੀ ਵਾਹਿਗੁਰੂ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹ ਦਸਵੀਂ ਛੱਬੈ ਸ਼ਾਂਤਾ ਪ੍ਰਸਾਦ ਚੱਕਰ ਜਿਹੇ ਨਰ ਬਰਨ ਜਾ ਤਿਰ ਪਾਤ ਨੈਣ ਦੇ ਰੂਪ ਰੰਗ ਅਰ ਵੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਨਰਾਣ ਸਾਹ ਸ਼ਾਨ ਗਣ ਜੈ ਤ੍ਰਿਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਦ੍ਰਣ ਕਹਿ ਤੂ ਤਬ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਾਥੂ ਪਜੰਗ ਪ੍ਰਯਾਤ ਸ਼ੰਭ ਨਮਾਸਤੰਗਾ ਕਾਲੇ ਨਮਾਸਤੰਗ ਕਰਪਾਲੇ ਨਮਾਸਤੰਗਾ ਰੂਪੇ ਨਮਾਸਤੰਗਾ ਰੂਪੇ ਨਮਾਸਤੰਗਾ ਪੇਖੇ ਨਮਾਸਤੰਗਾ ਲੇਖੇ ਨਮਾਸਤੰਗਾ ਕਾਈ ਨਮਾਸਤੰਗਾ ਜਾਈ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗ ਅਨਾਮੇ ਨਮਾਸਤੰਗਾ ਠਾਮੇ ਨਮਾਸਤੰਗਾ ਕਰਮੰਗ ਨਮਾਸਤੰਗਾ ਧਰਮੰਗ ਨਮਾਸਤੰਗਾ ਨਾਮੰਗ ਨਮਾਸਤੰਗਾ ਧਾਮੰਗ ਨਮਾਸਤੰਗਾ ਜੀਤੇ ਨਮਾਸਤੰਗਾ ਪੀਤੇ ਨਮਾਸਤੰਗਾ ਬਾਹੇ ਨਮਾਸਤੰਗਾ ਟਾਹੇ ਨਮਾਸਤੰਗਾ ਨੀਲੇ ਨਮਾਸਤੰਗਾ ਨਾਦੇ ਨਮਾਸਤੰਗਾ ਛੇਦੇ ਨਮਾਸਤੰਗਾ ਗਾਦੇ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗਾ ਉਧਾਰੇ ਨਮਾਸਤੰਗਾ ਬਾਰੇ ਨਮਾਸਤੰਗ ਨਿਰਦੇਸੇ ਨਮਾਸਤੰਗ ਨਿਰਭੇਸੇ ਨਮਾਸਤੰਗ ਨਿਰਨਾਮੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਨਾਮੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਧਾਤੇ ਨਮਾਸਤੰਗ ਨਿਰਘਾਤੇ ਨਮਾਸਤੰਗ ਭੂਤੇ ਨਮਾਸਤੰਗ ਅਲੋਕੇ ਨਮਾਸਤੰਗ ਅਸ਼ੋਕੇ ਨਮਾਸਤੰਗ ਨਿਰਧਾਪੇ ਨਮਾਸਤੰਗ ਤਰਮਾਨੇ ਨਮਾਸਤੰਗ ਨਿਧਾਨੇ ਨਮਾਸਤੰਗ ਅਗਾਹੇ ਨਮਾਸਤੰਗ ਬਾਹੇ ਨਮਾਸਤੰਗ ਤਰਵਰਗੇ ਨਮਾਸਤੰਗ ਅਸਰਗੇ ਨਮਾਸਤੰਗ ਪ੍ਰਭੋਗੇ ਨਮਾਸਤੰਗ ਅਯੋਗੇ ਨਮਾਸਤੰਗ ਪਰਭੋਗੇ ਨਮਾਸਤੰਗ ਸੁਜੋਗੇ ਨਮਾਸਤੰਗ ਰੰਗੇ ਨਮਾਸਤੰਗ ਭੰਗੇ ਨਮਾਸਤੰਗ ਗੰਮੇ ਨਮਾਸਤਾਸਰੰਮੇ ਨਮਾਸਤੰਗ ਜਲਾਸਰੇ ਨਮਾਸਤੰਗ ਨਿਰਾਸਰੇ ਨਮਾਸਤੰਗ ਜਾਤੇ ਨਮਾਸਤੰਗ ਪਾਤੇ ਨਮਾਸਤੰਗ ਮਜਵੇ ਨਮਾਸਤਾ ਸਜਵੇ ਅਦੇਸੰਗ ਅਦੇਸੇ ਨਮਾਸਤੰਗ ਬੇਸੇ ਨਮਾਸਤੰਗ ਨਿਰਧਾਮੇ ਨਮਾਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਕਾਲੇ ਨਮਾਸਤਾਸਤ ਦੇਵੈ ਨਮਾਸਤੰਗ ਬੇਵੈ ਨਮਾਸਤੰਗ ਸੋ ਬਾਨਵੇਂ ਨਮੋਸਤਮ ਸਰਬ ਗਾਉਣੇ ਨਮਾਸਤੰਗ ਅਜਨਵੇਂ ਨਮਾਸਤੰਗ ਸੋ ਬਾਨਵੇਂ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗ ਨਮੋ ਸਰਬ ਰੰਗੇ ਤਿਰਭੰਗੀ ਅਨੰਗੇ ਨਮੋ ਕਾਲ ਕਾਲੇ ਨਮਾਸਤਾਸ ਦਿਆਲੇ ਨਮਾਸਤੰਗ ਵਰਣੇ ਨਮਾਸਤੰਗ ਮਰਣੇ ਨਮਾਸਤੰਗ ਜਲਾਰੰਗ ਨਮਾਸਤੰਗ ਕਰਧਾਰੰਗ ਨਮੋ ਸਰਬ ਤੰਦੇ ਨਮੋਸਤਾ ਬੰਦੇ ਨਮਾਸਤੰਗ ਨਿਰਸਾਕੇ ਨਮਾਸਤੰਗ ਨਿਰ

ਕਰੀਮ ਕਮਾਲ ਹੈ, ਚਲੋ ਜਮਾਲ ਹੈ, ਚਲਿੰਗ ਪ੍ਰਕਾਸ਼ ਹੈ, ਕਿਵੇਂ ਤੋ ਸੁਭਾਸ ਹੈ, ਕਿ ਅੱਜ ਵਿਸਰੂਪ ਹੈ, ਕਿਵੇਂ ਤੋ ਬਹੁਤ ਹੈ, ਕਿਵੇਂ ਤੋ ਬਸਾ ਹੈ, ਕਿ ਆਤਮ ਪ੍ਰਭਾ ਹੈ, ਕਿਆ ਚਲੰਗ ਰੰਗ ਹੈ, ਕਿਵੇਂ ਤੋ ਭੰਗ ਹੈ, ਮਧ ਪਾਰ ਸ਼ੰਭ ਤਵ ਪ੍ਰਸਾਦ। ਮਨ ਮਨ ਪ੍ਰਣਾਮ, ਗੁਣ ਗਨ ਮਧਾਮ, ਹਰ ਬਰਿਆ ਗਾਂਜੂ, ਹਰ ਨਰ ਪ੍ਰਭਾਂਜ, ਗਨ ਗਨ ਪ੍ਰਣਾਮ, ਮਨ ਮਨ ਸੁਨਾਮ, ਹਰ ਨਰਿਆ ਖਾਂਡੂ, ਬਰ ਨਰਿਆ ਮੰਡ, ਹਨ ਪਵ ਨਾਸ਼ੁ। ਮਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ, ਜਲ ਸਨ ਮਧਾਮ, ਅੰਸ਼ ਜੇ ਅੰਗ, ਆਸਨ ਭੰਗ, ਭੂਮਾ ਪਾਰ ਗਾਤਮਿਤ।

ਅਨਸ਼ਿਜਗਾਤ ਅਜ ਜਨਬਾਤ ਅਨ ਟੁੱਟ ਭੰਡਾਰ ਅਣਠਟ ਪਾਰ ਅੜੀਠ ਧਰਮ ਅਧਰੀਠ ਕਰਮ ਅਣਪ੍ਰਣ ਅਨੰਤ ਦਾਤਾ ਮਹੰਤਰ ਬੋਲ ਮਨਾ ਛੰਦ ਤਬ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਵਾਰਨ ਹੈ ਧ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਵਾਸ ਹੈ ਸਰਵਨਾਸ਼ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਮ੍ਰ ਹੈ ਮੰਡਸ ਹੈ ਗਲਖੰਡ ਹੈ ਵਰਦੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਜਪਾ ਥਪ ਹੈ ਅਕ੍ਰਿਤਾ ਕ੍ਰਿਤਾ ਮ੍ਰਿਤ ਅਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾ ਕ੍ਰਿਤਾ ਧਰਣੀ ਧ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਨਰ ਨਾਇਕ ਹੈ ਕਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਅਜਬਾ ਕਰਤਾ ਅਮ੍ਰਿਤ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ।

ਸਹੀ ਭੁਜੰਗ ਪ੍ਰਜਾਤ ਛੰਦ ਨਮ ਸੂਰ ਸੂਰਜ ਨਮ ਚੰਦਰ ਚੰਦਰੇ ਨਮ ਰਾਜ ਰਾਜੇ ਨਮ ਨਰਿੰਦਰੇ ਨਮ ਅੰਧਕਾਰੀ ਨਮ ਦੇ ਤੇਜ ਨਮ ਬ੍ਰਿੰਦ ਬ੍ਰਿੰਦ ਨਮ ਬੀਜ ਬੀਜ ਨਮ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮ ਵਰੁਣ ਸਤੰਗ ਸਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੀ ਨਮੋ ਬੋਝ ਬੋਝੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿ ਬਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਭੰਗ ਭੰਗੇ ਅਭੰਗੇ ਸਰੂਪੇ ਅਨੰਗੀ ਅਨੰਗੀ ਨਾਮੇ ਤਰਭੰਗੀ ਤਰਕਾਲੇ ਅਨੰਗੀ ਕਾਮੇ ਕਸ਼ਰੀ ਸ਼ਾਂਤ ਰਾਜਾ

ਭਾਰੀ ਬਜਾਨ ਕੇ ਬੋਬਲੀ ਵਦਨ ਆਵਸ ਸੀ ਸੁਨਾ ਜਾਤ ਵਿਚਾਰੇ ਇੱਥੇ ਪਏ ਦੁਕਾਨ ਪਏ ਬੂਬ ਦੰਦ ਕੋ ਨੰਗੇ ਪਾਏ ਬਜ਼ਾਰੇ ਜੀਤ ਫਿਰੈ ਸਭ ਦੇ ਸੁਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਹੁਣ ਗੁੰਜਤ ਗੁੜਗ ਜਾਣ ਕੇ ਸੁੰਦਰ ਹਿੰਸਤ ਹੈ ਹਜਰਾਜ ਹਜ਼ਾਰੇ ਬੂਤ ਭਵੈਖ ਭਗਵਾਨ ਕੇ ਬੂਬਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ੍ਰੀ ਬਲ ਸ੍ਰੀ ਭਗਵਾਨ ਭਜੇ ਬਿਨੰਤ ਕਵੰਤ ਕੇ ਧਾਮ ਸੁਧਾਰੇ ਤੀਰਥ ਨਾਨ ਦੈਦੋ ਦਾਨ ਸੁਸੰਜਮ ਨਹੀਂ ਹੈ ਜੀਤ ਫਿਰ ਸਭ ਦੇ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੂੜਗ ਜਾਣ ਕੇ ਸੁੰਦਰ ਹਿੰਸਤ ਹੈ ਹਜਰਾਜ ਹਜ਼ਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਯਾਦ ਵਿਚਾਰ ਸਰੀ ਪਾਤ ਸਰੀ ਭਗਵਾਨ ਭਜੇ ਬੇਨੰਤ ਕਵੰਤ ਕੇ ਧਾਮ ਸੁਧਾਰੀ ਤੀਰਥ ਨਾਨ ਉਦੈ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਤੇਬ ਪੁਰਾਣ ਜਮੀਨ ਜਵਾਨ ਸਮਾਨ ਕਪੀਖੈ ਪੌਣ ਆਹਾਰ ਜਰੀਆ ਤਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਬਿਨੇਕ ਨਾ ਦੇਖੈ ਸ਼ੁੱਧ ਸੁਭਾਅ ਦੁਰੰਤ ਦਬਾਹ ਸੁਸਾਸ ਨਾਦਰ ਜਾਣ ਦਾ ਲਏਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਬਾਂਖਾ ਲੈ ਨਾ ਲਏਂਗੇ ਦੂਰ ਰੀਨ ਮਰੋ ਰੋ ਵਾਸ ਰਹੇ ਮਾਤ ਮਦੰਗਨ ਮਾਣ ਮਾ ਲਏਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਰ ਕੀ ਧਾਰ ਪਛਈਆ ਤੋਰ ਤੁਰੇ ਸੋ ਮਲਿੰਦ ਮਵਾਸਨ ਮਾਤੇ ਜਾਣ ਕੇ ਮਾਣ ਮਲਈਆ ਗਾੜੇ ਗਡਾਨ ਕੋ ਤਾੜ ਤੋੜਨ ਹਾਰ ਸਵਾਤ ਨੀ ਜਗ ਚਾਰ ਰਵਈਆ ਸਾਹਿਬ ਸ੍ਰੀ ਸਾਹਿਬ ਗੋਸਰ ਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਜਰ ਭੂਤ ਭਵਿੱਖ ਭਵਾਨ ਜਪੈ

ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਓ ਵੇਦਰਾਜ ਬ੍ਰਹਮਾ ਜੋ ਥੀ ਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ

ਨਿਆਕੋ ਨਾ ਭਾਵ ਤਬੇਦਾ ਤਾਂ ਕੋ ਕਰ ਮਹਾਨ ਅਨੁਮਾਨਤ ਮਾਂ ਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਾ ਕਹਿ ਸਦਾ ਸੇਵੋ ਨਿਰੰਕਾਰ ਕਾ ਚਿੰਤ ਨ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਦੋਏ ਦੇਤੀ ਤੁਮਰਾ ਲਖਨ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀਂ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਚੰਪਵ ਆਦਿ ਜੁਗਾਦ ਸਰੂਪ ਸੁਯੰ ਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੋਸ਼ੀ ਤੇ ਉਠ ਬੁੱਧ ਉਤ ਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਆਸ ਤੋਈ ਤਵ ਸਰਣੀ ਪਰੇ ਦਿਨ ਕੇ ਦੋਸ਼ ਦੁਖਤ ਵੈ ਮਰੇ ਪੁਰਖ ਜਵਨ ਬਗ ਪਰੇ ਤਿਆਰੇ ਦਿਨ ਕੇ ਤੁਮ ਸੰਕਟ ਸਭ ਟਾਰੇ

ਕਿਰਪਾ ਦ੍ਰਿਸ਼ਟੋ ਦਨ ਜਾਹਿਨ ਹਰਿਹੋ ਦਾ ਕੇ ਦਾਪੂ ਦਨ ਕਮੋ ਹਰਿਹੋ ਰਿਧ ਸਿਦ ਕਰਮ ਸਭ ਹੋਈ ਦੁਸ਼ਟ ਸ਼ਾਸਵਤ ਕਹਿ ਨਾ ਕੋਈ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਫਾਸ ਦੇ ਤਾਹੀਂ ਉਬਾਰਾ ਜਿਨ ਨਰ ਨਾਮ ਤੇ ਹਰ ਕਾ ਦਾਰਿਦ ਦੁਸ਼ਟ ਦੁਖ ਤੇਰਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਸ ਦਿਲ ਉਬਾਰੀ ਸਰਵ ਠਾਵਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਵ ਬਚਾਈ।

ਸਾਰੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹੇ।

ਰਾਜ ਨਾਮ ਧਾਰਮਿਕ ਰਾਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਵਸਿਆ ਜਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੌਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਆਦਿਤ ਕਰ ਅਨਹਦ ਵਾਜੇ ਸਾਚੀ ਲਵੈ ਬਨ ਦੇਨ ਮਾਣੀ ਲਵੈ ਵਾਜੋ ਕਿਆ ਕਰੇ ਬੇਚਾਰੀਆ ਤੁਧ ਵਾਸ ਸਮਰਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਦੇ ਕਿਰਪਾ ਕਰੇ ਪਿਆਰਿਆ।

0: ਏ ਆਨੰਦ ਹੈ ਆਨੰਦ ਗੁਰ ਦੇ ਜਾਣਿਆ
1: ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲ ਜਿੰਨਾ ਪਰਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਤੇਰੀ ਕਿਰਤ ਦੁਆਰੇ ਪਾਈ ਤਨ ਮਨ ਧਨ ਸਭ ਸੋਮ ਗੁਰੂ ਕਾ ਹੁਕਮ ਨੇ ਪਾਈ ਹੈ ਹੁਕਮ ਨੇ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਗਤ ਗਾਣੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਹੀ ਮਾਇਆ ਮੋਹਣੀ ਜਿਨੇ ਤੇ ਪਰਮ ਪਲਾਇਆ ਮਾਇਆ ਤਾਂ ਮੋਹਣੀ ਜਿਨਾ ਕੀਤੀ ਜਨ ਠਗੋਲੀ ਪਾਈ ਆ ਗੁਰਬਾਣ ਕੀਤਾ ਦਿਸੇ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਦੇ ਰਹਿ ਚੱਲੇ ਰਾਣੀ ਤਿਸ ਨਾਲ ਕਿਉਂ ਜਿਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਹਿੰਦੇ ਤੇਰਾ ਆਪਣਾ ਤੂੰ ਜਾਣੇ ਜੀ ਜਨ ਸੋ ਖੇਲ ਤੇਰਾ ਆ ਗਿਆ ਗੋ ਅੱਖ ਵਿਖਾਣੇ ਆਖੇ ਤਾਂ ਸਭ ਵੇਖਿਆ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜਾਣ ਤਾਂ ਸਭ ਤੋਂ ਪਾਏ ਕ ਵੇਖ ਪਰਸਣ ਆਇਆ

ਜੈ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਜਲਾਹੇ ਤੇ ਚੱਲਾਂ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਜਲਾਹੇ ਤੇ ਬਹਿ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਹੰਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਈ ਆਪਣੀ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬੋ ਜਿਉ ਪਾਵੇ ਤੇ ਬਹਿ ਜਲਾਵੇ ਇਹ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕੈ ਮਨ ਵਸਿਆ ਜਿਨ ਤਰੋ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਅਰਧਿਆਇਆ ਅਰਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਅਰਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸ ਨਾ ਜਾਈ ਨਾ ਜਾਏ ਸਹਿਸ ਗਿਦ ਸੰਵਰਾਏ ਕਰਮ ਕਮਾਏ ਸਹਿਜ ਸਹਿਜੀ ਉਮਲੀਣ ਹੈ ਗਿਦ ਸੰਜਮ ਦੋਤਾ ਜਾਈ ਮਨ ਧੋਵੋ ਸ਼ਬਦ ਲਾ ਗੁਆਰ ਸੁਰ ਜਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ ਸਹਿਸ ਇਹ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਉਦਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਸ ਨਾਲ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਤੋਂ ਸੋ ਸੁਣੇ ਨਾਹੀ ਫਿਰ ਜੋ ਬੇਦਾ ਲਿਆ ਕਹਿ ਨਾਨਕ ਜਨ ਸਜ ਤਜਿਆ ਕੁੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੇ ਸੋਏ ਪਹੁੰਚਿਆ ਨਾਹੀ ਮਨ ਸਰਸਮਾਣੀ ਜਨਮ ਰਤੰਜਨੀ ਖੱਟਿਆ ਬਲੇ ਸੇ ਬਣ ਜਾ ਰਹੀ ਕਹੇ ਨਾਨਕ ਜਿਨ ਮਨ ਨਿਰਮਲ ਹੋ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸਿੱਧ ਜਨਮਕ ਹੋਵੇ ਹੋਵੇ ਤਾਂ ਸਨਮਤ ਗੁਰੂ ਜੀ ਜੇ ਕੋ ਸਿੱਖ ਗੁਰੂ ਸਿੱਧੀ ਸਨਮਕ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਗੁਰੂ ਜੀ ਹੋ ਰਹੇ ਗੁਰਨਾਲੇ ਗੁਰ ਕੇ ਚਰਨੇ ਲੈ ਤੇ ਆਏ ਅੰਤਰਾਤਮਾ ਸੰਭਾਲੇ

ਗੁਰਬਿਨ ਵਰਨ ਜਣ ਅਵਰਨਾ ਜਾਣੈ ਕੋਈ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰਦੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਦਾ ਕੋਈ ਪੁੱਛੋ ਪੁਏ ਕੀਆਂ ਜਾਏ। ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ।

ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ

ਹੋਰ ਕਾ ਸ਼ਬਦ ਰਤਨ ਹੈ ਹੀ ਰਜਤ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਾਰ ਹਾਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾਹਿਰ ਲਾਇਆ।

ਕਹੇ ਵਾ ਸਮਾਓ ਸਭ ਸਿਧੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੀ ਰਾਜਤ ਜੜਾਓ ਸ਼ਿਵ ਸਕਦ ਆਪ ਪਾਏ ਕਹਿ ਕਰਦਾ ਆਪੇ ਹੁਕਮ ਬਰਦਾਏ ਹੁਕਮ ਬਰਦਾਏ ਆਪ ਵੇਖੈ ਗੁਰਮੁਖ ਸਿਵ ਜਾਏ ਤੋੜੇ ਬੰਧਨੋ ਵਮੁਗਤ ਸ਼ਬਦ ਮਨ ਵਸਾਏ।

ਸਭ ਦੋਹੇ ਵਿਖਾਣੇ ਹੋ ਦੋਹਰਾ ਸਗਲ ਦੁਆਰਕਾ ਛੱਡ ਕੇ ਫਿਰ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੇ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਈ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਦਾ ਪਾਈ ਕਿਆ ਕਰਤਾ ਪੇ ਹੁਕੁੰਬਰਦਾਏ ਹੁਕੁੰਬਰਦਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਲਿਵਲਾਏ ਕਹੇ ਨਾਨਕ ਆਪ ਕਰਤਾ ਪੇ ਹੁਕੁੰਬ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਵਿਆਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਸਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾ ਗਏ ਜਾਗਤ ਰਹਿਣ ਵਿਆਣੀ।

ਹੋ ਨਾ ਸਕੇ ਜਿਸਨੂੰ ਆਪਣੀ ਨੇ ਬੁਲਾਵੇ। ਆਪਣੀ ਲਵੇ ਆਪੇ ਲਾਈ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕੇ ਬੁੜਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮਹਿ, ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ। ਕਰਤਾ ਖਿਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ। ਲਿਪ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮ੍ਰਿਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਬ ਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਬਰਸਾਦੀ, ਜਿਨ੍ਹਾਂ ਨੇ ਬੁਲਾ ਕੇ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁਲਕ ਹੈ, ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਏ, ਕਿਸੇ ਬਿਟੋ ਰਾਏ ਲੋਕ ਬਿਲਾਏ। ਐਸਾ ਸਤਿਗੁਰ ਜੀ ਮਿਲਾਏ, ਜਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਈ, ਹਰ ਆਪ ਮੁਲਕ ਹੈ, ਬਾਲਿਦ ਨਾ ਕਹਿ ਨਾਨਕਾ, ਜਿਨ ਹਰ ਬਲੇ ਪਾਏ। ਹਰ ਦਸ ਪਾਏ ਪੱਲੇ ਪੀਏ, ਹਰ ਦਸ ਪਾਉਣ ਨਾ ਦਿਸ ਨਾ ਲਾਗੇ ਆਈ, ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲਾਏ ਜਿ ਆਏ।

ਭਗਤ ਨਾ ਕਹਿ ਨਾਨਕ ਜਿੰਦ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ। ਹਰ ਹਰ ਨਤ ਜਪਿਓ ਜੀ ਓਲਾਹਾ, ਖਟਿਓ ਦਿਹਾੜੀਏ ਤਨਤ ਨਾ ਮਿਲਿਆ, ਜਿਨ ਹਰ ਆਪੇ ਪਾਣ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਔਰਤ ਕਿੱਥੇ, ਜੇਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੌਣ ਦਾ ਦ੍ਰਿਸ਼ਾਂ ਲੈ ਕੇ ਆਏ। ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅੰਦਰਸ ਵਿਸਰੇ ਜਾਂ ਹਰ ਵਸੈ ਮਨ ਆਏ। ਇਹ ਸ਼੍ਰੀ ਰਾਮ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਦਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਦਾਤੂ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰੱਖੀ ਦਾਤੂ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭਾਗ ਨੂੰ ਸੁਣਿਆ, ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਸ ਸਕੀਏ ਸੁਖ ਦੂਰ ਨਾ ਵਿਆਹ ਪਏ, ਕੋਈ ਚਰਨ ਲਾ ਕੇ ਜਨ ਸੁਭਾ ਕੇ ਆਪਣਾ ਬਿਰ ਜਾ ਪਏ। ਅਨਹਤ ਬਾਣੀ ਗੁਰਸਬ ਜਾਣੀ ਹਰ ਨਾਮ।

ਹਰ ਤੋਮਾ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਪੁੱਜਿਆ ਤਾਂ ਚਲ ਤਾਂ ਹੋਆ ਚਲ ਤੂੰ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕੰਮ ਰਚਿਆ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਪਇਆ ਪ੍ਰਭਾਕਮ ਸੁਣਿਆ, ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨ ਸਕੀਏ ਸੁਖ ਦੁੱਖ ਨਾ ਵਿਆਹ ਪਏ, ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਪ੍ਰਜਾ ਪਏ, ਅਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨਾ ਤੇਰਾ ਰਚਨਾ ਜਿਆ ਸੁ ਹਰ ਮਨ ਨਾ ਵਸਾਇਆ,

ਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤਰਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਜਲਤ ਹੋਵਾ, ਜਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰੱਜਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਜਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ। ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ, ਨਿਤ ਸਖੀਏ ਸੁਖ ਦੁੱਖ ਨਾ ਬਿਆ ਪਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪ੍ਰਜਾ ਪਏ। ਅਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ

ਆਏ ਸੁਣੋ ਸਤ ਬਾਣੀ, ਜਗ ਸੁਣੀ ਮਨ ਧਨ ਹਰਿਆ ਹੋਗਾ, ਰਸਨਾ ਰਸ ਮਾਣੀ। ਸੱਚ ਲਖ ਵਡਾਣੀ ਤਾਂ ਕੀ ਕਦ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਵਾ, ਸੱਚ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵ ਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੇਰੇ ਗੁਰੂ ਬਨਾਵ ਨਾਮ ਜਿਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ।

ਸਚੋ ਧਿਆਵੈ ਜਾ ਤੁਧ ਪਾਵਹਿ ਗੁਰਮੁਖ ਜਨਾ ਬੁਝਾਵਹੀ ਏ ਸਾਚੋ ਸਭਨਾ ਕਾ ਖਸਮੈ ਜਿਸ ਬਖਸ਼ੇ ਸੁਜਨ ਪਾਵਹੀ ਕਹੇ ਨਾਨਕ ਸਚ ਸੁਹਿਲਾ ਸਚੈ ਕਰ ਗਾਵਹੀ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬਨੀਤ ਕਹਿਦੇ ਭਵਤ ਸਤਿਗੁਰ ਬਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਸਤ ਰਥ ਆਸਭ ਪਵਨ ਤੇਜ ਧਣੀ ਭੂਮਣ ਚਤੁਰਾਂਗਾ ਸੰਗ ਨ ਚਾਲਿਓ ਇਨ ਮੈਂ ਕਛੂਐ ਊਠ ਸਦਾਇਓ ਨੰਗ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਤਮਾ ਬਸ ਦੇ ਵਸੇ ਕੋ ਜਾਣੇ ਵੇ ਨਾਨਕ ਤਾਗਾ ਦਾ ਜੋਈ ਨਿਰੰਜਨ ਦੇ ਮਹਿਲਾ ਪਹਿਲਾ ਕੁੰਬੇ ਬਦਾ ਜਲ ਰਹਿ।

ਇੱਕ ਕਹੇ ਰਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂ ਨਾ ਲਈਏ ਪਰ ਅਚਤ ਜਾਹੇ ਨਾਨਕ ਤੋਂ ਮੁਖ ਅੰਤਰ ਪਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਨ ਭਇਆ ਪਰ ਜਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਪੀਆ ਕਲ ਮਹਿ ਬੇਦ ਤਰਬਣ ਹੁਆ ਨਾ

0: ਸੋ ਸਤਿਕਾਰਯੋਗ ਸਾਧ ਸੰਗਤ ਜੀ, ਇਤਨੀ ਕੋ ਸੇਵਾ ਪ੍ਰਵਾਨ ਕਰਨੀ ਹੁਣ ਆਪ ਜੀ ਦੇ ਸਨਮੁੱਖ ਸਮਾਂ ਜੋ ਕਿ 11:15 ਦਾ ਸੀ, 15 ਮਿੰਟ ਉੱਪਰ ਹੋ ਗਏ ਨੇ, ਲੇਕਿਨ ਇਹ ਆਖਰੀ ਵਾਰ ਵੀ ਪੂਰੀ ਕਰਨ ਦਾ ਸਮਾਂ ਸੀ। ਤਾਂ ਹੁਣ ਆਪ ਜੀ ਦੇ ਸਾਹਮਣੇ ਗਿਆਨੀ ਜੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹ ਸ਼੍ਰਵਣ ਕਰਾਉਣਗੇ। ਉਪਰੰਤ ਫਿਰ ਜੋ ਮੇਰਾ ਜ਼ਿਆਦਾ ਸਮਾਂ ਲੱਗਿਆ ਉਹ ਮੇਰੇ 1 ਘੰਟੇ ਵਿੱਚ ਉਹ ਘਟਾ ਕੇ ਠੀਕ ਸਮਾਪਤੀ ਪਾਉਣੇ ਵਾਰ ਤੱਕ ਕਰ ਦਿੱਤੀ ਜਾਵੇਗੀ। ਗੱਜ ਵੱਜ ਕੇ ਫਤਿਹ ਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Gaudi Sukhmani Mahal.

ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤ ਮਨਕੋਰ ਕਈ ਕੋਟ ਪਰਦਰਬ ਕਹਿ ਰਹਿ ਕਈ ਕੋਟ ਪਰਦੁਖ ਨ ਕਰੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਭਰਮਾਹੇ ਜਿਤ ਤਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਛੱਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ।

ਕਈ ਕੋਟ ਕਾਲੇ ਥਕ ਪਾਹੇ, ਕਈ ਕੋਟ ਪੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਤਿਨ ਨਿਵਲਾਗੀ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਗਨਾਸ। ਕਈ ਕੋਟ ਮੰਗ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ। ਕਈ ਕੋਟ ਹੋਏ ਅਵਤਾਰ, ਕਈ ਜੋਤ ਕਿਨੋ ਵਿਸਥਾਰ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ। ਤਾਂ ਕਾ ਅੰਤ ਨਾ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ, ਅਮਰ ਭਏ ਸਦ ਸਦ ਹੀ ਜੀਵ ਹੈ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿਜ ਸਮਾਵੇ। ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਓਏ ਪਰਮੇਸ਼ਰ ਕੇ ਚਾਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋ। ਨਾਨਕ ਤਿਸ ਬਲਿਹਾਰਨ, ਜਲ ਥਲ ਮਹੀਅਲ ਸੋਏ ਅਸਤਪਦੀ। ਕਰਨ ਕਰਾਵਨ ਕਰਨਾ ਜੋਗ, ਜੋ ਤਿਸ ਭਾਵੈ ਸੋਈ ਹੋਗ। ਖਿਨ ਮਹਿ ਥਾਪ ਉਥਾਪ ਨਹਾਰਾ, ਅੰਤ ਨਹੀਂ ਕਿਸ ਪਾਰਾ ਵਾਰਾ। ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਪ੍ਰਭ ਭਾਵੈ ਤਾਂ ਪਤ ਤੇ ਉਧਾਰੈ, ਆਪ ਕਰੈ ਆਪਨ ਵਿਚਾਰੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਨੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕੈ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੈ ਸੋਈ ਕਰੇ। ਅਨਜਾਨਤ ਬਿਥਿਆ ਮਹਿ ਰਚੈ, ਜੇ ਜਾਣਤ ਆਪਨ ਆਪ ਬਚੈ। ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੀ ਚਾਰ ਕੁੰਠ ਫਿਰ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਫਿਨ ਮਹਿਨੀ ਚਕੀਰਤ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦੁਸ ਪ੍ਰਗਟਾਵੈ। ਜਾਂ ਕੋ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ਼। ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ। ਇਸ ਕਾ ਬਲ ਨਾਹੀ ਇਸ ਹਾਥ, ਕਰਮ ਕਰਾਵਣ ਸਰਬ ਕੋ ਨਾਥ। ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਉ। ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਰੰਗ ਹਸੈ। ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਕਬਹੂ ਨਿਰਤ ਕਰੈ ਬਹੁ ਭਾਤ, ਕਬਹੂ ਸੋਏ ਰਹੈ ਦਿਨ ਰਾਤ। ਕਬਹੂ ਮਹਾਂਕ੍ਰੋਧ ਵਿਕਰਾਲ, ਕਬਹੂ ਸਰਵ ਕੀ ਹੋਤਰਵਾਲ। ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ। ਕਬਹੂ ਅਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ। ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ। ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ। ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ। ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ। ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਇ। ਕਬਹੂ ਸਾਧ ਸੰਗਤ ਇਹ ਪਾਵੈ,
उस स्थान ते बहुर न आवे। अंतर होए ज्ञान प्रगास, उस स्थान का नहीं विनाश। मन तन नामृत एक रंग, सदा बसे पार ब्रह्म कै संग। ज्यों जल में जल आए फटाना, त्यों ज्योति संग ज्योत समाना। मिट गए गवन पाए विश्राम, नानक प्रभु कै सद कुर्बान।

ਨਾਨਕ ਦੁਖ ਭਰਮ ਭਉ ਜਾਏ ਅਸਪਦੀ। ਮਾਨੁਖ ਕੀ ਤੇਕ ਬ੍ਰਿਤੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਹੈ ਅਘਾਏ, ਬਹੁਰਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਈ। ਉਸਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਚਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਨੈਨੋ ਟੇਕ ਠਾਕੁਰ ਕਾ ਰੰਗ ਸਾਧ।

0: ਕੋਈ ਲਾਗੈ।
1: ਜਿਸ ਨੂੰ ਕਿਰਪਾ ਕਰੇ ਵੱਡ ਭਾਗੈ, ਨਾਮ ਜਪਤ ਪਾਵਹਿ ਬਿਸਰਾਮ। ਨਾਨਕ ਤਿਨ ਪੁਰਖ ਕਉ ਉੱਤਮ ਕਰ ਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਸਦਾ ਸਦਾ ਬਸੈ ਹਰ ਸੰਗ, ਸਹਿਜ ਸੁਭਾਇ ਹੋਵੈ ਸੋ ਹੋਇ, ਕਰਣੈ ਹਾਰ ਪਛਾਣੈ ਸੋਇ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂ ਬਨਿਆਏ। ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ

ਜਾਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਕਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਤਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜਿਉਂ ਮੰਦਰ ਕੋਠਾ ਮੈਂ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਦਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆਗ ਤੂੰ ਤਿਸਹਿ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਆਜਾਨ ਕੌਣ ਬਸ ਆਈ ਤੇਰੇ ਸੰਗ ਲਪਤ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖ ਉਜਲ ਹਰ ਦਰਗਹਿ ਸੋਏ ਇਹ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਆਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾਲ

ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨਿਆ ਹੈ ਘਰ ਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੇ ਤਪ ਮਹਿ ਤਪੀ ਸਰਗ੍ਰਸਤ ਮਹਿ ਭੋਗੇ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਜਾ ਕੇ ਲੀਲਾ ਕੀ ਨਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ

ਐਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਅੰਕਾਰ। ਨਾਨਾ ਚਲ ਕਰੇ ਕਿਨ ਮਾਹੇ, ਪੂਰ ਰਹੇ ਓ ਪੂਰਨ ਸਭ ਠਾਏ। ਨਾਨਾ ਬਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਬੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਂਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾਂਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਹਿ ਹਿਰਦੈ ਪ੍ਰਵੇਸ਼। ਸਤ ਨਿਤ ਬੁਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ।

ਤੇ ਸੱਚ ਅਸਤਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾਂ ਕਰ ਜੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸ ਮਾਹੀ ਲੈ ਬਸ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ

ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਟਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ।

ਤ੍ਰਿਪਤਾ ਨੇ ਮਨ ਤੰਨਾ ਮਹਿ ਨਾਮ ਸੁਮਾਨੇ ਕੂਟਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲ ਹੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕੈ

ਪਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਸਹਿ ਜੂਰੇ ਕਉ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾਪ ਮਿਟਾਵਹਿ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ

ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ। ਆਪਸ ਕਉ ਕਰ

ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਦਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨ, ਨਾਨਕ ਇਹ ਧਨ ਸਾਰ। ਅਸ਼ਟਪਦੀ ਸੰਤ ਜਿਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰ ਹੋ, ਚਰਨ ਕਮਲ ਰਿਦ ਮਹਿ ਉਰਧਾਰ ਹੋ, ਤਰਨ ਕਾਰਨ ਸੋ ਪ੍ਰਭ ਸਿਮਰਥ, ਦ੍ਰਿੜ ਕਰ ਗਹ ਹੋ ਨਾਮ ਹਰ ਵਥ, ਇਹੋ ਧਨ ਸੰਤ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਠ ਉਠਤਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ, ਜਿਸ ਸੁਖ ਕੋ ਨਿਤ ਬਾਛ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਬੋਧੋ ਹਰ ਕਹਿ ਨਾਈ, ਦਹਿ ਦਿਸ ਧਾਵਤ ਆਵੈ ਠਾਏ, ਤਾਂ ਕੋ ਬਿਘਨ ਨ ਲਾਗੈ ਕੋਏ, ਜਾਂ ਕਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ।

ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥਾ ਆਪ ਸੁਣਨੇ ਹਾਰ, ਆਪਹਿ ਏਕ ਆਪ ਵਿਸਥਾਰ। ਜੰਤ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਵ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸੰਦਰਸੀ ਤਤ ਕਵਿਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ।

ਵਿਸ਼ਵਾਸ ਨਾਨਕ ਤਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਮਿੱਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਤੇ ਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਤ ਅਲਿਪਤੋ ਰਹਿ ਜੋ ਕਿਸ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤਨੀ

0: नानक के गुण नाम सुखमनी सब तेऊत ताकि सो बाबनी नानक ए गुण नाम सुखमनी। वाहिगुरु जी का खालसा वाहिगुरु जी की फतेह।
1: केरबो दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: कवि संतोष सिंह जी कह रहे ने कि उस अकाल दे सुत धन गुरु गोबिंद सिंह साहब सच्चे पातशाह जी नू जिन्हां लई शब्द दुष्ट जमन वरत्या है आउण तो पहला अकाल पुरख ने अपनी गोदी विच बिठाया ते गोद विच बिठा के ए बचन कहे खाना
1: मैं अपना सुत तोहे नवाजो पंथ पर चर कहे जग जाए
0: कह लगे मैं तेनू अपना पुत्र बना के संसार ते भेजना पिया ते तुसी जा के संसार ते पंथ दा प्रचार करना खे ओ केड़ा पंथ सी ओ पंथ जेड़ा गुरु नानक साहब ने पंथ चलाया है जिदे बारे भाई साहब भाई गुरदास जी ने ए बचन कहने के मारिया सिक्का जगत विच नानक निर्मल पंथ चलाया जिदे बारे भाई साहब ए रहमत भरे बचन कर दे हां के शब्द जीती छेत मंडली की तोस अपना पंथ निराला उस पंथ दा गुरसिखी दा गुरु नानक जी दे सच दे मार्ग दा प्रचार कर ले अकाल पुरख दुष्ट दमन रूप विच गुरु कलगीधर जी नूं संसार दे उत्ते तोरन लगे इत्थे आपां थोड़ा जिहा रुकना है हजूर दे अपने पवित्र बचना विचों जो कीर्तन विच आप जी ने सरवण कीते ने ते पहली मैं बेनती जरूर करां कि गुरु ग्रंथ साहिब जी दी बाणी ए प्रवान करदी है कि परमात्मा अपने भगत नाल अपने प्यारे दे नाल आप आमने सामने हो के गल बात करदा है। मैं एक दो प्रमाण बाणी विचों अर्ज करने चाहना इस करके कि उस अकाल पुरख वाहगुरु ने दुष्ट दमन सतगुरु जी नू ए अपनी गोद विच बिठा के बचन कह ते आपां कहांगे वाहगुरु अपने भगत नाल गल्लां करदे ने जदों असीं अमृत बाणी पढ़ने हां ते गुरु ग्रंथ साहिब दी बाणी विच बाबा फरीद जी दा एक शलोक आउंदा है जिन्हों पढ़िया बिल्कुल प्रतख सानू दृष्टमान रूप विच नजर पे आउंदा है कि ओ खुदा बाबा फरीद साहिब नू अपनी जुबान तो पुकार के अंदर नू सोधन दी हदायत पै कर दे। असीं इह शलोक पढ़ने हां के आप सवारे मैं मिलिया सुख होए फरीदा जे तू मेरा होए रहे सब जग तेरा होए अकाल पुरख भगत नाल गल्लां करदे ने। दूसरा प्रमाण भगत नामदेव जी दी बाणी विचों जदों असीं इह पढ़ने हां कि मेरी बांधी भगत छुड़ावै बांध है भगत ना छूटै मुखै एक समय मोको गए बांध है तौपुन मोपै जवाब ना होए। देखो अकाल पुरख अपने भगत नाल गल्लां करदे आ जदों भैरो राग विच इह बचन पढ़ने आ कि कहें ता धरन अकोडी करूं कहें ता लेकर ऊपर धरूं कहें ता मुई गऊ दियूं जी आए सब कोई देखे पति आए एदा मतलब के रब अपने भगतां नाल उन्हां नूं गोदी विच बिठा के प्रेम भरे बचन करदे ने। साहिब गुरु कलगीधर जी दे बचित्र नाटक विचों आपां जिथों इह कवि जी दा प्रसंग आरंभ कीता है इस तों पहलां संखेप जिहा विचारना अत जरूरी है। बचित्र नाटक विच जदों असीं इह बचन पढ़ने आं कि अब मैं अपनी कथा बखानो तप साधत जे बिद मोहे आनो इहदा अर्थ है कि हुण मैं अपने पहले जीवन दी कथा नूं बयान कर लगावां ते ओह कथा की है कि तप साध दिया इहदा अर्थ बंदगी करदिया उस अकाल दी भगती करदिया जिस तरीके नाल परमात्मा वाहगुरु ने मैनू इस संसार ते भेजिया आओ प्यारियो मैं अपनी जिंदगी दी कथा तुहाडे नाल सांझी करां। साहिब ने उत्थे फरमाया अब मैं अपनी कथा बखानो तप साधत जे बिद मोहि आनो हेमकुंट पर्वत है जहां सप्त श्रृंग शोभित है तहां जिथे हेमकुंट पर्वत है जिदे चार चफेरे सत चोटियां जेड़ियां ने ਉਹ ਸ਼ਿਖਰ ਅਸਮਾਨ ਨੂੰ ਉਹਨਾਂ ਦੇ ਛੂੰਦੇ ਪਏ ਨੇ ਉਸ ਧਰਤੀ ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰ ਰਿਹਾ ਸੀ। ਸਪਤ ਸ੍ਰਿੰਗ ਸੋਭਿਤ ਹੈ ਤਾਂ ਸਪਤ ਸ੍ਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਜੋ ਕਮਾਵਾ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਂ ਕਾਲ ਕਾਲ ਕਾ ਅਰਾਧੀ ਇਹ ਵਿਧ ਕਰਤ ਤਪੱਸਿਆ ਭਇਓ ਦਵੈਤੇ ਏਕ ਰੂਪ ਹੋਏ ਗਏ। ਹੁਣ ਧਿਆਨ ਦਿਆ ਜੇ, ਕਹਿੰਦੇ ਨੇ ਇੰਨੀ ਤਪੱਸਿਆ ਸਾਧੀ, ਇੰਨੀ ਬੰਦਗੀ ਕੀਤੀ, ਅਸਲ ਵਿੱਚ ਸਰੀਰ ਕਰਕੇ ਦੋ ਭਾਸਦੇ ਸਨ, ਪਰ ਮਾਲਕ ਦੀ ਕਿਰਪਾ ਨਾਲ ਦੋ ਤੋਂ ਇੱਕ ਰੂਪ ਹੋ ਗਏ। ਇਸੇ ਨੂੰ ਤਾਂ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਏਕ ਜੋਤ ਦੋਏ ਮੂਰਤੀ ਧਨ ਪਿਰ ਕਈ ਹੈ ਸੋਏ। ਅਸਲ ਵਿੱਚ ਇਹ ਅੰਦਰ ਦੀ ਪਰਮਾਰਥ ਦੀ ਗੱਲ ਹੈ। ਇਸੇ ਨੂੰ ਕਿਰਪਾਲੂ ਦਾਤਾ ਜੀ ਨੇ ਕਿਹਾ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਖੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਵਿਧ ਕਰਤ ਤਪੱਸਿਆ ਭਇਓ ਦਵੈਤੇ ਏਕ ਰੂਪ ਹੋਏ ਗਏ। ਕਹਿੰਦੇ ਨੇ ਜਦੋਂ ਅਸੀਂ ਦੋ ਤੋਂ ਇੱਕ ਰੂਪ ਹੋਏ, ਹੁਣ ਇਸ ਤੋਂ ਅੱਗੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਆਪਣੇ ਅੰਦਰ ਨੂੰ ਟਿਕਾ ਕੇ ਦੇਖੋ। ਕਦੀ ਅੱਜ ਪਟਨਾ ਸਾਹਿਬ ਦੀ ਧਰਤੀ ਸੁਰਤ ਕਰਕੇ ਮੈਂ ਹਰ ਵਾਰੀ ਇਹ ਬੇਨਤੀ ਕਰਨਾ ਹੁੰਦਾ ਕਿ ਸਿੱਖ ਸਰੀਰਕ ਤੌਰ ਤੇ ਜਿਤਨਾ ਮਰਜ਼ੀ ਇਤਿਹਾਸਕ ਸਥਾਨ ਤੋਂ ਦੂਰ ਰਹੇ, ਜੇ ਸੁਰਤ ਕਰਕੇ ਕੂੰਜ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਸਕਦੀ ਹੈ, ਸੁਰਤ ਕਰਕੇ ਕੂੰਜ ਆਪਣੇ ਬੱਚਿਆਂ ਦਾ ਪੇਟ ਭਰ ਸਕਦੀ ਏ, ਤੇ ਸਿੱਖਾਂ ਤੋਂ ਸੁਰਤ ਕਰਕੇ ਆਪਣੇ ਗੁਰੂ ਦੇ ਚਰਨ ਪਰਸੀ, ਅਸਲ ਵਿੱਚ ਬਾਹਰ ਦੀਆਂ ਦੂਰੀਆਂ ਸੁਰਤ ਇੱਕ ਖਿੰਨ ਵਿੱਚ ਹੀ ਖਤਮ ਕਰ ਦਿੰਦੀ ਹੈ। ਜਦੋਂ ਅਸੀਂ ਗੁਰੂ ਕਾ ਪੁਰਬ ਮਨਾਉਂਦੇ ਹਾਂ, ਕੁਝ ਗੱਲਾਂ ਸਾਨੂੰ ਉਸ ਦਿਨ ਖਾਸ ਕਰਕੇ ਹੁਣ ਵਾਚਣੀਆਂ ਚਾਹੀਦੀਆਂ ਨੇ। ਪਹਿਲੀ ਗੱਲ, ਉਹ ਧਰਤੀ ਕਿਹੜੀ ਜਿੱਥੇ ਮੇਰਾ ਗੁਰੂ ਪ੍ਰਗਟ ਹੋਇਆ? ਦੂਸਰੀ ਗੱਲ, ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਮੇਰੇ ਗੁਰੂ ਦੀ ਪਹਿਲੀ ਝਲਕ ਨੂੰ ਮਾਣਿਆ? ਤੀਜੀ ਗੱਲ, ਉਹ ਕਿਹੜਾ ਸਤਿਕਾਰਯੋਗ ਬਾਪੂ ਹੈ ਜਿਹਦੇ ਘਰ ਗੁਰੂ ਆਇਆ? ਚੌਥੀ ਗੱਲ, ਉਹ ਕੁੱਲ ਕਿਹੜੀ ਭਾਗਾਂ ਵਾਲੀ ਜਿਸ ਕੁੱਲ ਵਿੱਚ ਗੁਰੂ ਪ੍ਰਗਟ ਹੋਏ? ਪੰਜਵੀਂ ਗੱਲ, ਕਿ ਉਹ ਮਾਂ ਕਿੰਨੀ ਕੁ ਧੰਤਾ ਯੋਗ ਹੈ ਜਿਹਨੇ ਗੁਰੂ ਨੂੰ ਜਨਮ ਦਿੱਤਾ? ਤੇ ਜੇ ਅਸੀਂ ਗੁਰੂ ਅਰਜਨ ਸਾਹਿਬ ਦੇ ਇਹਨਾਂ ਬਚਨਾਂ ਨੂੰ ਪੜ੍ਹੀਏ ਤੇ ਅੱਜ ਉਹ ਢੁਕਦੇ ਪਏ ਆ ਕਿ ਸਾ ਧਰਤੀ ਪਈ ਖਰਿਆਵਲੀ। ਅੱਜ ਪਟਨਾ ਸਾਹਿਬ ਦੀ ਧਰਤੀ ਖਰਿਆਵਲੀ ਹੁੰਦੀ ਪਈ ਏ, ਕਿਉਂ? ਕਦੀ ਇਸ ਸ਼ਹਿਰ ਦਾ ਨਾਮ ਸੀ ਪਾਤਲੀ ਪੁੱਤਰ। ਇਹ ਉਹ ਸ਼ਹਿਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ। ਆਪ ਸਭ ਨੂੰ ਪਤਾ ਹੈ, ਅੱਜ ਜਿਹੜੇ ਬਚਨ ਕਦੀ ਕਈ ਸਾਲ ਪਹਿਲਾਂ ਸਾਲਸਰਾਏ ਜੋਰੀ ਨੂੰ ਕੀਤੇ ਸਨ, ਅੱਜ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੀਤੇ ਕੋਈ ਬਚਨ ਪ੍ਰਗਟ ਪੈ ਹੁੰਦੇ। ਹਜ਼ੂਰ ਪਹਿਲੇ ਜਾਮੇ ਪਾਤਲੀ ਪੁੱਤਰ ਪਟਨਾ ਸਾਹਿਬ ਦੀ ਧਰਤੀ ਤੇ ਗਏ। ਅਸੀਂ ਇੱਕ ਇੱਕ ਵਿਸ਼ਾ ਚੁਣਾਂਗੇ ਕਿ ਸਾ ਧਰਤੀ ਪਈ ਖਰਿਆਵਲੀ। ਪਹਿਲਾਂ ਉਹ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਤੇ ਮੈਂ ਹੈਰਾਨ ਹੁੰਦਾ ਕਿ ਜਿਸ ਧਰਤੀ ਤੇ ਆਪੇ ਗੁਰਚੇਲਾ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਨੇ, ਉਸੇ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਜਿੱਦਣ ਸਾਲਸਰਾਏ ਨੂੰ ਦਾਤ ਦਿੱਤੀ, ਉਦਣ ਇਹ ਨਹੀਂ ਕਿਹਾ ਮੇਰੇ ਚਰਨਾਂ ਵਿੱਚ ਝੁੱਕ, ਉਦਣ ਕਿਹਾ ਸੀ ਜਿਹਨੂੰ ਆਪਣਾ ਨੌਕਰ ਆਪਣਾ ਚੇਲਾ ਅਦਰਕੇ ਨੂੰ ਅੱਜ ਤੱਕ ਕਹਿੰਦਾ ਰਿਹਾ, ਆਪਣੇ ਚੇਲੇ ਆਪਣੇ ਨੌਕਰ ਦੇ ਪੈਰਾਂ ਵਿੱਚ ਝੁੱਕ ਤੇ ਤੇਰੇ ਅੰਦਰ ਨੂੰ ਵੀ ਭਾਗ ਲੱਗ ਜਾਏਗਾ। ਉੱਥੇ ਆਪੇ ਗੁਰਚੇਲਾ ਚ ਪ੍ਰਗਟ ਹੋਣ ਲੱਗਾ। ਸਾਲਸਰਾਏ ਨੇ ਰੱਜ ਕੇ ਸੇਵਾ ਕੀਤੀ, ਅਸਲ ਵਿੱਚ ਉਹ ਰਤਨਾਂ ਦਾ ਪਾਰਖੂ ਸੀ, ਉਹ ਗੁਰੂ ਰਤਨ ਨੂੰ ਵੀ ਪਰਖ ਗਿਆ, ਉਹਨੇ ਗੁਰੂ ਦੇ ਸ਼ਬਦ ਨੂੰ ਵੀ ਪਰਖ ਲਿਆ। ਪਰਖਣ ਦਾ ਮਤਲਬ ਅੰਤ ਨਾ ਪਾਇਆ, ਉਹਨੂੰ ਸਮਝ ਪੈ ਗਈ। ਤੇ ਜਦੋਂ ਕਿਰਪਾਲੂ ਦਾਤੇ ਨੇ ਇਸ ਧਰਤੀ ਤੇ ਚਰਨ ਪਾਏ, ਤੇ ਸਾਲਸਰਾਏ ਨੇ ਖੱਤ ਜੋੜ ਕੇ ਕਿਹਾ, ਦਾਤਾ ਜੀ ਆਪ ਕਿਰਪਾ ਕਰੋ, ਕੁਝ ਸਮਾਂ ਤੁਸੀਂ ਮੇਰੇ ਘਰ ਵਿਖੇ ਟਿਕੋ, ਮੇਰੇ ਘਰ ਦੇ ਅੰਦਰ ਵਿਸ਼ਰਾਮ ਕਰੋ, ਮੇਰੇ ਘਰ ਨੂੰ ਭਾਗ ਲਾਓ। ਤੇ ਧੰਨ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਸਾਲਸਰਾਏ ਕੁਝ ਦਿਨ ਨਹੀਂ, ਕੁਝ ਘੜੀਆਂ ਨਹੀਂ, ਸਮਾਂ ਆਵੇਗਾ

ਇੱਥੇ ਗੁਰੂ ਨਾਨਕ ਸਾਹਿਬ ਦੀਆਂ ਮੈਂ ਰਹਿਮਤਾਂ ਵਰਤੀਆਂ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਚਰਨ ਪਏ ਨੇ, ਉਸ ਘਰ ਦੇ ਅੰਦਰ ਗੁਰੂ ਕਲਗੀਧਰ ਜੀ ਪ੍ਰਗਟ ਹੋਏ, ਤੇ ਪਟਨਾ ਸਾਹਿਬ ਦੀਆਂ ਗਲੀਆਂ ਵਿੱਚੋਂ ਜਦੋਂ ਕਿਤੇ ਅੱਜ ਵੀ ਝਾਤੀ ਮਾਰਨੇ ਆ, ਆਪੋ ਆਪਣਾ ਤਰੀਕਾ ਦੇਖਣ ਦਾ। ਕੁਝ ਲੋਕ ਜਾਂਦੇ ਆ ਗੁਰੂ ਅਸਥਾਨਾਂ ਤੇ, ਗਏ ਕੇਵਲ ਘੁੰਮ ਫਿਰ ਕੇ ਵਾਪਸ ਆ ਗਏ, ਤੇ ਮੈਂ ਬੇਨਤੀ ਕਰਾਂ ਕਈ ਭਾਵਨਾ ਵਾਲੇ ਇੰਨੇ ਟੇਕੇ ਜਾਂਦੇ ਆ, ਉਹਨਾਂ ਦੀ ਜ਼ਬਾਨ ਤੋਂ ਸੁਣੀ ਦੇ ਕਿ ਜਦੋਂ ਅਸੀਂ ਪਟਨਾ ਸਾਹਿਬ ਗਏ ਆ, ਇੰਜ ਲੱਗਾ ਜਿਵੇਂ ਗਲੀ ਵਿੱਚੋਂ ਖੁਣੇ ਬਾਲਾ ਪ੍ਰੀਤਮ ਨੇ ਨਿਕਲ ਕੇ ਬਾਹਰ ਆ ਜਾਣਾ। ਕੋਈ ਗੁਰੂ ਰਾਮਦਾਸ ਦੇ ਦਰ ਤੇ ਜਾਂਦਾ ਤੇ ਨਮਸਕਾਰ ਕਰਦਿਆਂ ਕਹਿੰਦਾ ਬਸ ਪਰਕਰਮਾ ਵਿੱਚ ਗਿਆ ਤੇ ਇੰਜ ਲੱਗਾ ਗੁਰੂ ਰਾਮਦਾਸ ਮੇਰੇ ਨਾਲ ਪੈ ਤੁਰਦੇ, ਮੇਰੇ ਅੰਗ ਸੰਗ ਨੇ। ਪਹਿਲੀ ਗੱਲ, ਸਾ ਧਰਤੀ ਪਈ ਖਰਿਆਵਲੀ, ਉਹ ਧਰਤੀ ਪਟਨਾ ਸਾਹਿਬ ਦੀ ਭਾਗਾਂ ਵਾਲੀ ਜਿੱਥੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਆਏ ਨੇ। ਹਜ਼ੂਰ ਨੇ ਦੂਜਾ ਬਚਨ ਕਹਿ, ਸਾ ਧਰਤੀ ਪਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ, ਛੇ ਜੰਤ ਪਏ ਖਰਿਆਵਲੇ ਵਾਹਿਗੁਰੂ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਛੇ ਜੰਤ ਪਏ ਖਰਿਆਵਲੇ। ਅੱਜ ਉਸ ਜੰਤ ਨੂੰ ਦੇਖੋ, ਜੰਤ ਦਾ ਅਰਥ ਮਨੁੱਖ ਕਰਾਂਗੇ। ਪਟਨਾ ਸਾਹਿਬ ਦੀ ਧਰਤੀ ਤੋਂ 1200-1300 ਕਿਲੋਮੀਟਰ ਦੂਰ ਕੁੜਾਮ ਦੀ ਧਰਤੀ ਤੇ ਬੈਠਾ ਫਕੀਰ ਗੁਰੂ ਕਲਗੀਧਰ ਜੀ ਦੇ ਦਰਸ਼ਨਾਂ ਨੂੰ, ਬਾਲਾ ਪ੍ਰੀਤਮ ਦੇ ਦਰਸ਼ਨਾਂ ਨੂੰ ਜਾਂਦਾ ਪਿਆ। ਕੀ ਇਹ ਜੰਤ ਅੱਜ ਖਰਿਆਵਲੇ ਨਹੀਂ ਖੋ ਰਿਹਾ? ਸਾ ਧਰਤੀ ਪਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਛੇ ਜੰਤ ਪਏ ਖਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਹੁਣ ਗੁਰਮੁਖੋ ਧੰਨ ਧੰਨ ਪਿਤਾ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਧਰਮ ਦੀ ਚਾਦਰ ਦਾਤਾ ਜੀ, ਅੱਜ ਸਾਰੀ ਰਾਤ ਤੁਸੀਂ ਵਿਸ਼ਰਾਮ ਨਹੀਂ ਕਰਨਾ। ਇੱਧਰ ਪੁੱਤਰ ਦੀ ਆਮਦ ਹੋਣੀ ਏ, ਉਧਰ ਢਾਕੇ ਦੀ ਧਰਤੀ ਤੇ ਚੌਂਕੜਾ ਮਾਰ, ਇੱਕ ਆਸਣ ਤੇ ਮੇਰੀ ਸੱਚੀ ਸਰਕਾਰ ਬੈਠੇ। ਧੰਨ ਧੰਨ ਪਿਤਾ, ਗੁਰੂ ਤੇਗ ਬਹਾਦਰ ਜੀ ਨੂੰ ਧੰਨ ਕਹੀਏ। ਮੈਂ ਇਹ ਪ੍ਰਮਾਣ ਇੱਥੇ ਟੁਕਾਣਾ ਚਾਹੁੰਦਾ ਵਾਂ ਕਿ ਤਾਤ ਮਾਤ ਮੁਰ ਅਲਖ ਅਰਾਧਾ, ਕਿਉਂਕਿ ਆਪਾਂ ਵਿਆਖਿਆ ਦਸਮ ਗ੍ਰੰਥ ਦੇ ਉਸ ਪਵਿੱਤਰ ਬਚਨ ਦੀ ਕਰ ਰਹੇ ਹਾਂ ਜਿਹੜੀ ਗੁਰੂ ਕਲਗੀਧਰ ਜੀ ਆਪਣੀ ਜੀਵਨ ਕਥਾ ਤੇ ਬਿਆਨ ਕਰਦੇ ਨੇ। ਕਹਿਣ ਲੱਗੇ, ਧੰਨ ਧੰਨ ਪਿਤਾ, ਗੁਰੂ ਤੇਗ ਬਹਾਦਰ ਜੀ ਆਪ ਧੰਤਾ ਜੋਗ ਹੋ, ਧੰਨ ਧੰਨ ਕੁੱਲ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਅੱਗੇ ਵੀ ਤੇਰੀ ਕੁੱਲ ਧੰਤਾ ਜੋਗ ਹੈ। ਇਸ ਕੁੱਲ ਵਿੱਚ ਤੱਤੀ ਤਵੀ ਤੇ ਬੈਠਣ ਵਾਲਾ ਪ੍ਰਗਟ ਹੋਇਆ ਹੈ। ਇਸ ਤੇਰੀ ਕੁੱਲ ਦੇ ਅੰਦਰ ਦੋ ਕਿਰਪਾਨਾਂ ਪਾਉਣ ਵਾਲੇ ਮੀਰੀ ਤੇ ਪੀਰੀ ਦੇ ਦਾਤਾ ਪ੍ਰਗਟ ਹੋਏ ਨੇ। ਤੇਰੀ ਇਸ ਕੁੱਲ ਦੇ ਅੰਦਰ ਫੁੱਲ ਟੁੱਟੇ ਹੋਏ ਦੇਖ ਕੇ ਦਰਦ ਮਹਿਸੂਸ ਕਰਨ ਵਾਲੇ ਗੁਰੂ ਹਰ ਰਾਇ ਸਾਹਿਬ ਪ੍ਰਗਟ ਹੋਏ ਆ। ਤੁਹਾਡੀ ਇਸ ਕੁੱਲ ਦੇ ਅੰਦਰ ਗੁੰਗਿਆਂ ਤੇ ਬੋਲਿਆਂ ਦੇ, ਸਦਾਈਆਂ ਤੇ ਕਮਲਿਆਂ ਦੇ ਸਿਰ ਤੇ ਛੜੀਆਂ ਰੱਖ ਕੇ ਕਥਾ ਕਰਾਉਣ ਵਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਪ੍ਰਗਟ ਹੋਏ ਆ। ਤੁਹਾਡੀ ਇਸ ਕੁੱਲ ਦੇ ਅੰਦਰ ਧਰਮ ਦੀ ਚਾਦਰ ਬੰਨ ਵਾਲੇ ਗੁਰੂ ਤੇਗ ਬਹਾਦਰ ਪ੍ਰਗਟ ਹੋਏ ਆ, ਧੰਨ ਗੁਰੂ ਰਾਮਦਾਸ। ਅੱਜ ਤੇਰੀ ਕੁੱਲ ਦੇ ਅੰਦਰ ਇੱਕ ਹੋਰ ਭੂਸ਼ਣ ਪ੍ਰਗਟ ਹੋਇਆ, ਜਿਹਦੇ ਵਰਗਾ ਨਾ ਕੋਈ ਪਹਿਲਾਂ ਹੋਇਆ ਤੇ ਨਾ ਇਹਦੇ ਵਰਗਾ ਕੋਈ ਹੋਣਾ ਹੈ। ਉਹ ਕੁੱਲ ਵੀ ਧੰਤਾ ਯੋਗ ਹੈ। ਇੱਕ ਇੱਕ ਸ਼ਬਦ ਵੱਲ ਧਿਆਨ ਦਿਓ। ਧਰਤੀ ਪਟਨਾ ਸਾਹਿਬ ਦੀ ਧੰਤਾ ਯੋਗ, ਪਿਤਾ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਨਮਸਕਾਰ ਧੰਤਾ ਯੋਗ, ਕੁੱਲ ਗੁਰੂ ਰਾਮਦਾਸ ਜੀ ਦੀ ਧੰਤਾ ਯੋਗ, ਤੇ ਅਗਲਾ ਸ਼ਬਦ ਹੈ ਕਿ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ। ਅਸੀਂ ਅਜੇ ਸਾਰਿਆਂ ਨੂੰ ਚੇਤੇ ਕਰਕੇ ਨਮਸਕਾਰ ਕਰਨੀ ਹੈ। ਮਾਤ ਗੁਜਰੀ, ਤੁਸੀਂ ਧੰਤਾ ਯੋਗ ਹੋ, ਤੁਹਾਡੇ ਵਰਗਾ ਸਿੱਧ ਕਿੰਨੇ ਪਾਲਣਾ। ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਬਿਸ਼ਨ ਕੌਰ ਦਾ ਜ਼ਿਗਰ ਦਾ ਟੁਕੜਾ ਉਹਨਾਂ ਦੀ ਧੀ ਗੁਰੂ ਤੇਗ ਬਹਾਦਰ ਜੀ ਦੇ ਲੜ ਲੱਗੀ ਸੀ। ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਤੱਕ ਪਤੀ ਦੇ ਆਗਿਆ ਵਿੱਚ ਹੁਕਮ ਵਿੱਚ ਰਹਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਹੀ ਤਪੱਸਿਆ ਨਹੀਂ, ਮਾਤ ਗੁਜਰੀ ਦੀ ਬੰਦਗੀ ਉਹਨਾਂ ਦੀ ਸੇਵਾ ਨੂੰ ਨਮਸਕਾਰ ਹੈ। ਐ ਮਾਂ, ਕਿ ਅੱਜ ਤੁਸੀਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ, ਤੇਰੀ ਕੁੱਖ ਵਿੱਚੋਂ ਰਹਿਮਤਾਂ ਦਾ ਦਾਤਾ ਸਰਬੰਸਦਾਨੀ, ਇਸ ਹਿੰਦੁਸਤਾਨ ਦੇ ਇਤਿਹਾਸ ਨੂੰ ਨਵਾਂ ਹੀ ਸਿਰਜਣ ਵਾਲਾ ਸੱਚਾ ਪਾਤਸ਼ਾਹ ਆ ਰਿਹਾ, ਉਸ ਮਾਤ ਗੁਜਰੀ ਦੇ ਚਰਨਾਂ ਵਿੱਚ ਵੀ ਅੱਜ ਨਮਸਕਾਰ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ।

0: ਤੋਂ ਜਨਨੀ ਜਿਨ ਗੁਰੂ ਜਣਿਆ ਮਾਏ ਤੇ ਦੇਖੋ ਜੇ ਧਰਤੀ ਨੂੰ ਜੇ ਪਿਤਾ ਨੂੰ ਜੇ ਕੁੱਲ ਨੂੰ ਅਸੀਂ ਨਮਸਕਾਰ ਕਰਨੇ ਆ ਤੇ ਆਓ ਅੱਜ ਗੁਰੂ ਗੋਬਿੰਦ ਸਿੰਘ ਬਾਲਾ ਪ੍ਰੀਤਮ ਦੇ ਚਰਨ ਪਕੜ ਕੇ ਨਮਸਕਾਰ ਕਰ ਲੋ ਜਿਹੜਾ ਆਪ ਤਾਂ ਤਰਿਆ ਹੈ ਤੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਜਿਨ੍ਹਾਂ ਨੂੰ ਨੀਚ ਕਹਿ ਕੇ ਦੁਰਕਾਰਿਆ ਜਾਂਦਾ ਸੀ ਉਹਨਾਂ ਨੂੰ ਆਪਣੇ ਬੇਟੇ ਕਹਿ ਕੇ ਉਹਨਾਂ ਨੂੰ ਉੱਚੇ ਰੁਤਬੇ ਦਿੱਤੇ ਆਪ ਤਰਿਆ ਤੇ ਜਿਨ੍ਹੇ ਗੁਰੂ ਕਲਗੀਧਰ ਨੂੰ ਡਿੱਠਾ ਉਹ ਵੀ ਸੰਸਾਰ ਤੋਂ ਤਰ ਗਿਆ। ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿਣ ਲੱਗੇ ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਡਾਏ। ਸਾਹਿਬ ਗੁਰੂ ਕਲਗੀਧਰ ਜੀ ਨੇ ਜਿਹੜੀ ਅਸੀਂ ਇਹ ਤੁਕ ਪੜ੍ਹੀਏ ਕਿ ਅਕਾਲ ਪੁਰਖ ਨੇ ਗੋਦ ਵਿੱਚ ਬਿਠਾ ਕੇ ਪਿਆਰ ਦੇ ਕੇ ਕਿਹਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ, ਪੰਥ ਦੇ ਪ੍ਰਚਾਰ ਲਈ ਭੇਜਣਾ। ਇਸ ਤੋਂ ਪਹਿਲਾਂ ਸਾਨੂੰ ਅਕਾਲ ਵਿਚਿੱਤਰ ਨਾਟਕ ਦੇ ਇਹ ਸ਼ਬਦ ਵਚਨੇ ਜ਼ਰੂਰੀ ਨੇ ਕਿ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਚੇ ਬਿਦ ਮੋਇ ਆਨੋ, ਖੇਮ ਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਿਤ ਹੈ ਤਹਾਂ, ਸਪਤ ਸਰਿੰਗ ਤੈ ਨਾਮ ਕਹਾਵਾਂ ਪੰਡ ਰਾਜ ਜੈ ਜੋ ਕਮਾਵਾਂ, ਤੈ ਹਮ ਅਦਕ ਤਪੱਸਿਆ ਸਾਧੀ ਮਾਂ ਕਾਲ ਕਾਲ ਕਾ ਅਰਾਧੀ, ਇਹ ਬਿਦ ਕਰਤ ਤਪੱਸਿਆ ਭਇਓ ਦੁਵੈਤੇ ਏਕ ਰੂਪ ਹੋਏ ਗਇਓ, ਤਾਂਤ ਮਾਤ ਮੁਰ ਅਲਖ ਅਰਾਧਾ। ਮਾਂ ਨੇ ਤੇ ਬਾਪੂ ਨੇ ਰੱਜ ਕੇ ਭਗਤੀ ਕੀਤੀ ਤੇ ਮੈਂ ਇੱਥੇ ਅਰਜ਼ ਕਰਨਾ ਹੁੰਦਾ ਗੁਰਮੁਖੋ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਮਾਤਾ ਗੁਜਰੀ ਜੀ ਨਾਲ, ਜਾਂ ਇਉਂ ਕਹਿ ਲਈਏ ਮਾਤਾ ਗੁਜਰੀ ਜੀ ਲੜ ਪਕੜਿਆ ਗੁਰੂ ਤੇਗ ਬਹਾਦਰ ਜੀ ਦਾ, ਤੇ ਇੱਕ ਦਹਾਕਾ ਨਹੀਂ ਤਿੰਨ ਦਹਾਕਿਆਂ ਦੇ ਕਰੀਬ 30 ਸਾਲ ਦੇ ਕਰੀਬ ਦਾ ਸਮਾਂ ਬਣ ਜਾਂਦਾ। ਮੈਂ ਕਰੀਬ ਸ਼ਬਦ ਵਰਤਣਿਆ ਲਗਭਗ, ਇਹਦਾ ਮਤਲਬ 25 ਲੈ ਲਓ, 29 ਲੈ ਲਓ, 30 ਲੈ ਲਓ, 3 ਦਹਾਕਿਆਂ ਦੇ ਕਰੀਬ ਕੇਵਲ ਮਾਤ ਗੁਜਰੀ ਨੇ ਤੇ ਗੁਰੂ ਤੇਗ ਬਹਾਦਰ ਜੀ ਨੇ ਅਕਾਲ ਨੂੰ ਆਰਾਧਿਆ ਹੈ। 30 ਸਾਲ ਕੁੱਖ ਵਿੱਚ ਕੋਈ ਸੰਤਾਨ ਨਹੀਂ। ਇਹਦਾ ਕਾਰਨ ਸੀ ਕਿ ਅਸਲ ਵਿੱਚ ਏਡੇ ਪ੍ਰਤਾਪੀ ਮਹਾਬਲੀ ਸੂਰਮੇ ਨੂੰ ਏਡੇ ਪਰਮਾਤਮਾ ਦੀ ਭਗਤੀ ਵਿੱਚ ਓਤ ਪੋਤ ਹੋਏ ਕਲਗੀਧਰ ਜੀ ਨੂੰ ਜਨਮ ਦੇਣ ਤੋਂ ਪਹਿਲਾਂ ਇੰਨੇ ਸਾਲਾਂ ਦੀ ਬੰਦਗੀ ਦੇ ਨਾਲ ਉਹ ਕੁੱਖ ਤਿਆਰ ਹੋਈ ਸੀ। ਉਸ ਕੁੱਖ ਵਿੱਚ ਕਲਗੀਧਰ ਜੀ ਨੇ ਆਉਣਾ। ਹਜ਼ੂਰ ਨੇ ਇਹ ਸ਼ਬਦ ਆਪ ਵਰਤੇ, ਐਵੇਂ ਨਹੀਂ ਚੰਗੇ ਪੁੱਤਰ ਕੁੱਖਾਂ ਚੋਂ ਜਨਮ ਲੈਂਦੇ, ਜਾਂ ਮਾਂ ਤੇਰੀ ਪਿਛਲੇ ਜਨਮ ਦੀ ਭਗਤੀ ਹੋਵੇ ਤੇ ਜਾਂ ਇਸ ਜਨਮ ਤੋਂ ਘਾਲਣਾ ਘਾਲੀ ਹੋਵੇ, ਤਾਂਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਜੋਗ ਸਾਧਨਾ ਸਾਧਾਂ, ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਿੰਨੇ ਨੇ ਅਲਖ ਦੀ ਸੇਵਾ ਕੀਤੀ, ਗੁਰਦੇਵਾ ਦਾ ਅਰਥ ਪਰਮਾਤਮਾ ਪ੍ਰਸੰਨ ਹੋ ਗਏ, ਤਾਂ ਤੇ ਪਰ ਤੈ ਤਾਂ ਤੇ ਭੈ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਇਸ ਮੋਇ ਦੀਆ ਤਬ ਹਮ ਜਨਮ ਕੱਲੂ ਮੈਂ ਲੀਆ। ਅਗਲਾ ਬਚਨ ਏ ਚਿੱਤ ਨਾ ਭਇਓ ਹਮਰੋ ਆਵਨ ਕਹਿ, ਸਾਡਾ ਚਿੱਤ ਨਹੀਂ ਸੀ ਕਰਦਾ ਇਸ ਧਰਤੀ ਤੇ ਆਉਣ ਨੂੰ, ਸੁਰਤ ਨਹੀਂ ਸੀ ਮੰਨਦੀ ਪਈ ਇਸ ਸੰਸਾਰ ਤੇ ਆਉਣ ਨੂੰ, ਚਿੱਤ ਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਕਹਿਣ ਲੱਗੇ ਕੀ ਕਹਿ ਕੇ ਭੇਜਿਆ, ਉਹ ਇਹ ਪੰਕਤੀ ਏ ਜਿਹੜੀ ਕਵੀ ਜੀ ਦੀ ਅਸੀਂ ਸ਼ੁਰੂ ਕੀਤੀ ਏ, ਇਮ ਕਹਿ ਕਹਿ ਇਹ ਲੋਕ ਪਠਾਇਓ, ਇਹ ਕਹਿ ਕੇ ਭੇਜਿਆ ਮੈਂ ਆਪਣਾ ਸੁੱਤ ਤੋਏ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ ਵਾ, ਆਪਣਾ ਸੁੱਤ ਬਣਾ ਕੇ ਭੇਜਣਾ ਕਾਹਦੇ ਲਈ, ਪੰਥ ਪਰਚੁਰ ਕਰਬੇ ਕੋ ਸਾਜਾਂ ਜਹਾਂ ਤਹਾਂ ਤੁਮ ਧਰਮ ਚਲਾਏ, ਕਬੁੱਤ ਕਰਨ ਤੇ ਲੋਕ ਹਟਾਏ। ਤੇ ਜਦੋਂ ਕਿਹਾ ਮੈਂ ਆਪਣਾ ਪੁੱਤਰ ਬਣਾ ਕੇ ਭੇਜਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਹੱਥ ਜੋੜ ਕੇ ਖੜੇ ਹੋ ਗਏ ਤੇ ਇੱਕ ਬੇਨਤੀ ਕੀਤੀ, ਖੇ ਸੱਚੇ ਪਾਤਸ਼ਾਹ, ਖੇ ਪਰਮਾਤਮਾ ਵਾਹਿਗੁਰੂ ਪਿਤਾ ਜੀ, ਠਾਡ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਾਏ, ਹੱਥ ਜੋੜ ਕੇ ਮੈਂ ਖੜਾ ਹੋ ਗਿਆ ਤੇ ਸਿਰ ਝੁਕਾ ਕੇ ਬੇਨਤੀ ਕੀਤੀ, ਪੰਥ ਚੱਲੇਗਾ ਤੇਰੇ ਨਾਮ ਦਾ, ਪੰਥ ਚੱਲੇਗਾ ਸੱਚ ਦਾ ਪੁਜਾਰੀ, ਪਰ ਚੱਲੇਗਾ ਤਾਂ ਜੇ ਪਿਤਾ ਜੀ ਤੁਸੀਂ ਨਾਲ ਹੋਵੋਗੇ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਾਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ, ਜਦੋਂ ਤੁਸੀਂ ਸਹਾਇਤਾ ਕਰੋ। ਹੁਣ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਾਂ ਕਿ ਉਸ ਅਕਾਲ ਪੁਰਖ ਨੇ ਖਜ਼ੂਰ ਨੂੰ ਗੋਦ ਵਿੱਚ ਬਿਠਾ ਆਪਣੇ ਵੱਲੋਂ ਪਿਆਰ ਬਖਸ਼ਿਸ਼ ਕੀਤਾ ਹੈ।
1: ਨਾਨਕ ਕੀ ਜੋਤ ਮਹਾਬਲ ਨਵ ਸਰੀਰ ਵਿਖੇ ਪਰਸਾਏ।
0: ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਹੈ ਜਿਹੜੀ ਹੁਣ ਨੌਵੇਂ ਸਰੀਰ ਦੇ ਵਿੱਚ ਵਿਚਰਦੀ ਪਈ ਹੈ। ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ ਉਹ ਜੋਤ ਸੰਸਾਰ ਦਾ ਭਲਾ ਕਰ ਰਹੀ ਹੈ।
1: ਉਹ ਤਪਸੀ ਹੈ ਪਿਤਾ ਤੁਹਾਰ ਸ਼ਾਂਤਮਤੀ ਸਭ ਕੋ ਸਭ ਤਾਏ।
0: ਕਹਿਣ ਲੱਗੇ ਉਸ ਜੋਤ ਦੇ ਮਾਲਕ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੁਹਾਡੇ ਪਿਤਾ ਹੋਣਗੇ, ਜਿਨ੍ਹਾਂ ਦਾ ਅੰਦਰ ਸ਼ਾਂਤ ਹੈ, ਬੈਰਾਗੀ ਨੇ, ਨਾਮ ਰਸਕ ਨੇ, ਤੇ ਕਦੀ ਵੀ ਉਹਨਾਂ ਦੇ ਅੰਦਰੋਂ ਵਾਹਿਗੁਰੂ ਜੀ ਦੀ ਯਾਦ ਵਿਚਰੀ ਨੇ, ਉਹ ਤੁਹਾਡੇ ਸਤਿਕਾਰ ਯੋਗ ਪਿਤਾ ਹੋਣਗੇ।
1: ਇਸ ਸ੍ਰੀ ਤੇਗ ਬਹਾਦਰ ਗੁਰੂ ਜੀ ਬ੍ਰਿੰਦ ਤੀਰਥਨ ਤੀਰ ਨਿਵਾਸ।
0: ਇੱਧਰ ਦੁਸ਼ਟ ਦਮਨ ਸਤਿਗੁਰੂ ਜੀ ਨੂੰ ਤੋਰਿਆ ਜਾ ਰਿਹਾ, ਮਾਤ ਲੋਕ ਨੂੰ ਆਉਂਦੇ ਪਏ ਨੇ, ਦੂਜੇ ਪਾਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਮਦਰ ਦੇਸ਼ ਤੋਂ ਪੰਜਾਬ ਦੀ ਧਰਤੀ ਤੋਂ ਕਿਰਪਾਲੂ ਦਾਤਾ ਜੀ ਆਪ ਪੂਰਬ ਵਾਲੇ ਪਾਸੇ ਨੂੰ ਲੋਕਾਂ ਦਾ ਉਧਾਰ ਕਰਨ ਲਈ, ਤੀਰਥਾਂ ਤੇ ਬੈਠੇ ਹੋਏ ਲੋਕਾਂ ਨੂੰ ਜੀ ਦਾਨ ਦੇਣ ਲਈ ਗੁਰੂ ਤੇਗ ਬਹਾਦਰ ਜੀ ਨੇ ਪਿਆਨਾ ਕੀਤਾ ਹੈ।
1: ਸਭ ਅਸਥਾਨ ਦਾਨ ਦੇ ਮਾਨੰਦ ਪਾਵਨ ਤੇ ਪਾਵਨ ਕਰਤਾਸ।
0: ਸਤਿਗੁਰੂ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਜਾਂਦੇ ਆ ਆਪਣੇ ਪਵਿੱਤਰ ਚਰਨ ਉਸ ਧਰਤੀ ਤੇ ਪਾ ਉਹਨੂੰ ਪਵਿੱਤਰ ਪੈ ਕਰਦੇ ਨੇ। ਜਿਹੜੀ ਮੈਲ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਨਹੀਂ ਉਤਰਦੀ ਪਈ, ਪੂਰੇ ਸਤਿਗੁਰੂ ਦੇ ਅੰਮ੍ਰਿਤ ਬਚਨ ਉਸ ਹਜ਼ੂਰ ਕਿਰਪਾਲੂ ਜੀ ਦੇ ਨਾਮ ਨਾਲ ਉਹਨਾਂ ਦੇ ਚਰਨ ਪੈਣ ਦੇ ਨਾਲ ਸਾਰੇ ਪਾਪ ਦਗਤ ਹੁੰਦੇ ਹਨ।
1: ਇਸ ਬਿਧ ਕਰੀ ਅਰਾਧਨਾ ਆਲਖ ਰੂਪ ਗੁਰਦੇਵ।
0: ਸਤਿਗੁਰੂ ਗੁਰੂ ਤੇਗ ਬਹਾਦਰ ਜੀ ਜਿੱਥੇ ਵੀ ਗਏ ਉਹ ਅਲਖ ਦੀ ਅਰਾਧਨਾ ਉਸ ਪਰਮ ਪਿਤਾ ਪਰਮੇਸ਼ਵਰ ਦੀ ਯਾਦ ਵਿੱਚ ਜੁੜੇ ਰਹੇ ਹਨ।
1: ਪਰਮ ਪ੍ਰਸੀਦੇ ਜਾਣ ਕੇ ਨਿਸਬਾਸੁਰ ਕੀ ਸੇਵ।
0: ਗੁਰੂ ਤੇਗ ਬਹਾਦਰ ਜੀ ਦੀ ਨਿਸਬਾਸੁਰ ਦੀ ਭਗਤੀ ਨੂੰ ਸਿਮਰਨ ਨੂੰ ਦੇਖ ਕੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਰੀਝ ਪਏ ਖਾਨ।
1: ਦੁਸ਼ਟ ਦਮਨ ਪੜ ਬੋ ਕਰੇ ਆਪਣੀ ਅਸ ਕੋ ਜਾਨ।
0: ਕਿੰਨੇ ਉਸ ਅਕਾਲ ਪੁਰਖ ਨੇ ਦੁਸ਼ਟ ਦਮਨ ਸਤਿਗੁਰੂ ਜੀ ਨੂੰ ਆਪਣੀ ਅੰਸ ਆਪਣਾ ਪੁੱਤਰ ਜਾਣ ਕੇ ਭੇਜਣਾ ਹੈ।
1: ਮੋਹ ਪੁੱਤਰ ਕਰ ਬੋ ਚਹਿਤ ਅਸੰਕਲਪ ਪਛਾਣ।
0: ਗੁਰੂ ਕਲਗੀ ਧਰ ਜੀ ਸੋਚ ਰਹੇ ਹਾਂ ਕਿ ਇਹ ਪੂਰਬਲੇ ਜਨਮ ਦੀ ਗਾਥਾ ਹੈ ਕਿ ਸਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣਾ ਪੁੱਤਰ ਬਣਾਉਣਾ ਲੋਚਦੇ ਹਨ।
1: ਤੀਰਥ ਰਾਤਰ ਬਹਿਣੀ ਉੱਪਰ ਬੀਤ ਗਏ ਜਬ ਖਟਮਾਸ।
0: ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਮਾਤਾ ਨਾਨਕੀ ਜੀ, ਭਾਈ ਦਿਆਲ ਦਾਸ ਜੀ, ਭਾਈ ਮੇਹਰ ਚੰਦ ਵਰਗੇ ਜਿਹੜੇ ਗੁਰਸਿੱਖ ਨੇ ਉਹ ਤਰਬੈਣੀ ਜਾ ਪਹੁੰਚੇ ਨੇ। 6 ਮਹੀਨੇ ਤਰਬੈਣੀ ਪਹੁੰਚਿਆ ਹੋ ਗਏ ਸਨ।
1: ਹੁਣ ਦਾਨ ਦੇਣ ਕਰਤ ਬਤਾਏ ਤਹੀ ਆਨ ਕੀਨ ਪ੍ਰਕਾਸ਼।
0: ਉਸ ਤਰਬੈਣੀ ਦੀ ਧਰਤੀ ਤੇ ਅਨੇਕਾਂ ਜੀਵਾਂ ਨੂੰ ਪੁੰਨ ਦਾਨ ਤੋਂ ਮੁਰਾਦ ਉਹਨਾਂ ਨੂੰ ਨਾਮ ਦਾ ਦਾਨ ਦਿੱਤਾ, ਉਹਨਾਂ ਨੂੰ ਭਗਤੀ ਦਾ ਦਾਨ ਦਿੱਤਾ, ਤੇ ਇੱਥੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮੇਹਰ ਪੈ ਕਰਦੇ ਆ ਕਿ ਸਾਡਾ ਨਿਵਾਸ ਮਾਤਾ ਜੀ ਦੀ ਕੁੱਖ ਵਿੱਚ ਹੋਇਆ ਹੈ। ਸਤਿਗੁਰੂ ਨੇ ਇਹ ਬਚਨ ਦਸਮ ਦੀ ਬਾਣੀ ਵਿੱਚ ਕਹਿ ਮੁਰ ਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਬੈਣੀ ਭੈ ਪੁੰਨ ਦਾਨ ਦਿਨ ਕਰਤ ਬਤੈ ਤੇ ਅਗਲੀ ਤੋਕੇ ਤਈ ਪ੍ਰਕਾਸ਼ ਹਮਾਰਾ ਭਇਓ। ਤੋ ਅਜੋਂ ਦਿਆਂ ਜੇ ਅਜੇ ਪਟਨਾ ਸ਼ਹਿਰ ਨਹੀਂ ਆਇਆ, ਉਹ ਮੈਂ ਅੱਗੇ ਅਰਜ਼ ਕਰਾਂਗਾ ਜਦੋਂ ਆਗਮਨ ਦਾ ਸਮਾਂ ਆਉਣਾ। ਕਹਿੰਦੇ ਨੇ ਉਸ ਤਰਬੈਣੀ ਦੀ ਧਰਤੀ ਤੇ ਉਸ ਅਸਥਾਨ ਤੇ ਸਾਡਾ ਪ੍ਰਕਾਸ਼ ਮਾਤਾ ਗੁਜਰੀ ਜੀ ਦੀ ਕੁੱਖ ਵਿੱਚ ਹੋਇਆ ਹੈ, ਤਈ ਪ੍ਰਕਾਸ਼ ਹਮਾਰਾ ਪਇਓ। ਉੱਥੇ ਉਧਰੇ ਮੈਂ ਆਏ ਕੀਆ ਨਿਵਾਸ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮੇਹਰ ਕਰਦੇ ਆ। ਤੇ ਇੱਥੇ ਕਵੀ ਜੀ ਕਹਿ ਰਹੇ ਆ ਕਿ 6 ਮਹੀਨੇ ਤਰਬੈਣੀ ਬਤੀਤ ਹੋ ਚੁੱਕੇ ਖਾਨ।
1: ਸ੍ਰੀ ਗੁਜਰੀ ਗਰਭ ਧਾਰਿਓ ਪਾਵਨ ਵਰਦੇ ਚੰਦ ਸਮਚਾਰ ਉਜਾਸ।
0: ਮਾਤਾ ਗੁਜਰੀ ਜੀ ਦੇ ਅੰਦਰ ਜਦੋਂ ਉਸ ਪਿਆਰੇ ਸਤਿਗੁਰੂ ਜੀ ਦਾ ਨਿਵਾਸ ਹੈ ਤੇ ਕਹਿੰਦੇ ਨੇ ਮਾਤਾ ਦੀ ਸ਼ੋਭਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਦੇ ਚਿਹਰੇ ਨੂੰ ਦੇਖ ਕੇ ਸ਼ਾਂਤੀ ਕਹਿ। ਅਸਲ ਵਿੱਚ ਪਹਿਲਾਂ ਵੀ ਪੂਰਨ ਟਿਕਾ ਸੀ ਤੇ ਗੁਰਮਖੋ, ਅੱਜ ਤਾਂ ਇਹ ਸੰਸਾਰੀ ਲੋਕ ਵੀ ਮੰਨਦੇ ਪਏ ਨੇ ਕਿ ਚੰਗੀ ਸੰਤਾਨ ਕੁੱਖ ਵਿੱਚ ਪੈਰ ਧਰਦਾ ਤੇ ਮਾਂ ਦੇ ਵਰਤਨ ਵਿਖਾਰ ਦੇ ਵੀ ਤਬਦੀਲੀ ਆ ਜਾਂਦੀ ਏ, ਤੇ ਜਿੱਥੇ ਰਹਿਮਤਾਂ ਦਾ ਸਾਈਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਨਿਵਾਸ ਕੀਤਾ, ਉਹ ਕੁੱਖ ਤੇ ਉਹ ਸਮਾਂ ਕਿੰਨਾ ਕੁ ਭਾਗਾਂ ਵਾਲਾ ਹੋਵੇਗਾ। ਮਾਤਾ ਗੁਜਰੀ ਜੀ ਨੂੰ ਦੇਖ ਕੇ ਮਾਤਾ ਨਾਨਕੀ ਅਤ ਦੇ ਪ੍ਰਸੰਨ ਖਾਨ।
1: ਇਸਤਰੀ ਜੋ ਅਵਲੋਕ ਹੈ ਬਿਸਮੇ ਪ੍ਰੇਮ ਪਰੇ ਦੁਤਰਾਸ।
0: ਜਿਹੜੇ ਜਿਹੜੇ ਵੀ ਮਾਤਾ ਗੁਜਰੀ ਜੀ ਨੂੰ ਦੇਖਦੇ ਨੇ ਉਹ ਪ੍ਰਸੰਨ ਹੁੰਦੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਘਰ ਦੀਨ ਦੁਨੀ ਦੇ ਸਾਈਂ ਆ ਰਹੇ ਖਾਨ।
1: ਦੇਖ ਨੁਖਾ ਕੋ ਮਾਤ ਨਾਨਕੀ ਬਦੇ ਉਹਨਾਂ ਦੇ ਨਾਰੇ ਦੇ ਸਮਾਏ।
0: ਉਸ ਵੇਲੇ ਮਾਤਾ ਨਾਨਕੀ ਜੀ ਜਦੋਂ ਆਪਣੀ ਨੂੰਹ ਨੂੰ ਦੇਖਦੇ ਨੇ ਤੇ ਉਹਨਾਂ ਦੇ ਅੰਦਰ ਦਾ ਚਾਹ ਚੱਲਿਆ ਨਹੀਂ ਜਾਂਦਾ। ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਬਚਨ ਵੀ ਉਹਨਾਂ ਨੂੰ ਯਾਦ ਆਉਂਦੇ ਹਨ।
1: ਦਾਨ ਬਹੁਤ ਰੰਗ ਕਣਕੋ ਦੀਨਸ ਲੇਤ ਆਸ ਕਾ ਕੋ ਹਰ ਖਾਏ।
0: ਮਾਤਾ ਨਾਨਕੀ ਜੀ ਨੇ ਅਨੇਕਾਂ ਗਰੀਬਾਂ ਨੂੰ ਦਾਨ ਪੁੰਨ ਕੀਤਾ ਹੈ। ਲੋੜਵੰਦ ਲੋਕ ਆਉਂਦੇ ਆ, ਉਹਨਾਂ ਨੂੰ ਵਸਤਰ ਅੰਨ ਪੈਸਾ ਜੋ ਕੁਛ ਵੀ ਕੋਈ ਮੰਗੇ ਮੂੰਹ ਮੰਗੀ ਰਹਿਮਤ ਮਿਲਦੀ ਹੈ।
1: ਮਹਾਪਰਤਾਪੀ ਸੁਤ ਕੇ ਸੁਤ ਹਵੇ ਪਤ ਕੋ ਬਾਕ ਅਬੇ ਬਿਦਤਾਏ।
0: ਅੱਜ ਮਾਤਾ ਨਾਨਕੀ ਜੀ ਦੇ ਕੰਨਾਂ ਵਿੱਚ ਇਹ ਆਵਾਜ਼ ਤਰਬੈਣੀ ਦੀ ਧਰਤੀ ਤੇ ਗੂੰਜਦੀ ਹੈ, ਜਿਹੜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ। ਉਹ ਕਿਹੜੀ ਗੱਲ ਸੀ ਕਿ ਜਿਹੜੀ ਅੱਜ ਵਾਰ ਵਾਰ ਚੇਤੇ ਵੀ ਆਉਂਦੀ? ਅਸਲ ਵਿੱਚ ਜਿਸ ਦਿਨ ਮਾਤਾ ਨਾਨਕੀ ਜੀ ਨੇ, ਕਿਉਂਕਿ ਉਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਉਹ ਕਿਹੜੇ ਬਚਨ, ਉਹ ਕਿਹੜੀ ਗੱਲ ਜਿਹੜੀ ਮਾਤਾ ਨਾਨਕੀ ਜੀ ਨੂੰ ਪਤੀ ਦੀ ਯਾਦ ਵੀ ਆਉਂਦੀ? ਜਿਸ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਆਪਣੇ ਪੋਤੇ ਗੁਰੂ ਹਰਿਰਾਇ ਸਾਹਿਬ ਨੂੰ ਦੇ ਦਿੱਤੀ, ਮਾਤ ਨਾਨਕੀ ਜੀ ਨੇ ਹਜ਼ੂਰ ਨੂੰ ਪ੍ਰਸ਼ਾਦ ਪਾਣੀ ਛਕਾਉਂਦਿਆਂ ਇੱਕ ਬੇਨਤੀ ਕੀਤੀ ਸੀ, ਦਾਤਾ ਜੀ ਦੇਖੋ ਹਰਿਰਾਇ ਸਤਿਗੁਰੂ ਬਣ ਗਏ ਨੇ, ਮੇਰਾ ਪੁੱਤਰ ਇਹਦੇ ਵਿੱਚ ਈਰਖਾ ਰੱਖ ਕੇ ਨਹੀਂ, ਆਪ ਜੀ ਪਿਆਨਾ ਤਾਂ ਕਰਦੇ ਹੋ, ਮੇਰਾ ਪੁੱਤਰ ਤੇਗ ਬਹਾਦਰ, ਉੱਥੇ ਇਹ ਸ਼ਬਦ ਸਨ, ਨਾ ਤਾਂ ਕਦੀ ਕਿਸੇ ਮਸੰਦ ਨੂੰ ਮਿਲਦਾ, ਨਾ ਇਹ ਸੰਗਤ ਵਿੱਚ ਚੋਖਾ ਵਿਚਰਦਾ, ਜਦੋਂ ਕਿਤੇ ਤੁਸੀਂ ਆਪ ਜੀ ਸਾਹਮਣੇ ਆਉਂਦੇ ਹੋ ਤੇ ਮੇਰਾ ਪੁੱਤਰ ਨੀਵੀਂ ਪਾ ਕੇ ਬੈਠ ਜਾਂਦਾ, ਧਨ ਇਹ ਨਹੀਂ ਕਮਾਉਂਦਾ ਪਿਆ, ਸੰਬੰਧ ਇਹਦੇ ਲੋਕਾਂ ਨਾਲ ਨਹੀਂ, ਤੇ ਤੁਸੀਂ ਇੱਕ ਕਿਰਪਾ ਕਰਕੇ ਦੱਸੋ ਮੇਰੇ ਪੁੱਤਰ ਦਾ ਗੁਜ਼ਾਰਾ ਤੁਹਾਡੇ ਤੋਂ ਬਿਨਾਂ ਕਿਵੇਂ ਹੋਵੇਗਾ। ਹਜ਼ੂਰ ਉਦਨ ਤਰੁੱਠੇ ਤੇ ਤਿੰਨ ਦਾਤਾਂ ਦਿੱਤੀਆਂ ਸਨ, ਇੱਕ ਆਪਣਾ ਖੱਤ ਪੂੰਜਣ ਵਾਲਾ ਰੁਮਾਲ ਦੇ ਦਿੱਤਾ, ਕਹਿਣ ਲੱਗੇ ਨਾਨਕੀ ਝੋਲੀ ਕਰ, ਮੈਂ ਰੁਮਾਲ ਤੇਰੀ ਝੋਲੀ ਵਿੱਚ ਪਾਉਣਾ ਵਾਂ। ਤੇ ਇੱਕ ਸਿੱਖ ਵਿਦਵਾਨ ਕਹਿੰਦਾ ਅਸਲ ਵਿੱਚ ਬਾਪੂ ਦਾ ਦਿੱਤਾ ਹੋਇਆ ਰੁਮਾਲ ਹੀ ਚਾਦਰ ਬਣ ਗਿਆ ਸੀ, ਜਿੱਦਣ ਹਿੰਦੁਸਤਾਨ ਦੀ ਪੱਤ ਦਾ ਨਗੇਜ ਹੋਣ ਲੱਗਾ ਤੇ ਬਾਪੂ ਦਾ ਰੁਮਾਲ ਚਾਦਰ ਬਣ ਗਿਆ, ਤੇ ਪੁੱਤਰ ਨੇ ਚਾਦਰ ਬਣ ਕੇ ਇਸ ਦੇਸ਼ ਦੀ, ਇੱਥੋਂ ਦੇ ਹਿੰਦੂ ਧਰਮ ਦੀ ਪੱਤ ਨੂੰ ਢੱਕ ਲਿਆ। ਦੂਸਰੀ ਦਾਤ ਮੇਰੇ ਕਿਰਪਾਲੂ ਜੀ ਨੇ ਦਿੱਤੀ, ਆਪਣੇ ਕੋਲੋਂ ਇੱਕ ਕਤਾਰ ਦਿੱਤੀ ਸੀ, ਕੁਝ ਖੰਜਰ ਵੀ ਕਹਿੰਦੇ ਨੇ, ਕਤਾਰ ਦਿੱਤੀ ਤੇ ਇੱਕ ਪੋਥੀ ਦਿੱਤੀ, ਤੇ ਮੁਸਕਰਾ ਕੇ ਕਿਹਾ ਨਾਨਕੀ ਸਮਾਂ ਅਜੇ ਨਹੀਂ ਆਇਆ, ਆ ਕਤਾਰ ਮੇਰੇ ਪੋਤੇ ਨੂੰ ਦੇਈਂ। ਜਦੋਂ ਪੋਤਾ ਸ਼ਬਦ ਸੁਣਿਆ ਤੇ ਮਨ ਚਾਹ ਵਿੱਚ ਆ ਗਿਆ ਕਿ ਆਖਰ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਜੀ ਬਣਨਗੇ, ਕਹਿਣ ਲੱਗੇ ਰੁਮਾਲ ਮੇਰੇ ਪੁੱਤਰ ਨੂੰ ਦੇਈਂ, ਕਤਾਰ ਮੇਰੇ ਪੋਤੇ ਨੂੰ ਦੇਈਂ, ਪੋਥੀ ਇਸ ਮੇਰੀ ਨੂੰਹ ਨੂੰ ਦੇਈਂ, ਇਹ ਸ਼ਬਦਾਂ ਨੂੰ ਦ੍ਰਿੜ ਕਰਕੇ ਰੱਖੇ, ਤੇਰੇ ਪੁੱਤਰ ਨੇ ਇੱਕ ਦਿਨ ਇਸ ਜੋਤ ਦਾ ਮਾਲਕ ਬਣਨਾ, ਪਰ ਸਮੇਂ ਤੋਂ ਪਹਿਲਾਂ ਨਹੀਂ। ਅੱਜ ਤੂੰ ਕਹਿੰਦੀ ਹੈ ਮੇਰਾ ਪੁੱਤਰ ਮਸੰਦਾਂ ਨੂੰ ਨਹੀਂ ਮਿਲਦਾ, ਮੇਰਾ ਪੁੱਤਰ ਸੰਗਤ 'ਚ ਨਹੀਂ ਵਿਚਰਦਾ। ਕਹਿਣ ਲੱਗੇ ਅਸਲ ਵਿੱਚ ਜਿਤਨਾ ਅੰਦਰ ਇਹਦਾ ਟਿਕਿਆ ਹੋਇਆ ਹੈ, ਆਉਣ ਵਾਲੇ ਸਮੇਂ ਵਿੱਚ ਜੋ ਕੁਝ ਇਹਨੇ ਕਰ ਜਾਣਾ, ਨਾ ਪਹਿਲਾਂ ਨਾਨਕੀ ਕਿਸੇ ਕੀਤਾ, ਨਾ ਕੋਈ ਅਗਾਂਹ ਕਰੇਗਾ, ਤੇ ਜਿਹੜਾ ਪ੍ਰਤਾਪੀ ਪੋਤਾ ਤੇਰੇ ਘਰ ਪੈਦਾ ਹੋਣਾ, ਸੱਚ ਜਾਣੀ ਸੰਸਾਰ ਵਿੱਚ ਉਹਦਾ ਸਾਨੀ ਵੀ ਕੋਈ। ਆ ਕਤਾਰ ਮੇਰੇ ਪੋਤੇ ਨੂੰ ਦੇਈਂ। ਅੱਜ ਮਾਤਾ ਨਾਨਕੀ ਜੀ ਨੂੰ ਚੇਤੇ ਪਿਆ ਹੁੰਦਾ ਕਿ ਮਾਨੂੰ ਮੈਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੈਠੀ ਹਾਂ ਤੇ ਮੇਰੇ ਪਤੀ ਮੇਰੀ ਝੋਲੀ ਵਿੱਚ ਰੁਮਾਲ ਪੈ ਪਾਉਂਦੇ ਨੇ, ਝੋਲੀ ਵਿੱਚ ਕਟਾਰ ਪੇ ਦਿੰਦੇ ਨੇ, ਪੋਥੀ ਪੇ ਦਿੰਦੇ ਨੇ, ਤੇ ਨਾਲੇ ਕਹੀ ਜਾ ਰਿਹਾ ਨਾਨਕੀ ਸਮਾਂ ਆਵੇਗਾ ਤੇਰੇ ਘਰ ਦੇ ਅੰਦਰ ਬਿਲਕੁਲ ਵੀ ਲੱਜਿਆ ਮਹਿਸੂਸ ਨਹੀਂ ਕਰਦਾ। ਜਿੱਦਣ ਨੂੰ ਧੀ ਕਿਸੇ ਦੀ ਕੁੱਖ ਵਿੱਚ ਆ ਕੇ ਮਾਲਕ ਦੀ ਰਹਿਮਤ ਨਾਲ ਕੋਈ ਜੀ ਟਿਕੇ ਤੇ ਉਦਣ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਦਾਤਾ ਤੂੰ ਮੇਰ ਕਰੀ ਕੋਈ ਆਪਣੀ ਭਾਵਨਾ ਵਾਲਾ ਭੇਜੀ। ਹੁਣ ਦੇਖੋ ਉਧਰੇ ਵਿੱਚ ਅਜੇ ਨਿਵਾਸ ਕੀਤਾ ਤੇ ਮਾਤਾ ਨਾਨਕੀ ਜੀ ਨੇ ਅੱਜ ਸਾਰੇ ਗੁਰੂ ਸਾਹਿਬਾਨਾਂ ਨੂੰ ਚੇਤੇ ਕੀਤਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਹੈ ਕਿ ਹੇ ਮੇਰੇ ਮਾਲਕਾ ਇਹ ਸੁਭਾਗ ਘੜੀ ਆਈ ਏ, ਤੂੰ ਮੇਰ ਕਰੀ ਮੇਰੇ ਇਸ ਘਰ ਵਿੱਚ ਉਹ ਆਏ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਚਾਰ ਚੱਕਾਂ ਵਿੱਚ ਰੁਠਨਾ ਦੇਵੇ। ਅੱਜ ਮਾਤਾ ਜੀ ਨੇ ਦੇਗ ਤਿਆਰ ਕੀਤੀ, ਸਿੱਖ ਸੰਗਤ ਨੇ ਅਰਦਾਸ ਕੀਤੀ,
1: ਖੈਮਾ ਮਹਾਪੁੱਤਰ ਕੀ ਜਾਨਤ ਜਾਤੇ ਉਤਸਵ ਕੋ ਅਧਕਾਏ।
0: ਮਾਤਾ ਨਾਨਕੀ ਆਪਣੇ ਪੋਤਰੇ ਦੀ ਮਹਿਮਾ ਨੂੰ ਜਾਣਦੀ ਹੈ ਤੇ ਸੱਚ ਹੈ ਮਾਤ ਨਾਨਕੀ ਤੇਰੇ ਪੋਤੇ ਦਾ ਸਾਨੀ ਇਸ ਦੁਨੀਆਂ ਤੇ ਕੋਈ ਨਹੀਂ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਅੱਜ ਉਹ ਗੱਲ ਦੁਹਰਾਉਣੀ ਚਾਹੁੰਦਾ ਵਾਂ। ਇਸ ਦੁਨੀਆਂ ਵਿੱਚ ਤਿੰਨ ਤਰ੍ਹਾਂ ਦੇ ਲੋਕ ਮਿਲਦੇ ਨੇ, ਇਨਸਾਨ ਸ਼ਬਦ ਅਸੀਂ ਵਰਤ ਲਈਏ। ਕੁਝ ਬੰਦੇ ਐਸੇ ਨੇ ਕਿ ਜਿਹੜੇ ਆਪ ਤਾਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਏ ਤੇ ਜਿੱਥੇ ਚਾਰ ਬੰਦੇ ਖੜੇ ਹੋਣਗੇ ਉੱਥੇ ਕਹਿਣਗੇ ਮੈਂ ਫਲਾਣੇ ਦਾ ਪੋਤਾ ਵਾਂ, ਮੈਂ ਫਲਾਣੇ ਸਿੰਘ ਦਾ ਪੁੱਤਰ ਹਾਂ, ਤੇ ਲੋਕ ਕੀ ਕਰਨਗੇ ਕਿਉਂਕਿ ਉਹਨਾਂ ਦੇ ਬਾਪ ਤੇ ਦਾਦੇ ਦਾ ਸਮਾਜ ਵਿੱਚ ਸਤਿਕਾਰ ਇੰਨਾ, ਆਪ ਉਹ ਨਿਕੰਮੇ ਨੇ। ਜਦੋਂ ਕਹਿੰਦੇ ਨੇ ਮੈਂ ਫਲਾਣੇ ਦਾ ਪੋਤਾ ਵਾਂ, ਉਹ ਕਹਿੰਦਾ ਚੱਲ ਆ ਜਾ ਮੈਂ ਉਹਦਾ ਬੜਾ ਮਾਣ ਕਰਨਾ, ਉਹਦਾ ਨਾਮ ਲੈ ਦਿੱਤਾ ਤੇ ਉਸ ਪੋਤੇ ਨੂੰ ਵੀ ਸਤਿਕਾਰ ਮਿਲ ਜਾਂਦਾ। ਤਵੱਜੋ ਦਿਆ ਜੇ, ਆਪ ਉਹ ਮਹਾਨ ਨਹੀਂ, ਆਪ ਉਹਨਾਂ ਦੀ ਕੋਈ ਕੰਟਰੀਬਿਊਸ਼ਨ, ਉਹਨਾਂ ਦਾ ਕੋਈ ਯੋਗਦਾਨ ਨਹੀਂ, ਪਰ ਆਪਣੇ ਬਾਪ ਤੇ ਦਾਦੇ ਦੇ ਨਾਂ ਕਰਕੇ ਉਹ ਸਤਿਕਾਰੇ ਜਾਂਦੇ ਆ। ਕੁਝ ਸੱਜਣ ਐਸੇ ਦੁਨੀਆਂ ਤੇ ਆਉਂਦੇ ਆ ਜਿਨ੍ਹਾਂ ਦੇ ਬਾਪ ਦਾਦਾ ਮਹਾਨ ਨਹੀਂ, ਉਹ ਆਪ ਇੰਨੇ ਕੁ ਮਹਾਨ ਹੋ ਜਾਂਦੇ ਨੇ ਤੇ ਜਦੋਂ ਕਿਤੇ ਉਹਨਾਂ ਦਾ ਬਾਪ ਕਿਤੇ ਖਲੋਤਾ ਕਹਿੰਦਾ ਕਿ ਫਲਾਣਾ ਮੇਰਾ ਪੁੱਤਰ ਏ, ਮੈਂ ਉਹਦਾ ਪਿਓ ਹਾਂ, ਹਾਲਾਂਕਿ ਉਹਦਾ ਆਪਣਾ ਕੋਈ ਜਾਗ ਯੋਗਦਾਨ ਨਹੀਂ, ਉਹ ਪੁੱਤਰ ਦਾ ਨਾਂ ਲੈਣ ਦੀ ਦੇਰ ਏ ਤੇ ਬਾਪ ਨੂੰ ਲੋਕੀ ਹੱਥਾਂ ਦੀਆਂ ਤਲੀਆਂ ਤੇ ਚੁੱਕ ਲੈਂਦੇ ਨੇ। ਤੀਸਰੀ ਤਰ੍ਹਾਂ ਦੇ ਉਹ ਲੋਕ ਨੇ ਕਿ ਜਿਹੜੇ ਆਪ ਵੀ ਮਹਾਨ ਨਹੀਂ, ਉਹਨਾਂ ਦੇ ਬਾਪ ਦਾਦੇ ਵੀ ਮਹਾਨ ਨਹੀਂ, ਪਰ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਸੰਤਾਨ ਇੰਨੀ ਮਹਾਨ ਹੁੰਦੀ ਏ, ਸੰਤਾਨ ਕਰਕੇ ਉਹ ਲੋਕ ਪੂਜੇ ਜਾਂਦੇ ਆ। ਮੈਂ ਕਹਿੰਦਾ ਖੇ ਸੱਚੇ ਪਾਤਸ਼ਾਹ ਗੁਰੂ ਕਲਗੀ ਵਾਲਿਆ, ਤੇਰੀ ਕੁੱਲ ਵਿੱਚੋਂ ਕਿਹਦਾ ਕਿਹਦਾ ਨਾਂ ਲੈ ਕੇ ਦੱਸਾਂ ਕਿੰਨੇ ਕੁ ਮਹਾਨ ਨੇ। ਖੇ ਮੇਰੇ ਸੱਚੇ ਪਾਤਸ਼ਾਹ ਤੇਰੀ ਕੁੱਲ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਆਪ ਮਹਾਨ ਨੇ ਤੇ ਜਿਨ੍ਹਾਂ ਦੇ ਥਾਂ ਨੂੰ ਦੇਖ ਕੇ ਅੱਜ ਹਰ ਬੰਦਾ ਕੂਕ ਕੇ ਕਹਿੰਦਾ ਕਿ ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰ ਆ, ਜਿਨ੍ਹਾਂ ਦੇ ਥਾਂ ਨੂੰ ਦੇਖ ਕੇ ਹਰ ਕੋਈ ਉੱਚੀ ਆਵਾਜ਼ ਵਿੱਚ ਕਹਿੰਦਾ ਕਿ ਜਿੱਥੇ ਸਭੇ ਥਾਨ ਨਹੀਂ ਤੁਤ ਜਿਹਾ। ਛੇ ਦਾਤਾ, ਜਦੋਂ ਤੁਹਾਡੀ ਇਸੇ ਕੁੱਲ ਵਿੱਚੋਂ ਤੁਹਾਡੇ ਪੜਦਾਦੇ ਵੱਲ ਝਾਤੀ ਮਾਰਨੇ ਆ, ਗੁਰੂ ਰਾਮਦਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਨ ਨੇ ਤੇ ਜਦੋਂ ਉਹਨਾਂ ਦੇ ਪੜਦਾਦੇ ਗੁਰੂ ਅਰਜੁਨ ਦੇਵ ਜੀ ਵੱਲ ਦੇਖਨੇ ਆ, ਇੱਕ ਪਾਸੇ ਬਾਣੀ ਉਚਾਰਦੇ ਨੇ ਤੇ 30 ਰਾਗਾਂ ਵਿੱਚ 725 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਤਕਰੀਬਨ ਬਣਦਾ ਜਿਹੜੀ ਗੁਰੂ ਅਰਜੁਨ ਦੇਵ ਜੀ ਦੀ ਰਸਨਾ ਵਿੱਚੋਂ ਬਾਣੀ ਉਚਾਰਨ ਕੀਤੀ। ਹੇ ਦਾਤਾ, ਤੇਰੇ ਪੜਦਾਦਾ ਬਾਣੀ ਦੇ ਬੋਹਿਤ ਨੇ, ਕੀਰਤਨ ਦੇ ਧਣੀ ਨੇ, ਉਹਨਾਂ ਦੇ ਕੋਲ ਇੰਨੀ ਰਹਿਮਤ ਤੇ ਕੇਵਲ ਕੀਰਤਨ ਤੇ ਬਾਣੀ ਦੇ ਧਣੀ ਨਹੀਂ, ਜੇ ਗੁਰਬਾਣੀ ਦੇ ਬੋਹਿਤ ਨੇ ਤੇ 33 ਤਵੀ ਤੇ ਬੈਠਦੇ ਨੇ ਤੇ ਕੁਰਬਾਨੀ ਦੇ ਪੁੰਜ ਵੀ ਨੇ। ਤੁਸੀਂ ਗੁਰੂ ਰਾਮਦਾਸ ਕਰਕੇ ਮਹਾਨ, ਆਪਣੇ ਪੜਦਾਦਾ ਧੰਨ ਗੁਰੂ ਅਰਜੁਨ ਦੇਵ ਜੀ ਕਰਕੇ ਮਹਾਨ, ਤੇ ਜਦੋਂ ਤੁਹਾਡੇ ਦਾਦਾ ਜੀ ਵੱਲ ਝਾਤੀ ਮਾਰਨੇ ਆ, ਗੁਰੂ ਹਰਗੋਬਿੰਦ ਸਾਹਿਬ ਨੇ 2 ਕਿਰਪਾਨਾਂ ਪਾਈਆਂ ਨੇ, ਅਕਾਲ ਦੇ ਤਖ਼ਤ ਤੇ ਬੈਠੇ ਨੇ, ਤੁਹਾਡੇ ਦਾਦਾ ਜੀ ਵੀ ਮਹਾਨ ਨੇ, ਜਿਨ੍ਹਾਂ ਨੂੰ ਭਾਈ ਗੁਰਦਾਸ ਕਹਿ ਰਹੇ ਨੇ ਕਿ 5 ਪਿਆਲੇ 5 ਪੀਰ 6 ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਤੁਸੀਂ ਦਾਦੇ ਕਰਕੇ ਮਹਾਨ ਹੋ ਕਿ ਸੱਚੇ ਪਾਤਸ਼ਾਹ ਦਾਦਾ ਪਰਦਾਦੇ ਕਰਕੇ ਮਹਾਨ ਨਹੀਂ, ਕੇਵਲ ਤੁਹਾਡੇ ਪਿਤਾ ਜੀ ਵੱਲ ਤੱਕੀਏ ਤੇ ਤੁਸੀਂ ਆਪਣੀ ਰਸਨਾ ਤੋਂ ਫਰਮਾਉਂਦੇ ਹੋ ਕਿ ਤੇਗ ਬਹਾਦਰ ਸ਼ੀ ਕਿਰਿਆ ਕਰੀ ਨਾ ਕਿਨੂੰ ਆਨ। ਪਿਤਾ ਮਹਾਨ, ਦਾਦਾ ਮਹਾਨ, ਪਰਦਾਦਾ ਮਹਾਨ, ਕੇਵਲ ਦਾਦਾ ਪਰਦਾਦਾ ਤੇ ਪਿਤਾ ਹੀ ਮਹਾਨ ਨਹੀਂ, ਹੇ ਮੇਰੇ ਸੱਚੇ ਪਾਤਸ਼ਾਹ, ਤੇਰੇ ਚਾਰ ਲਾਲਾਂ ਨੇ ਜਿਹੜੀ ਖੇਡ ਵਰਤਾ ਦਿੱਤੀ, ਤੂੰ ਪੁੱਤਰਾਂ ਕਰਕੇ ਵੀ ਮਹਾਨ ਏ, ਮਾਂ ਕਰਕੇ ਵੀ ਮਹਾਨ ਏ, ਤੇ ਸੱਚ ਜਾਣੀ 42 ਸਾਲ ਦੀ ਉਮਰ ਵਿੱਚ ਜਿਤਨੇ ਕੋ ਬਚਿੱਤਰ ਨਾਟਕ ਤੁਸੀਂ ਖੇਡ ਗਏ ਆਪਣੀ ਜ਼ਿੰਦਗੀ ਵਿੱਚ, ਤੂੰ ਆਪਣੇ ਆਪ ਵੀ ਮਹਾਨ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਦੇਖੋ ਅੱਜ ਮਾਤ ਨਾਨਕੀ ਚੇਤੇ ਵੀ ਕਰਦੀ ਏ ਬਚਨ ਕਿ ਆਪਣੇ ਪੋਤੇ ਦੀ ਆਮਦ ਤੋਂ ਪਹਿਲਾਂ ਉਹਨੇ ਦੇਗ ਬਣਾਈ ਏ, ਅਕਾਲ ਪੁਰਖ ਦਾ ਸ਼ੁਕਰ ਕੀਤਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਸਰੂਪਾਂ ਨੂੰ ਯਾਦ ਪਈ ਕਰਦੀ ਹੈ।
1: ਮਨ ਹੀ ਮਨੇ ਮਨਾਵਤ ਪ੍ਰਭ ਕੋ ਏਕ ਓਂਕਾਰ ਸਭਨ ਕੋ ਰਾਏ।
0: ਮਨ ਹੀ ਮਨ ਵਿੱਚ ਮਾਤਾ ਨਾਨਕੀ ਪ੍ਰਭੂ ਦਾ ਸ਼ੁਕਰਾਨਾ ਪਈ ਕਰਦੀ, ਸਿਮਰਨ ਦਿਨ ਰਾਤ ਹੁਣ ਕਰਨ ਲੱਗ ਪਏ ਨੇ, ਤੇ ਮਾਤ ਗੁਜਰੀ ਜੀ ਨੇ ਪਹਿਲਾਂ ਵੀ ਸਿਮਰਨ ਉਹ ਨਿਰੰਤਰ ਕਰਦੇ ਸਨ। ਸਿੱਖ ਤਮਾਰੀਖ ਦੇ ਲਿਖਾਰੀ ਕਹਿੰਦੇ ਨੇ, ਜਿਸ ਦਿਨ ਕੁੱਖ ਵਿੱਚ ਸੱਚੀ ਸਰਕਾਰ ਆਏ ਨੇ, ਮਾਤ ਗੁਜਰੀ ਜੀ ਦਾ ਕੋਈ ਵੀ ਇੱਕ ਪਲ ਗੁਰਬਾਣੀ ਤੇ ਨਾਮ ਤੋਂ ਬਿਨਾਂ ਵਿਅਰਥ ਨਹੀਂ ਗਿਆ। ਹਰ ਵੇਲੇ ਬਾਣੀ, ਹਰ ਵੇਲੇ ਨਾਮ, ਘਰ ਵਿੱਚ ਸਿਮਰਨ ਤੇ ਕੀਰਤਨ ਦੀ ਗੂੰਜ ਹੈ।
1: ਕਰੋ ਮਨੋਰਥ ਪੂਰਨ ਅਬ ਮਮ ਅਬ ਰਹੋ ਪ੍ਰਤੀਕਤ ਬਰਖ ਬਤਾਏ।
0: ਹੇ ਮੇਰੇ ਮਾਲਕ ਜੀ, ਤੁਸੀਂ ਕਰੋ ਕਿਰਪਾ, ਮੇਰੇ ਮਨ ਦੇ ਮਨੋਰਥ ਨੂੰ ਪੂਰਿਆਂ ਕਰੋ। ਮੈਂ ਕਈ ਸਾਲਾਂ ਤੋਂ ਇੰਤਜ਼ਾਰ ਪਈ ਕਰਦੀ ਸਾਂ ਕਿ ਮੇਰੇ ਪੁੱਤਰ ਦੇ ਇਸ ਘਰ ਨੂੰ ਭਾਗ ਲੱਗੇ, ਉਹ ਸੁਲੱਖਣੀ ਘੜੀ ਤੁਸੀਂ ਹੁਣ ਬਖਸ਼ਿਸ਼ ਕੀਤੀ ਹੈ।
1: ਬਲ ਹਾਰ ਜਾਉ ਤਿਸ ਦਿਨ ਪਰ ਸੁਤ ਕੋ ਸੁਤ ਜਬ ਮੁਖ ਦਿਖਰਾਏ।
0: ਮਾਤਾ ਨਾਨਕੀ ਜੀ ਕਹਿੰਦੇ ਨੇ, ਮੈਂ ਉਸ ਦਿਨ ਤੋਂ ਵਾਰਨੇ ਬਲਿਹਾਰਨੇ ਜਾਵਾਂ ਜਿਸ ਦਿਨ ਮੈਂ ਆਪਣੇ ਸੁੱਤ ਦੇ ਸੁੱਤ ਦਾ ਮੁੱਖ ਦੇਖਣਾ ਹੈ। ਕਹਿਣ ਤੋਂ ਮੁਰਾਦ ਕਿ ਆਪਣੇ ਮੈਂ ਪੁੱਤਰ ਦੇ ਪੁੱਤਰ ਦਾ ਮੁੱਖ ਦੇਖਣਾ। ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਉਹਨਾਂ ਦੀ ਆਮਦ ਤੋਂ ਪਹਿਲਾਂ ਇਹ ਦਾਦੀ ਦੇ ਅੰਦਰ ਦੀ ਅਰਦਾਸ ਹੈ, ਇਹ ਦਾਦੀ ਦੇ ਅੰਦਰ ਦੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪੁਕਾਰ ਹੈ।
1: ਗਨ ਮੰਗਲ ਕੇ ਗੁਰ ਮੰਗਲ ਰੂਪ ਮਹਾ ਉਤਾਸਨ ਕੋ ਉਤਸ਼ਾਹੂ।
0: ਹਜ਼ੂਰ ਇਸ ਤਰਬੈਣੀ ਦੀ ਧਰਤੀ ਤੋਂ ਜਾ ਪਹੁੰਚੇ ਨੇ ਪਟਨਾ ਸਾਹਿਬ, ਉੱਥੇ ਜਦੋਂ ਹਜ਼ੂਰ ਪਹੁੰਚੇ ਨੇ, ਇੱਧਰ ਗੁਰੂ ਕਲਗੀਧਰ ਜੀ ਦੀ ਆਮਦ ਹੋਣੀ ਹੈ। ਸੱਚੇ ਪਾਤਸ਼ਾਹ ਜੀ ਦੇ ਅੰਦਰ ਦੇ ਦੇਸ਼ ਪ੍ਰਤੀ, ਮਜ਼ਲੂਮਾਂ ਪ੍ਰਤੀ, ਲੋੜਵੰਦਾਂ ਪ੍ਰਤੀ ਦਰਦ ਨੂੰ ਦੇਖੋ। ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਨਾ ਹੁੰਦਾ ਕਿ ਗੁਰੂ ਤੇਗ ਬਹਾਦਰ ਜੀ ਦੇ ਘਰ ਵਿੱਚ ਕਈ ਸਾਲਾਂ ਤੋਂ ਬਾਅਦ ਅੱਜ ਮਾਲਕ ਨੇ ਸੰਤਾਨ ਦੇਣੀ ਹੈ, ਮਾਤ ਗੁਜਰੀ ਜੀ ਤੇ ਆਪਣੇ ਮਾਤਾ, ਮੈਂ ਮਾਤ ਗੁਜਰੀ ਆਪਣੇ ਲਈ ਸ਼ਬਦ ਵਰਤਿਆ, ਸਾਡੀ ਮਾਂ ਹੈ, ਮਾਤ ਗੁਜਰੀ ਆਪਣੇ ਮਹਿਲ ਨੂੰ ਤੇ ਆਪਣੀ ਮਾਤਾ ਮਾਤਾ ਨਾਨਕੀ ਜੀ ਨੂੰ ਪਟਨਾ ਸਾਹਿਬ ਟਿਕਾ ਦਿੱਤਾ। ਸਾਲਸਰਾਏ ਜੋਰੀ ਦੇ ਉਸ ਘਰ ਨੂੰ ਅੱਜ ਭਾਗ ਲੱਗਾ ਹੈ, ਜਿਹੜਾ ਕਈ ਸਾਲਾਂ ਪਹਿਲਾਂ ਬਚਨ ਕਿਹਾ ਸੀ ਤੇਰੇ ਘਰ ਕਈ ਸਾਲ ਅਸੀਂ ਰਵਾਂਗੇ, ਉਸ ਘਰ ਦੇ ਵਿੱਚ ਅੱਜ ਖੇੜਾ ਆ ਗਿਆ। ਸਾਹਿਬ ਤੁਰਨ ਲੱਗੇ ਨੇ ਆਪ ਅਸਾਮ ਦੀ ਧਰਤੀ ਨੂੰ। ਮੈਂ ਕਹਿੰਦਾ ਕਿਹੜਾ ਗ੍ਰਿਸ਼ਤੀ ਹੈ ਜਿਹਦੇ ਘਰ ਇੰਨੇ ਸਾਲ ਬਾਅਦ ਰੱਬ ਨੇ ਪੁੱਤਰ ਦੇਣਾ ਹੋਵੇ, ਸੰਤਾਨ ਆਉਣੀ ਹੋਵੇ ਤੇ ਆਪਣੀ ਇਸਤਰੀ ਨੂੰ, ਆਪਣੇ ਮਹਿਲ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਜਾਣ। ਘਰ ਵਿੱਚ ਖੁਸ਼ੀ ਹੈ ਪਰ ਲੋਕਾਂ ਦੇ ਖੰਜੂ ਵੇਖ ਕੇ ਆਪਣੇ ਘਰ ਦੀ ਖੁਸ਼ੀ ਵੀ ਉਹਨਾਂ ਦੇ ਖੰਜੂਆਂ ਤੋਂ ਵਾਰਦੇ ਪਏ। ਪਿਤਾ ਜੀ ਅਸਾਮ ਨੂੰ ਜਾਂਦੇ ਪਏ ਨੇ, ਮਾਤਾ ਨਾਨਕੀ ਜੀ ਨੂੰ ਘਰ ਪਿੱਛੇ ਟਿਕਾ ਦਿੱਤਾ, ਮਾਤਾ ਗੁਜਰੀ ਜੀ ਦੇ ਕੋਲ, ਤੀਜੇ ਨੇ ਮਾਮਾ ਕਿਰਪਾਲ ਚੰਦ ਦੀ ਘਰ ਅੰਦਰ, ਤੇ ਚੌਥੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੇ ਵੱਡੇ ਭਰਾਤਾ ਭਾਈ ਦਿਆਲ ਦਾਸ ਜੀ, ਭਾਈ ਦਿਆਲਾ ਜੀ ਜਿਹੜੇ ਦੇਗ ਵਿੱਚ ਉਬਾਲੇ ਗਏ। ਤੇ ਕਈ ਵਾਰੀ ਸੋਚਣਾ ਭਾਈ ਮਨੀ ਸਿੰਘ ਜੀ ਤੁਹਾਡੇ ਚਰਨਾਂ ਤੋਂ ਕੁਰਬਾਨ ਜਾਈਏ, ਚਾਹੀਦਾ ਇਕੱਲਾ ਭਾਈ ਮਨੀ ਸਿੰਘ ਦੇ ਪਰਿਵਾਰ ਦਾ ਦਿਨ ਮਨਾਉਣਾ। ਭਾਈ ਦਿਆਲਾ ਜੀ ਘਰ ਨੇ ਪਟਨਾ ਸਾਹਿਬ ਦੀ ਧਰਤੀ ਤੇ ਹਜ਼ੂਰ ਜੀ ਭਾਈ ਦਿਆਲਾ ਜੀ ਨੂੰ ਭਈਆ ਜੀ ਕਹਿ ਕੇ ਪੁਕਾਰਦੇ ਸਨ, ਇਹਦਾ ਮਤਲਬ ਭਰਾ ਕਹਿ ਕੇ ਬੁਲਾਉਂਦੇ ਸਨ। ਤੇ ਜਦੋਂ ਹੁਕਮਨਾਮੇ ਪਟਨਾ ਦੀ ਧਰਤੀ ਤੇ ਲਿਖਦੇ ਨੇ ਨਾ, ਤੇ ਸਤਿਗੁਰੂ ਪਤਾ ਕੀ ਲਿਖਦੇ ਆ ਕਿ ਭਾਈ ਦਿਆਲੇ ਕਾ ਕਹਿਆ ਹੋਇਆ ਗੁਰੂ ਜੀ ਕਾ ਕਹਿਆ ਹੋਇਆ ਸਮਝਣਾ, ਭਾਈ ਦਿਆਲੇ ਕਾ ਕਹਿਆ ਹੋਇਆ ਸਾਡਾ ਕਹਿਆ ਹੋਇਆ ਸਮਝਣਾ, ਪਤਾ ਨਹੀਂ ਇਸ ਘਰ ਦਾ ਗੁਰੂ ਘਰ ਨਾਲ ਕਿੰਨਾ ਕੁ ਪਿਆਰ ਹੈ। ਜੇ ਕਿਤੇ ਦੇਖਦੇ ਆ ਸਰਸਾ ਨਦੀ ਦਾ ਕਿਨਾਰਾ, ਮੈਂ ਖਿੰਨ ਵਿੱਚੋਂ ਨਿਕਲਿਆ, ਮੈਨੂੰ ਖਿਮਾ ਕਰਿਓ, ਇਹ ਜ਼ਰੂਰੀ ਸੀ ਕਹਿਣਾ। ਸਰਸਾ ਨਦੀ ਦਾ ਕਿਨਾਰਾ, ਆਨੰਦਪੁਰ ਸਾਹਿਬ ਤੋਂ ਸਰਸਾ ਤੱਕ ਆਉਂਦਿਆਂ ਇਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਸਾਹਿਬ ਭਾਈ ਉਦਾ ਸਿੰਘ ਹੈ ਤੇ ਭਾਈ ਉਦਾ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸਪੁੱਤਰ ਹੈ। ਉਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਉਦਾ ਸਿੰਘ ਹੈ। ਉਹ ਕਿਵੇਂ ਸ਼ਹੀਦ ਹੋਏ? ਜਦੋਂ ਸਰਸਾ ਦੇ ਕਿਨਾਰੇ ਦੀਵਾਨ ਲੱਗੇ, ਦੁਸ਼ਮਣ ਧਾਈ ਕਰਕੇ ਬਾਬਾ ਅਜੀਤ ਸਿੰਘ ਨੂੰ ਘੇਰਨ ਲੱਗੇ ਤੇ ਭਾਈ ਮਨੀ ਸਿੰਘ ਦੇ ਪੁੱਤਰ ਨੇ ਸੀਨਾ ਡਾ ਦਿੱਤਾ, ਆਪ ਤਾਂ ਸ਼ਹੀਦ ਹੋ ਗਏ, ਪਰ ਗੁਰੂ ਕੇ ਪੁੱਤਰ ਨੂੰ ਇੱਕ ਝਰੀਤ ਤੱਕ ਨਹੀਂ ਆਉਣ ਦਿੱਤੀ। ਇਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਮਨੀ ਸਿੰਘ ਦਾ ਸੱਕਾ ਪੁੱਤਰ ਹੈ। ਅਸੀਂ ਦੇਖਦੇ ਹਾਂ ਕਿ ਦੁਨੀ ਚੰਦ ਵਰਗੇ ਭੱਜ ਗਏ ਨੇ ਤੇ ਬਚਿੱਤਰ ਸਿੰਘ ਵਰਗੇ ਨਾਗਨੀ ਪਕੜ ਕੇ ਹਾਥੀ ਦਾ ਸਿਰ ਤਵੀਆਂ ਪੈ ਪਾਰਦੇ ਨੇ। ਇਹ ਬਚਿੱਤਰ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ। ਉਸ ਤੋਂ ਅੱਗੇ ਚੱਲੋ, ਆਲਮਗੀਰ ਦੀ ਧਰਤੀ ਤੇ ਸੱਚੀ ਸਰਕਾਰ ਪਏ ਆਉਂਦੇ ਨੇ। ਭਾਈ ਨਗਾਈਆ ਜੀ ਆਏ ਨੇ, ਦੇਖ ਕੇ ਸੱਚੇ ਪਾਤਸ਼ਾਹ ਨੂੰ ਘੋੜਾ ਪੈ ਭੇਟ ਕਰਦੇ ਨੇ। ਇਹ ਭਾਈ ਨਗਾਈਆ ਜੀ ਭਾਈ ਮਨੀ ਸਿੰਘ ਦੇ ਸੱਕੇ ਭਰਾ ਨੇ। ਧਿਆਨ ਦਿਓ, ਲੱਕੀ ਸਾਵਣ ਯਾਰਾਂ ਗੁਰੂ ਤੇਗ ਬਹਾਦਰ ਜੀ ਦੇ ਧਰ ਦਾ ਸਤਿਕਾਰ ਪਿਆ ਕਰਦਾ। ਇਹ ਕੋਈ ਹੋਰ ਨਹੀਂ, ਇਹ ਭਾਈ ਮਨੀ ਸਿੰਘ ਦੇ ਸਹੁਰਾ ਨੇ, ਕਿਉਂਕਿ ਇਹਨਾਂ ਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਉਹਨਾਂ ਨਾਲ ਵਿਆਹੀ ਹੋਈ ਹੈ। ਅੱਜ ਇਸ ਘਰ ਦਾ ਕਿੰਨਾ ਕੁ ਪਿਆਰ ਹੈ ਗੁਰੂ ਘਰ ਨਾਲ। ਖਜ਼ੂਰ ਤੁਰ ਲੱਗੇ, ਭਾਈ ਦਿਆਲ ਦਾਸ, ਮਾਮਾ ਕਿਰਪਾਲ ਚੰਦ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਇਹਨਾਂ ਨੂੰ ਪਿੱਛੇ ਛੱਡਿਆ ਤੇ ਨਾਲ ਇਹ ਕਹਿ ਕੇ ਗਏ ਆ। ਕੁਝ ਵਿਦਵਾਨ ਕਹਿੰਦੇ ਆ ਢਾਕੇ ਤੋਂ ਕਿਹਾ, ਪਰ ਹਕੀਕਤ ਇਹ ਤੁਰਨ ਲੱਗਿਆ ਕਿਹਾ, ਉਸ ਅਕਾਲ ਨੇ ਪੁੱਤਰ ਦੀ ਦਾਤ ਦੇਣੀ ਹੈ ਤੇ ਮੇਰੇ ਪੁੱਤਰ ਦਾ ਨਾਮ ਗੋਬਿੰਦ ਦਾਸ ਰੱਖਿਓ। ਕਈ ਹੁਕਮਨਾਮਿਆਂ ਵਿੱਚ ਗੋਬਿੰਦ ਦਾਸ ਸ਼ਬਦ ਮਿਲਦਾ, ਪਰ ਪ੍ਰਚਲਿਤ ਇਹ ਹੋ ਚੁੱਕਾ ਹੈ ਕਿ ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ। ਤੁਰ ਲੱਗਿਆ ਕਿਹਾ, ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ। ਹਜ਼ੂਰ, ਪਟਨਾ ਸਾਹਿਬ ਦੀ ਧਰਤੀ ਤੋਂ ਚੱਲ ਪਏ ਹਾਂ ਗੁਰੂ ਤੇਗ ਬਹਾਦਰ ਜੀ। ਇਹ ਪਰਿਵਾਰ ਉਸ ਦਿਨ ਦੀ ਇੰਤਜ਼ਾਰ ਪਿਆ ਕਰਦਾ ਹੈ ਜਦੋਂ ਗੁਰੂ ਕਲਗੀਧਰ ਜੀ ਨੇ ਅੱਜ ਪ੍ਰਗਟ ਹੋਣਾ। ਉਹ ਸੁਧੀ ਸਪਤਮੀ ਆਉਂਦੀ ਪਈ ਹੈ, 22 ਦਸੰਬਰ ਸਨ 1666 ਦਾ ਦਿਨ ਪਿਆ ਹੁੰਦਾ। ਹੁਣ ਕਵੀ ਜੀ ਨੇ ਆਗਮਨ ਤੋਂ ਪਹਿਲਾਂ ਮੇਰੇ ਗੁਰੂ ਕਾ ਮੰਗਲ ਕੀਤਾ ਹੈ ਕਿ ਹੇ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਕੌਣ ਹੋ? ਉਹ ਮੰਗਲ ਕਰਦਿਆਂ ਕਹਿ ਰਹੇ ਨੇ, ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਹੈ ਗੁਰੂ ਗੋਬਿੰਦ ਸਿੰਘ। ਇਹਦਾ ਅਰਥ, ਜਿਸ ਨੂੰ ਕਿਤੋਂ ਵੀ ਖੁਸ਼ੀ ਨਹੀਂ ਮਿਲਦੀ, ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜੋ, ਉਹ ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਉਤਸ਼ਾਹ ਦੇ ਮਹਾਨ ਉਤਸ਼ਾਹ ਨੇ, ਉਹਨਾਂ ਕੋਲ ਕੇਵਲ ਖੇੜੇ ਤੇ ਖੁਸ਼ੀਆਂ ਹਨ।
1: ਸਭ ਤੇਜਨ ਕੇ ਅਤ ਤੇਜ ਤਬੇ, ਸਭ ਊਜਨ ਊਜ ਗਰੂਰਨ ਗਾਹੂ।
0: ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਉਹ ਤੇਜ ਵਿੱਚੋਂ ਮਹਾਨ ਤੇਜ ਨੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਿਤਨੇ ਮਰਜ਼ੀ ਬਹੁ ਬਲੀ ਆ ਜਾਣ, ਤਾਕਤਾਂ ਵਿੱਚੋਂ ਸਭ ਤੋਂ ਵੱਡੀ ਤਾਕਤ ਦੇ ਮਾਲਕ ਹਨ।
1: ਆਦ ਮੇਰੇ ਜਾਦ ਤੇ ਕਾਮਨ ਕੋ ਬਿਗਸਾਵਨ ਸੰਤਨ ਕੋ ਰਿਪਦਾਹੂ।
0: ਕਹਿਣ ਲੱਗੇ ਉਹ ਆਏ ਨੇ ਧਰਮ ਦੀ ਮਰਿਆਦਾ ਨੂੰ ਟਿਕਾਣ ਲਈ, ਉਹ ਆਏ ਨੇ ਰੱਬ ਦੇ ਸੰਤ ਜਨਾਂ ਨੂੰ ਉਭਾਰਨ ਦੇ ਲਈ, ਉਹ ਆਏ ਨੇ ਜ਼ੁਲਮ ਦੀਆਂ ਜੜਾਂ ਨੂੰ ਅਖੇੜਨ ਦੇ ਲਈ।
1: ਕਾਰਨ ਤੂਰ ਜਲ ਨਾਸਨ ਕੋ ਅਵਤਾਰ ਉਦਾਰ ਲਓ ਜਗ ਮਾਹੂ।
0: ਇਹਨੇ ਜ਼ਾਲਮ ਜਿਹੜੇ ਕਈ ਸਦੀਆਂ ਤੋਂ ਜ਼ੁਲਮ ਪੈ ਕਰਦੇ ਨੇ, ਉਹਨਾਂ ਦੀਆਂ ਜੜਾਂ ਨੂੰ ਖਿਲਾਣ ਵਾਲੇ ਆਏ ਨੇ ਗੁਰੂ ਗੋਬਿੰਦ ਸਿੰਘ ਜੀ। ਉਹ ਆਉਂਦੇ ਪਏ ਨੇ ਜਿਹੜੇ ਤੇਜ ਦੇ ਮਹਾ ਤੇਜ ਨੇ, ਓਜ ਦੇ ਮਹਾ ਓਜ ਨੇ, ਮੰਗਲ ਦੇ ਮਹਾ ਮੰਗਲ ਨੇ, ਉਤਸ਼ਾਹ ਦੇ ਮਹਾ ਉਤਸ਼ਾਹ ਨੇ, ਤੇ ਜਿਹੜੇ ਹੰਕਾਰੀਆਂ ਦੀਆਂ ਗਰਦਨਾਂ ਨੂੰ ਮਰੋੜਨ ਵਾਲੇ ਨੇ, ਦੁਸ਼ਟਾਂ ਨੂੰ ਖਪਾਉਣ ਵਾਲੇ ਨੇ, ਉਹ ਗੁਰੂ ਕਲਗੀਧਰ ਜੀ ਦੀ ਆਮਦ ਭੀ ਹੁੰਦੀ ਏ। ਤੇ ਕਵੀ ਜੀ ਕਹਿੰਦੇ ਨੇ, ਆਓ ਉਸ ਗੁਰੂ ਦੇ ਆਉਣ ਤੋਂ ਪਹਿਲਾਂ ਉਹਦੀ ਸਿਫਤ ਜ਼ਰੂਰ ਕਰੀਏ।
1: ਸਰਦੂਲ ਕਤੂਲ ਭੂਲ ਪਏ, ਪ੍ਰਤਕੂਲ ਨਦੀ ਗਿਰ ਰਾਜਨ ਕੋ।
0: ਗੁਰੂ ਗੋਬਿੰਦ ਸਿੰਘ ਉਸ ਸ਼ੇਰ ਦੀ ਤਰ੍ਹਾਂ ਨੇ ਜਿਹੜਾ ਨਦੀ ਦੇ ਵਿੱਚ ਚੱਲਦਾ, ਪਰ ਇਹ ਨਹੀਂ ਕਿ ਜਿੱਧਰ ਪਾਣੀ ਦਾ ਪ੍ਰਵਾਹ ਹੋਵੇ ਤੇ ਸ਼ੇਰ ਉਧਰ ਨੂੰ ਚੱਲਿਆ ਜਾਏ। ਆਪ ਨੂੰ ਪਤਾ ਹੈ ਕਿ ਜਦੋਂ ਸ਼ੇਰ ਕਿਸੇ ਨਦੀ ਵਿੱਚ ਚੱਲਦਾ ਹੈ, ਉਹ ਹਮੇਸ਼ਾ ਪਾਣੀ ਤੋਂ ਉਲਟ ਚੱਲਦਾ ਹੈ। ਜਿੱਧਰ ਪਾਣੀ ਵਹਿੰਦਾ ਹੈ ਉਧਰ ਮੂੰਹ ਕੱਲ ਕੇ ਨਹੀਂ ਚੱਲਦਾ। ਕਹਿਣ ਲੱਗੇ, ਇੱਥੋਂ ਦੇ ਪਖੰਡੀ ਪਹਾੜੀ ਰਾਜੇ ਇਹ ਮਾਨੋ ਨਦੀ ਦੀ ਤਰ੍ਹਾਂ ਨੇ, ਖੁਸ਼ਾਮਤੀ ਲੋਕ ਤਾਂ ਇਹਦੇ ਵਿੱਚ ਵਹਿ ਜਾਣਗੇ, पर गुरु गोबिंद सिंह शेर की तरह इन्हां तों उल्टा मुख करके अकाल पुरख वाले पासे चलणगे, इन्हां दंभियां ते पखंडियां दी बोली कदी नहीं बोलणगे। शेर की तरह ने, पहाड़ी नदी की तरह ने, ते नदी दे प्रतिकूल हजूर चलन आए हां।
1: हिंदवान तीर्थ पावन को थिर तावन को अगमांजन को।
0: तन गुरु कलगीधर सच्चे पातशाह हिंदू धर्म दे रक्षक बन के आए आ, पिता नू तिलक ते जन्यू दी खातर तोरन वाले आ, इथे दंब ते पखंड नू उपारन आए हां।
1: सरबोतम खालसा पंथ सतेज मेव हवे अवसाजन को।
0: गुरु कलगीधर सच्चे पातशाह सरबोतम पंथ खालसा पंथ नू साजन आए आ, जिदा ओज जिदी ताकत जिदा बल जिदा किरदार जिदा हौसला जिदी दृढ़ता नू देख के वड्डे वड्डे लोक दंग रह जाणगे।
1: काल सिंह कहे अवतार पयो हम जैसे गरीब नवाजन को।
0: कवि संतोख सिंह कहिंदे ने असल विच गुरु गोबिंद सिंह आए ने मेरे वर्गे रुलदे गरीब कवि नू नवाजन वास्ते। हे गुरु गोबिंद सिंह, तुसी मेरे वर्गे रुलदे नू नवाजन आए को, तेरे वर्गा गरीब नवाज कोई नहीं। हकीकत एवे कि जिदन कवि जी ने ग्रंथ पूरा कीता है ना, उदो इन्हां दी जबान ते अंतले समय एक अपना दोहरा टिकिया हुंदा सी। ओ दोहरा सी, अब आन की आस निरास पई कलगी तरबास की ओ मन माही। कलगी तर दा नां लै के अखां भेजां दियां सन कवि जी दियां। कहिंदे हुण बाकी सारियां दी आस चली गई, कलगी वालिया हुण तेरियां आसां ने। एही शब्द कहिंदिया कवि जी ने अमृत वेले अपना शरीर त्याग दिता सी। कहन लगे सतगुरु, तू जुल्म दियां जड़ां उखाड़न दी आए, साडे वर्गे रुलदे कवि जिन्हां दे घर रोटी नहीं पकदी गरीबां नूं निवाजन वास्ते आ गया। तेरे वर्गा कोई होर गरीब निवाज नहीं।
1: सब निंदक मोदक मोदन को बन दंब अलूक दुरे समुदाय।
0: सतगुरु, जेड़े निंदक ने उन्हां निंदकां दे मुंह नूं पवान लई, जेड़े पखंडी उल्लूआं दी तरह ने, क्योंकि जदो सूरज चढ़दा जिहड़ी रात नूं कुम्मी खिड़दी है ना कमी, ओ देख के सूरज नूं अपने आप नूं संगोड़ लैंदी। जिहड़े उल्लू ने ओ रात दे हनेरे विच खुश ने, जिन्हें जदो चानण चढ़दा ते उहनां नूं दिसना बंद हो जांदा। गुरु गोबिंद सिंह सूरज वत आए ने, निंदक पखंडी उल्लू दी तरह देख के नाराज हुंदे खान।
1: भगती अते आतप को विस्तारन तारन को गरबी न दसाए।
0: हे सच्चे पातशाह, तुसी भगती दी धुप तुहाडे सूरज किलो निकलनी है, ते तुसी रहमतां इनियां करन आयो कि अनेकां जीव जेड़े ने उहनां दा पार उतारा होणा, तेरा प्रकाश होवेगा, ते जेड़े हंकारी तारियां दी तरह माण पै करदे ने, एक वारी तेरा चानण हो गया ते हंकारी तारियां दे जांदियां देर कोई नहीं लगनी। सूरज नाल तुलना पै देंदे आ कि तेरी धुप नाम दी खै जेड़ी कमल वर्गे सिखां नूं खेड़ा देगी। उल्लू जेड़े ने तेरी धुप नूं देख के निराश होणगे, तेरे सिख जेड़े ने प्रफुल्लत होणगे, निंदक जेड़े ने ओ उदास होणगे। हुण ओ घड़ी सुलखणी साहिब गुरु कलगीधर सच्चे पातशाह जी दी आउण लगी है। अज पटना साहिब दी धरती ते माता गुजरी जी दा अंदर उत्साह नाल भरिया है। तुसी तवज्जो दिया जे, मात नानकी उस अकाल पुरख दे शुकर भी जुड़िए। अज ढाके दी धरती ते शाम पईए, गुरु तेग बहादुर जी दा सिख आसन लाण लगिया, ते हजूर सच्ची सरकार ने कहा अज विश्राम लई आसन नहीं, अज चौंकड़ा मार के अकाल दा शुकर करन वास्ते आसन ला दे। हुण समर्थ गुरु ने पुत्र दी आमद होनी है, मैं कहना दातिया सानू जान दी ते आउन दी जुगत समझा दे। सानू जन्म दे समझ भी नहीं पई ते सानू मौत दी समझ भी नहीं पई। हे दाता, तेरे घर पुत्र हुंदा सारी रात शुक्र कर दे हो, ते तेरे पुत्र ते पुत्र सवेरे शहीद होने ने ओ भी सारी रात जोग के अकाल दा शुक्र ही पै कर दे। गुरु नू आउन दा भी पता है ते जान दा भी पता है। गुरु तेग बहादुर दी चौंकड़ा मार के बैठ गए ओ सतगुरु, जेड़े खुद कहिंदे आ साधो गोबिंद के गुण गावो। ओ अज गोबिंद दे गुण गाउण गान लगे आ, जेड़े खुद कहिंदे आ रे मन ऐसी खरसों प्रीत कर वाले शब्द की व्याख्या करदे आ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਤੇ ਅੱਜ ਜਦੋਂ ਆਪਾਂ ਪੜ੍ਹਨੇ ਆ ਬਚਨ, ਕਹਿਣ ਲੱਗੇ ਰੱਬ ਨਾਲ ਪ੍ਰੀਤ ਕਰ, ਕੰਨਾਂ ਨਾਲ ਉਹਦੇ ਜਸ ਨੂੰ ਸੁਣ ਤੇ ਰਸਨਾ ਨਾਲ ਗਾ। ਗੁਰੂ ਤੇਗ ਬਹਾਦਰ ਜੀ ਢਾਕੇ ਦੀ ਧਰਤੀ ਤੇ ਬਿਰਾਜਮਾਨ ਨੇ, ਇੱਧਰ ਪਟਨਾ ਸਾਹਿਬ ਦੀ ਧਰਤੀ ਤੇ ਰਾਤ ਚਹਿਲ ਪਹਿਲ। ਇੱਕ ਦਾਈ ਨੇ ਘਰ ਅੰਦਰ ਫੇਰਾ ਵੀ ਪਾਇਆ, ਮਾਤ ਗੁਜਰੀ ਅੱਜ ਖੁਸ਼ ਹੈ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸਾਡੀ ਅੱਜ ਭਾਵਨਾ ਨੂੰ ਭਾਗ ਲਾਣ ਲੱਗੇ ਹੋ। ਇੱਥੇ ਕਵੀ ਜੀ ਨੇ ਪਹਿਲਾਂ ਇੱਕ ਤੁਕ ਕਹੀ, ਤੁਸੀਂ ਇਕਾਗਰਤਾ ਨਾਲ ਪਹਿਲਾਂ ਸਰਵਣ ਕਰਨਾ, ਹਜ਼ੂਰ ਜਦੋਂ ਆਉਣ ਲੱਗੇ ਉਹਨਾਂ ਦਾ ਪ੍ਰਕਾਸ਼ ਕਿਸ ਤਰ੍ਹਾਂ ਹੋਣਾ ਹੈ।
1: ਪਤਰਿਓ ਅੰਧਕਾਰ ਅੰਦਰਮ ਮਹਾਂਦਿਡ, ਇੱਕ ਕਹੀ ਬਲ ਦੀਨ ਪਲਾਏ।
0: ਜਿਹੜਾ ਅਧਰਮ ਦਾ ਪਾਪ ਦਾ ਹਨੇਰਾ ਪਤਰਿਆ, ਅੱਜ ਹਨੇਰਾ ਕੰਬਦਾ ਪਿਆ, ਇਹਨੂੰ ਬੜਾ ਡਰ ਲੱਗਦਾ ਹੈ।
1: ਹਮ ਸੂਰਜ ਕੇ ਅਵਤਾਰ ਪਇਓ, ਹਮ ਸੇਜਨ ਪੰਕਜ ਕੋ ਬਿਕਸਾਏ।
0: ਸੂਰਜ ਦੇ ਸਮ ਤੁਹਾਡਾ ਅਵਤਾਰ ਹੋਣਾ ਹੈ। ਮਾਤ ਨਾਨਕੀ ਅੱਜ ਆਪਣੀ ਨੂੰਹ ਦੇ ਕੋਲ ਬੈਠੀ ਹੈ, ਪੁੱਤਰ ਕੋਲ ਕੋਈ ਨਹੀਂ। ਆਖਰ ਮੈਂ ਸੋਚਣਾ ਕਿ ਮਾਤ ਨਾਨਕੀ ਤੇਰੇ ਅੰਦਰ ਅੱਜ ਕਿੰਨਾ ਕੁ ਖੁਸ਼ੀ ਨਾਲ ਭਰਿਆ ਹੈ। ਜਦੋਂ ਅੰਦਰ ਬਾਹਰ ਜਾਂਦੀ ਏ, ਬਸ ਕੰਨਾਂ ਵਿੱਚ ਇੱਕ ਆਵਾਜ਼ ਗੂੰਜਦੀ ਏ ਕਿ ਨਾਨਕੀ ਤੂੰ ਕਹਿੰਦੀ ਏ ਮੇਰੇ ਪੁੱਤਰ ਨੂੰ ਗੱਦੀ ਨਹੀਂ ਮਿਲੀ, ਸਮਾਂ ਆਵੇਗਾ ਤੇਰੇ ਘਰ ਮਹਾਂਪ੍ਰਤਾਪੀ ਪੋਤਾ ਪੈਦਾ ਹੋਵੇਗਾ। ਆ ਕਤਾਰ ਆਪ ਮੇਰੇ ਪੋਤੇ ਨੂੰ ਦਈ, ਆ ਪੋਥੀ ਮੇਰੀ ਨੂੰਹ ਨੂੰ ਦਈ, ਆ ਰੁਮਾਲ ਮੇਰੇ ਪੁੱਤਰ ਨੂੰ ਦਈ। ਮਾਨੋ ਗੁਰੂ ਹਰਗੋਬਿੰਦ ਸਾਹਿਬ ਪਰਤ ਪਰਤ ਕੇ ਆਵਾਜ਼ ਦਿੰਦੇ ਪਏ ਨੇ, ਨਾਨਕੀ ਦੇਖ ਉਸ ਸੁਲੱਖਣੀ ਘੜੀ ਆ ਗਈ ਆ, ਤੇਰੇ ਕਾਰਜ ਪ੍ਰਤਾਪੀ ਪੁੱਤਰ ਨੇ ਪੈਦਾ ਹੋਣਾ ਹੈ। ਹਜ਼ੂਰ ਕਿਰਪਾਲੂ ਜੀ ਦੇ ਮਾਤ ਨਾਨਾ ਨਾਨਕੀ ਜੀ ਆਪ ਬਾਹਰ ਬੈਠੇ ਆ, ਮਾਤ ਗੁਜਰੀ ਜੀ ਆਪਣੇ ਉਸ ਸਥਾਨ ਤੇ ਜਿਹਨੂੰ ਅੱਜ ਪਟਨਾ ਸਾਹਿਬ ਤਖ਼ਤ ਅਸੀਂ ਕਹਿੰਦੇ, ਕਰੋ ਸੁਰਤ ਕਰਕੇ ਉਸ ਕਮਰੇ ਨੂੰ ਨਮਸਕਾਰ ਜਿੱਥੇ ਮਾਤ ਗੁਜਰੀ ਅੱਜ ਬੈਠੀ ਹੈ। ਉਸ ਧਰਤੀ ਨੂੰ ਕਰੋ ਸਿਜਦਾ ਜਿੱਥੇ ਰਹਿਮਤਾਂ ਦਾ ਸਾਈ ਪ੍ਰਗਟ ਹੋਣ ਲੱਗਾ ਹੈ।
1: ਗੁਜਰੀ ਬੜ ਭਾਗ ਪਰ ਸੂਤਾ, ਉਪਜਿਓ ਬਾਲਕ ਸਭ ਅਦਭੂਤਾ।
0: ਇੱਕੋ ਦਮ ਅੰਦਰੋਂ ਆਵਾਜ਼ ਆਈ, ਮਾਤ ਨਾਨਕੀ ਤੇਰੀ ਨੂੰਹ ਦੇ ਘਰ ਅੰਦਰ ਬਾਲਕ ਨੇ ਜਨਮ ਲਿਆ ਹੈ।

知道。

ਸਾਰੀਆਂ

0: আপনি আসলে ধারণা করলো প্রধানিয়া কোন বাকি আসে ওখানে
1: आओ साध संगत जी, आप जिथे इतना समा टिके को एकाग्रता नाल आपां उस धरती का भी जिक्र किया, माता पिता का भी जिक्र किया, घटो घट उन्हां जनता नूं, उन्हां जीवां नूं, उन्हां मनुखां नूं तां जी शरदा दे फुल भेट करिए जिन्हां ने पंज साल तक बाला प्रीतम दे चरणां दा प्यार माणिया। उन्हां विचों पंडित शिव दत्त उस वेले उम्र 80 साल दी सी। राजा फतेह चंद मैणी, नवाब रहीम बख्श ते करीम बख्श, होर अनेकां पटने दे जिहड़े सज्जन ने उन्हां नूं आपां जरूर चेते करना। साहिब धन गुरु कलगीधर सच्चे पातशाह जी दे माता पटना साहिब दी धरती जिस नूं असीं हरिमंदर साहिब भी कहने हां, उस पवित्र अस्थान ते साहिब गुरु कलगीधर सच्चे पातशाह जी दी आमद होई है। जदों माता नानकी जी ने अपने कन्नां नाल इह आवाज़ सुनी है, मानो उन्हां दे कन्नां दे कटोरियां विच ਕਿਸੇ ਨੇ ਅੰਮ੍ਰਿਤ ਭਰ ਦਿੱਤਾ ਹੋਵੇ।
2: ਅਸ਼ਟ ਦੀਪ ਦੀਪ ਗ੍ਰਹਿ ਜਾਨੋ, ਦੁੱਤ ਕੱਟ ਗਈ ਉਹਦੇ ਰਹਿਮਾਨੋ।
1: ਕਹਿੰਦੇ ਨੇ ਉਸ ਵੇਲੇ ਅਸ਼ਟ ਦੀਪ ਦਾ ਅਰਥ ਹੈ ਉਹ ਦੀਵਾ ਜਿਹਦੀਆਂ 8 ਛੋਟੀਆਂ ਛੋਟੀਆਂ ਬੱਤੀਆਂ ਬਲਦੀਆਂ ਪਈਆਂ ਸਨ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਤੇ ਉਹਨਾਂ ਦੀਵਿਆਂ ਦਾ ਪ੍ਰਕਾਸ਼ ਜਿਹੜਾ ਉਹ ਮੱਧਮ ਪੈ ਗਿਆ ਹੈ। ਤੇ ਕੁਦਰਤੀ ਕਹਿ ਕਿ ਜਿਸ ਥਾਂ ਤੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਦਾ ਆਗਮਨ ਹੋਇਆ, ਉਸ ਦੇ ਪ੍ਰਕਾਸ਼ ਸਾਹਮਣੇ ਦੀਵਿਆਂ ਦੀ ਜੋਤ, ਦੀਵਿਆਂ ਦਾ ਚਾਨਣ ਬਿਲਕੁਲ ਮੱਧਮ ਹੈ।
2: ਦੇਵ ਮਿਆਨ ਪਾਏ ਕੋ ਤੇ ਮਾਤਾ ਪਣੇ ਬਧਾਈ ਨੰਦ ਦਾਤਾ।
1: ਅੰਮ੍ਰਿਤ ਵੇਲੇ ਉਸ ਵੇਲੇ ਜਿਹੜੇ ਜੀ ਘਰ ਵਿੱਚ ਸਨ ਉਹਨਾਂ ਉੱਚੀ ਆਵਾਜ਼ ਵਿੱਚ ਕਿਹਾ, ਮਾਤ ਨਾਨਕੀ ਕੇ ਵਧਾਈ ਹੋਵੇ। ਉਸੇ ਟਾਈਮ ਅੰਦਰ ਜੁੜ ਗਿਆ, ਨੇਤਰ ਬੰਦ ਹੋ ਗਏ। ਪਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾ ਕੇ, ਤੇ ਇਹ ਕੋਈ ਅਤ ਕਥਨੀ ਨਹੀਂ, ਇਹਨੂੰ ਕੇਵਲ ਜਜ਼ਬਾਤ ਨਾ ਸਮਝਿਓ। ਕੇਵਲ ਉਹ ਬੀਬੀਆਂ ਇਸ ਅੰਦਰ ਨੂੰ ਜ਼ਰੂਰ ਜਾਣਨਗੀਆਂ ਕਿ ਘਰ ਪੋਤਰਾ ਹੋਵੇ, ਪਤੀ ਚਲਾ ਜਾਏ ਤੇ ਪਤੀ ਦੀ ਯਾਦ ਉਸ ਵੇਲੇ ਜ਼ਰੂਰ ਸੰਸਾਰੀ ਮਨੁੱਖ ਨੂੰ ਹੁੰਦੀ ਏ, ਪਰ ਉਹ ਸੰਸਾਰੀ ਨਹੀਂ। ਉਹਨਾਂ ਨੇ ਧਿਆਨ ਟਿਕਾ ਕੇ ਆਪਣੇ ਪਤੀ ਦੇ ਚਰਨਾਂ ਦਾ ਸ਼ੁਕਰ ਕੀਤਾ, ਹੇ ਦਾਤਾ ਜੀ, ਜਿਹੜੇ ਬਚਨ ਤੁਸੀਂ ਕਈ ਦਹਾਕੇ ਪਹਿਲਾਂ ਕਹੇ, ਅੱਜ ਪਟਨਾ ਸਾਹਿਬ ਦੀ ਧਰਤੀ ਤੇ ਆਪ ਜੀ ਦੇ ਬਚਨ ਸੰਪੂਰਨ ਹੋਏ ਹਨ।
2: ਅੰਦਰ ਵਹਿਰ ਦਾਸ ਗਨ ਦਾਸੀ ਵਿਚਰ ਤੇ ਉਤਰੇ ਦੇ ਹੁਲਾਸੀ।
1: ਅੰਦਰ ਬਾਹਰ ਜਿਹੜੇ ਦਾਸ ਤੇ ਦਾਸੀਆਂ ਨੇ, ਸਿੱਖ ਸੇਵਕ ਨੇ, ਉਹ ਅਤ ਦੇ ਪ੍ਰਸੰਨ ਖਾਨ।
2: ਆਪਸ ਮੈਂ ਬਹੁ ਕਰ ਕਰ ਚਾਏ, ਮਿਲੇ ਬਖਾਨੇ ਸੁਤ ਬਣਾ ਸੁਣਾਏ।
1: ਉਸ ਵੇਲੇ ਆਪਸ ਵਿੱਚ ਮਿਲੇ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਹਜ਼ੂਰ ਦੀ ਜਦੋਂ ਆਮਦ ਹੋਈ ਹੈ ਉਸੇ ਵੇਲੇ ਸਿੱਖ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਨ ਲੱਗ ਪਈਆਂ, ਕਿਉਂਕਿ ਸਿੱਖ ਕੋਲ ਸਭ ਤੋਂ ਵੱਡੀ ਰਹਿਮਤ ਗੁਰੂ ਕਾ ਸ਼ਬਦ ਹੈ। ਕੋਈ ਘਟਨਾ ਵਾਪਰ ਜਾਏ, ਕੋਈ ਖੁਸ਼ੀ ਦਾ ਸਮਾਂ ਮਾਲਕ ਦੇ, ਕੇਵਲ ਗੁਰੂ ਦਾ ਸ਼ਬਦ ਹੈ ਜਿਹਦੇ ਨਾਲ ਇਹ ਆਪਣੇ ਅੰਦਰ ਦਾ ਦੁੱਖ ਤੇ ਆਪਣੇ ਅੰਦਰ ਦਾ ਸੁੱਖ ਸਾਂਝਾ ਕਰਦਾ ਹੈ। ਖੁਸ਼ੀ ਤੇ ਗਮੀ ਵਿੱਚ ਇਹਦੇ ਕੋਲ ਕੇਵਲ ਸ਼ਬਦ ਨੇ। ਇੱਧਰ ਹਜ਼ੂਰ ਦੀ ਆਮਦ ਵਿੱਚ ਗੁਰਬਾਣੀ ਦਾ ਕੀਰਤਨ ਹੋਣ ਲੱਗਾ ਹੈ, ਉੱਧਰ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ ਨੇ। ਭਾਈ ਵੀਰ ਸਿੰਘ ਨੇ, ਗਿਆਨੀ ਗਿਆਨ ਸਿੰਘ ਉਹਨਾਂ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਦਾ ਜ਼ਿਕਰ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਮੁਸਕਰਾਏ ਨੇ, ਕੋਲ ਬੈਠੇ ਸੇਵਾਦਾਰ ਨੇ ਕੇਵਲ ਹਜ਼ੂਰ ਨੂੰ ਨਮਸਕਾਰ ਕੀਤੀ। ਸੱਚੀ ਸਰਕਾਰ ਆਸਣ ਤੋਂ ਉੱਠੇ ਤੇ ਪੁੱਛਿਆ, ਦਾਤਾ ਅੱਜ ਸਾਰੀ ਰਾਤ ਆਸਣ ਤੇ ਬਿਰਾਜਮਾਨ ਮੁਸਕਰਾਉਣ ਦਾ ਕਾਰਨ ਕੀ? ਕਹਿਣ ਲੱਗੇ, ਅੱਜ ਪਟਨਾ ਸਾਹਿਬ ਦੀ ਧਰਤੀ ਤੇ ਉਹ ਪਾਵਨ ਸਰੀਰ ਆ ਚੁੱਕਾ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਅਗਾਂਹ ਵਿਚਰਨਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਲਈ ਦਸਵਾਂ ਜਾਮਾ ਆ ਗਿਆ ਹੈ। ਅੱਜ ਸਾਰੀ ਰਾਤ ਉਸ ਅਕਾਲ ਦਾ ਸ਼ੁਕਰ ਕੀਤਾ, ਉਸ ਪਰਮਾਤਮਾ ਦਾ ਧੰਨਵਾਦ ਕੀਤਾ। ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਸ਼ਬਦ ਕਹੇ, ਕਹਿੰਦੇ ਨੇ ਢਾਕੇ ਦੇ ਪੂਰੇ ਸ਼ਹਿਰ ਵਿੱਚ ਉਸ ਦਿਨ ਦੀਪਮਾਲਾ ਰਾਤ ਨੂੰ ਕੀਤੀ ਗਈ ਸੀ। ਦੂਜੇ ਦਿਨ ਪੂਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਕੋਲ ਸੁਣਿਆ ਗਿਆ ਕਿ ਨਾਮ ਰੱਖਿਆ ਗਿਆ ਗੋਬਿੰਦ ਰਾਏ, ਨਾਲ ਫਿਰ ਅੱਗੋਂ ਉੱਤਰ ਦਿੰਦੇ ਆ, ਇਹ ਨਹੀਂ ਕਿ ਅਸੀਂ ਵਾਪਸ ਹੁਣੇ ਮੁੜਨੇ ਆ। ਕਹਿਣ ਲੱਗੇ ਸਾਹਿਬਜ਼ਾਦੇ ਦੀ ਪ੍ਰਤਪਾਲਣਾ ਕਰਨੀ, ਜੋ ਉਹ ਕਹਿ ਉਹਦੇ ਕਹਿਣ ਵਿੱਚ ਕਦੀ ਰੁਕਾਵਟ ਨਾ ਪਾਣੀ। ਹਜ਼ੂਰ ਕਿਰਪਾਲੂ ਜੀ ਅਗਾਂ ਜਗਤ ਜਲੰਦੇ ਨੂੰ ਠਾਰਨ ਗਏ, ਇਧਰ ਮੇਰੇ ਬਾਲਾ ਪ੍ਰੀਤਮ ਜੀ, ਮੈਂ ਸ਼ਬਦ ਕੇਵਲ ਬਾਲਾ ਪ੍ਰੀਤਮ ਵਰਤਣਾ ਕਿਉਂਕਿ ਕਲਗੀਆਂ ਵਾਲਾ ਤਾਂ ਬਣਿਆ ਸੀ ਆ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ, ਪੁੱਤਰਾਂ ਦਾ ਦਾਨੀ ਬਣਿਆ ਸੀ ਆ ਕੇ ਚਮਕੌਰ ਸਾਹਿਬ ਦੀ ਧਰਤੀ ਤੇ, ਸਰਬੰਸ ਦਾਨੀ ਬਣਿਆ ਸੀ ਦਮਦਮਾ ਸਾਹਿਬ ਦੀ ਧਰਤੀ ਤੇ ਆ ਕੇ। ਸਿਰ ਮੈਂ ਅਰਜ਼ ਕਰਨੀ ਚਾਹੁੰਦਾ ਬਾਲਾ ਪ੍ਰੀਤਮ ਨੂੰ, ਪਟਨੇ ਦਾ ਹਰ ਮਨੁੱਖ ਪਿਆਰ ਕਰਦਾ ਪਿਆ ਹੈ। ਹਜ਼ੂਰ ਕਿਰਪਾਲੂ ਜੀ ਸਰੀਰਕ ਤੌਰ ਤੇ ਜਦੋਂ ਵਧੇ ਨੇ ਤੇ ਖਾਸ ਕਰਕੇ ਅੱਜ ਦਾ ਪੁਰਬ ਤੁਸੀਂ ਮਨਾ ਰਹੇ ਹੋ, ਤੇ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਕਿ ਉਸ ਬਜ਼ੁਰਗ ਪੰਡਿਤ ਸ਼ਿਵ ਦੱਤ ਜਿਹਦੀ ਉਮਰ 80 ਸਾਲ ਦੀ ਏ, ਰੋਜ਼ ਉਹ ਬਜ਼ੁਰਗ ਗੰਗਾ ਦੇ ਕਿਨਾਰੇ ਆਉਂਦਾ ਤੇ ਆਪਣਾ ਚੌਂਕੜਾ ਮਾਰ ਨੇਤਰ ਬੰਦ ਕਰ ਉਹ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨਾਂ ਦੇ ਵਿੱਚ ਬੇਬਲ ਹੋਇਆ ਟਿਕਿਆ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹ ਨਹੀਂ ਕਿ ਆਪਾਂ ਇਸ ਗੱਲ ਨੂੰ ਪਚਾਕਾ ਮਾਰ ਕੇ ਛੱਡ ਜਾਈਏ। ਜੇ ਸਾਡੇ ਅੰਦਰ ਸੰਕੀਰਨਤਾ ਹੈ ਤੇ ਚੇਤੇ ਰੱਖਿਓ ਗੁਰੂ ਦਾ ਤੇ ਹਿਰਦੇ ਹੀ ਬੜਾ ਵਿਸ਼ਾਲ ਹੈ। ਸਾਹਿਬ ਕਿਰਪਾਲੂ ਜੀ ਉਹ ਜਦੋਂ ਅੱਜ ਗੰਗਾ ਦੇ ਕਿਨਾਰੇ ਗਏ ਤੇ ਉਹਨਾਂ ਦੇ ਜਾਣ ਦਾ ਤਰੀਕਾ ਇਹ ਸੀ ਕਿ ਇੱਕੋ ਦਮ ਦੌੜੇ ਨੇ। ਹਜ਼ੂਰ ਦੀ ਉਦੋਂ ਉਮਰ 4 ਕੁ ਸਾਲ ਦੇ ਕਰੀਬ ਹੈ। ਹੁਣ 4 ਸਾਲ ਦੀ ਉਮਰ ਕੀ ਆਪਾਂ ਸੰਸਾਰੀ ਨਜ਼ਰ ਵੀ ਤੱਕੀਏ, ਪੰਡਿਤ ਸ਼ਿਵ ਦੱਤ ਉਹਦੀ ਉਮਰ ਤਕਰੀਬਨ 80 ਸਾਲ ਤੋਂ ਟੱਪ ਕੇ 84 ਕੁ ਸਾਲ ਦੇ ਕਰੀਬ ਹੋ ਚੁੱਕੀ ਹੈ। 80 ਤੇ 85 ਦੇ ਦਰਮਿਆਨ ਹੈ। ਸਾਹਿਬ ਗੁਰੂ ਕਲਗੀਧਰ ਬਾਲਾ ਪ੍ਰੀਤਮ ਜੀ ਗੁਰੂ ਗੋਬਿੰਦ ਰਾਏ ਦੌੜਦੇ ਗਏ, ਇੱਕੋ ਦਮ ਪੰਡਿਤ ਜੀ ਨੇ ਚੌਂਕੜਾ ਮਾਰਿਆ, ਪਿੱਛੋਂ ਜਾ ਕੇ ਉਹਨਾਂ ਨੂੰ ਗਲੇ ਤੋਂ ਘੁੱਟ ਕੇ ਪਕੜ ਲਿਆ ਹੈ, ਉਹਨਾਂ ਦੀ ਕਮਰ ਤੇ ਚੜ ਗਏ। ਜਦੋਂ ਕਮਰ ਤੇ ਚੜ ਕੇ ਉੱਤੇ ਚੰਗੀ ਤਰ੍ਹਾਂ ਪਕੜਿਆ ਤੇ ਆਪਣੇ ਹੱਥਾਂ ਨਾਲ ਪੰਡਿਤ ਜੀ ਦੇ ਨੇਤਰ ਬੰਦ ਕਰ ਲਏ ਤੇ ਕੰਨ ਕੋਲ ਆਵਾਜ਼ ਦੇ ਕੇ ਕਿਹਾ, ਬਾਬਾ ਜੀ

ਲੈ ਹੁਣ ਦੇਖੋ, ਇੱਕ ਪਾਸੇ 84 ਸਾਲ ਦਾ ਬਜ਼ੁਰਗ, ਇੱਕ ਪਾਸੇ 4 ਸਾਲ ਦੀ ਆਰਬਲਾ ਵਿੱਚ ਗੁਰੂ ਗੋਬਿੰਦ ਰਾਏ। ਉਮਰ ਨਾ ਤੱਕਿਓ, ਅੰਦਰ ਦੀ ਜੋਤ ਤੇ ਰਹਿਮਤ ਤੱਕਿਓ। ਹੁਣ ਸਤਿਗੁਰੂ ਨੇ ਰੋਜ਼ ਦਾ ਨੇਮ ਬਣਾ ਲਿਆ। ਪੰਡਿਤ ਜੀ ਨੇ ਗੰਗਾ ਦੇ ਕਿਨਾਰੇ ਬਹਿਣਾ, ਪਿੱਛੋਂ ਦੌੜ ਕੇ ਜਾਣਾ, ਅੱਖਾਂ ਤੇ ਹੱਥ ਰੱਖ ਕੇ ਕਹਿਣਾ, ਬਾਬਾ ਜੀ ਪੰਡਿਤ ਜੀ ਝਾਤ, ਤੇ ਉਹ ਹੱਥ ਪਕੜ ਕੇ ਕਹਿ ਦਿੰਦੇ ਸਨ, ਮੇਰਾ ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ। ਹਜ਼ੂਰ ਨੇ ਗੋਦ ਵਿੱਚ ਬੈਠ ਜਾਣਾ। ਪੰਡਿਤ ਸ਼ਿਵ ਦੱਤ ਦਾ ਅੱਜ ਅੰਦਰ ਹੋਰ ਕੱਲ ਹੋਰ ਸਰੀਰ ਢਲਦਾ ਪਿਆ, ਤੇ ਅੰਦਰ ਗੁਰੂ ਦਾ ਪ੍ਰੇਮ ਮਾਨੋ ਜੋਬਣ ਤੇ ਆਉਂਦਾ ਪਿਆ ਹੈ। ਸਰੀਰ ਢਲ ਗਿਆ, ਅੰਦਰ ਪ੍ਰੇਮ ਜੋਬਣ ਤੇ ਆਇਆ। ਅੱਜ ਗਲੀ ਵਿੱਚੋਂ ਨਿਕਲਦੇ ਪਏ ਨੇ ਪੰਡਿਤ ਸ਼ਿਵ ਦੱਤ, ਤੇ ਆਵਾਜ਼ ਦਿੱਤੀ ਰਾਜਾ ਫਤਿਹ ਚੰਦ ਮੈਣੀ ਨੇ, ਮੈਨੂੰ ਸਿਰਫ 10 ਮਿੰਟ ਦਿਆ ਜੇ, ਮੈਂ ਇਹ ਜ਼ਰੂਰੀ ਅਰਜ਼ ਕਰਨੀ ਚਾਹੁੰਦਾ, ਤੁਹਾਡੇ ਅੰਦਰ ਅੱਜ ਭਿੱਜੇ ਨੇ, ਕਿਤੇ ਅਰਦਾਸ ਕਰੀਏ ਕਲਗੀ ਵਾਲਿਆ, ਪੰਡਿਤ ਸ਼ਿਵ ਦੱਤ ਵਰਗਾ ਪ੍ਰੇਮ ਸਾਨੂੰ ਬਖਸ਼ ਦੇ, ਫਤਿਹ ਚੰਦ ਮੈਣੀ ਵਰਗਾ ਸਿਦਕ ਬਖਸ਼ ਦੇ, ਕਰੀਮ ਬਖਸ਼ ਤੇ ਰਹੀਮ ਬਖਸ਼ ਵਰਗੀ ਭੇਟਾ ਕਰਨ ਦੀ ਸਾਨੂੰ ਜਾਂਚ ਬਖਸ਼ ਦੇ। ਹਜ਼ੂਰ ਕਿਰਪਾਲੂ ਜੀ, ਉਹਨਾਂ ਦਾ ਸਿੱਖ ਪੰਡਿਤ ਸ਼ਿਵ ਦੱਤ ਗਲੀ ਵਿੱਚੋਂ ਤੁਰਿਆ। ਰਾਜਾ ਫਤਿਹ ਚੰਦ ਮੈਣੀ ਨੇ ਆਵਾਜ਼ ਦਿੱਤੀ, ਪੰਡਿਤ ਜੀ ਘਰ ਆਓਗੇ? ਆਏ ਨੇ, ਤੇ ਅੰਦਰ ਪ੍ਰਵੇਸ਼ ਕੀਤਾ, ਤੇ ਆ ਕੇ ਜਦੋਂ ਫਤਿਹ ਚੰਦ ਮੈਣੀ ਦੇ ਚਿਹਰੇ ਤੇ ਰਾਣੀ ਦੇ ਚਿਹਰੇ ਨੂੰ ਤੱਕਿਆ, ਮਾਯੂਸੀ ਕਹਿਣ ਲੱਗੇ, ਮਾਯੂਸ ਕਿਉਂ? ਕਹਿੰਦੇ ਨੇ, ਦੇਖੋ ਪੰਡਿਤ ਜੀ, ਕਿਸੇ ਚੀਜ਼ ਦੀ ਪਰਮਾਤਮਾ ਨੇ ਕਮੀ ਨਹੀਂ ਰਹਿਣ ਦਿੱਤੀ, ਪਰ ਘਰ ਪੁੱਤਰ ਨਹੀਂ, ਸੰਤਾਨ ਤੋਂ ਬਿਨਾਂ ਬੇਬਲਖਾਂ, ਤੇ ਤੁਸੀਂ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰੋ ਖਾਂ, ਤੁਸੀਂ ਪ੍ਰਭੂ ਦੇ ਪਿਆਰੇ ਹੋ। ਤੇ ਸ਼ਰਧਾ ਵਿੱਚ ਭਿੱਜੇ ਬਜ਼ੁਰਗ ਨੇ ਕਿਹਾ, ਕਿਤੇ ਚਰਨਾਂ ਵਿੱਚ ਅਰਦਾਸ ਕਰਨੀ ਜੇ, ਉਹ ਤਾਂ ਪਟਨੇ ਦੀਆਂ ਗਲੀਆਂ ਵਿੱਚ ਅਨੇਕਾਂ ਕੌਤਕ ਪਿਆ ਕਰਦਾ ਹੈ। ਕੌਣ? ਕਹਿਣ ਲੱਗੇ, ਬਾਲਾ ਪ੍ਰੀਤਮ। ਕਿਹੜੇ ਬਾਲਾ ਪ੍ਰੀਤਮ? ਗੁਰੂ ਗੋਬਿੰਦ ਰਾਏ ਜੀ। ਕਹਿਣ ਲੱਗੇ, ਸਿਦਕ ਨਾਲ ਨੀਅਰਤ ਰਾਸ ਕਰਕੇ ਬੈਠੋ, ਇੱਕ ਦਿਨ ਤੁਹਾਡੇ ਘਰ ਉਹ ਜ਼ਰੂਰ ਆਉਣਗੇ। ਰਾਣੀ ਭਾਵਨਾ ਨੂੰ ਧਾਰ ਕੇ ਉਸ ਦਿਨ ਤੋਂ ਬਾਅਦ ਬੈਠ ਗਈ। ਰੋਜ਼ ਉਹਨੇ ਭਾਵਨਾ ਨਾਲ ਬੈਠਣਾ। ਅੱਜ ਉਹਨੇ ਛੋਲੇ ਪੂਰੀਆਂ ਤਿਆਰ ਕੀਤੇ, ਇੱਕੋ ਦਮ ਦਰਵਾਜ਼ੇ ਵਿੱਚ ਸੋਟੀਆਂ ਖੜਕਣ ਦੀ ਆਵਾਜ਼ ਸੁਣਾਈ ਦਿੱਤੀ, ਤੇ ਗੇਂਦ ਰਾਜੇ ਫਤਿਹ ਚੰਦ ਦੇ ਦਰਵਾਜ਼ਾ ਟੱਪ ਕੇ ਘਰ ਵਿੱਚ ਆ ਗਈ ਹੈ। ਅਸਲ ਵਿੱਚ ਗੇਂਦ ਨਹੀਂ ਆਈ, ਰਾਣੀ ਦੀ ਅੰਦਰ ਦੀ ਖਿੱਚ ਨੇ ਬਾਲਾ ਪ੍ਰੀਤਮ ਨੂੰ ਦਰਵਾਜ਼ੇ ਤੋਂ ਆਪਣੇ ਅੰਦਰ ਨੂੰ ਖਿੱਚ ਲਿਆ ਹੈ। ਅੰਦਰ ਦੀ ਪ੍ਰੀਤ ਨੇ ਖਿੱਚਿਆ, ਅੰਦਰ ਖਿੱਦੂ ਡਿੱਗੇ। ਹਜ਼ੂਰ ਖੁੰਡੀ ਨਾਲ ਬਾਲ ਉਮਰ ਵਿੱਚ ਉਹਨੂੰ ਠੋਕਰ ਮਾਰਦਿਆਂ ਰਾਣੀ ਨੂੰ ਤੱਕਿਆ, ਉਹਦੇ ਨੇਤਰ ਬੰਦ ਨੇ, ਦੌੜ ਕੇ ਖੁੰਡੀ ਛੱਡੀ, ਗੋਦ ਵਿੱਚ ਬੈਠ ਗਏ। ਬੇਸੁੱਧ ਰਾਣੀ ਬੈਠੀ ਤੇ ਗਲਵਕੜੀ ਪਾ ਕੇ ਕੰਨ ਕੋਲ ਆਵਾਜ਼ ਦਿੱਤੀ, ਮਾਂ। ਜਦੋਂ ਮਾਂ ਸ਼ਬਦ ਸੁਣਿਆ ਤੇ ਰਾਣੀ ਦਾ ਰੋਮ ਰੋਮ ਖਿੜ ਗਿਆ, ਕੌਣ ਹੈ ਜਿਹੜਾ ਮੇਰੀ ਗੋਦ ਵਿੱਚ ਬੈਠ ਕੇ ਕਹਿੰਦਾ ਮਾਂ? ਆਵਾਜ਼ ਫਿਰ ਦਿੱਤੀ, ਮਾਂ ਆਪਣੇ ਨੇਤਰ ਖੋਲ। ਜਦੋਂ ਨੇਤਰ ਖੋਲੇ ਤੇ ਕੀ ਦੇਖਿਆ, ਜਿਹਦੇ ਚਰਨਾਂ ਵਿੱਚ ਬੇਨਤੀ ਕਰਨੀ ਸੀ ਉਹ ਗੋਦ ਬਣ ਕੇ ਮਾਂ ਕਹਿ ਕੇ ਪੁਕਾਰਦਾ ਪਿਆ ਹੈ। ਹਜ਼ੂਰ ਕਿਰਪਾਲੂ ਜੀ, ਉਹਨਾਂ ਦੇ ਚਰਨਾਂ ਨੂੰ ਹੱਥ ਪਾਉਣ ਲੱਗੀ ਰਾਣੀ, ਤੇ ਸੱਚੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਕਹਿਣ ਲੱਗੇ, ਮਾਂ ਹੱਥ ਪੈਰਾਂ ਵੱਲ ਨਹੀਂ, ਮਾਂ ਦਾ ਹੱਥ ਸਿਰ ਉੱਤੇ ਆਉਂਦਾ ਹੁੰਦਾ ਹੈ। ਕੋਲ ਦਾਸੀ ਖਲੋਤੀ ਸੀ, ਕਹਿਣ ਲੱਗੀ, ਬਾਲਾ ਪ੍ਰੀਤਮ ਜੀ, ਕਿ ਤੁਸੀਂ ਕਿਰਪਾ ਕਰੋ, ਰਾਣੀ ਦੀ ਕੁੱਖ ਨੂੰ ਭਾਗ ਲੱਗੇ, ਪੁੱਤਰ ਦੀ ਦਾਤ ਮਿਲ ਜਾਏ। ਉਸੇ ਵਕਤ ਹੱਸ ਕੇ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਤੂੰ ਮਾਂ, ਤੇ ਜੇ ਯਕੀਨ ਕਰੇ ਤੇ ਬਾਲਾ ਪ੍ਰੀਤਮ ਤੇਰਾ ਪੁੱਤਰ, ਤੂੰ ਮਾਂ ਮੈਂ ਤੇਰਾ ਪੁੱਤਰ। ਉੱਥੇ ਦੋ ਸਵਾਲ ਉੱਠੇ ਸਨ ਕਿ ਬਾਲਾ ਪ੍ਰੀਤਮ, ਮਾਵਾਂ ਦੋ ਤੇ ਪੁੱਤਰ ਇੱਕ, ਇਹ ਕਿਵੇਂ ਹੋ ਸਕਦਾ ਕਿ ਦੋ ਮਾਵਾਂ ਦਾ ਇੱਕ ਪੁੱਤਰ? ਹੱਸ ਕੇ ਕਹਿਣ ਲੱਗੇ, ਅੰਮੀਏ, ਅੱਖਾਂ ਦੋ ਨੇ ਪਰ ਜੋਤਾਂ ਦੋ ਨੇ, ਅੱਖਾਂ ਦੋ ਹੋ ਸਕਦੀਆਂ ਨੇ ਪਰ ਜੋਤ ਇੱਕ ਹੀ ਹੁੰਦੀ ਹੈ। ਅੱਖਾਂ ਵੇਖਣ ਨੂੰ ਦੋ ਨੇ ਪਰ ਜੋਤਾਂ ਦੋ ਨਹੀਂ। ਜੇ ਦੋ ਅੱਖਾਂ ਦੀ ਜੋਤ ਇੱਕ ਹੈ ਤੇ ਮਾਤ ਗੁਜਰੀ ਦੀ ਗੋਦ, ਤੇ ਤੇਰੀ ਗੋਦ ਵਿੱਚ ਮੈਂ ਇਕੱਲਾ ਹੀ ਖੇਡੀ ਜਾਵਾਂਗਾ। ਕਹਿਣ ਲੱਗੇ, ਦੋ ਗੋਦਾਂ ਵਿੱਚ ਕਿਵੇਂ ਖੇਡੋਗੇ? ਹੱਸ ਕੇ ਕਹਿੰਦੇ ਆ, ਕਦੀ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਮਾਂ ਦੇਖੀ? ਗੰਗਾ ਦੀਆਂ ਲਹਿਰਾਂ ਵਿੱਚ ਵੀ ਉਹ ਖੇਡਦਾ, ਤੇ ਝੀਲ ਦੇ ਪਾਣੀ ਵਿੱਚ ਵੀ ਖੇਡਦਾ। ਜੇ ਇੱਕ ਚੰਦਰਮਾ ਗੰਗਾ ਵਿੱਚ ਤੇ ਝੀਲ ਵਿੱਚ ਦੋਨਾਂ ਪਾਣੀਆਂ ਵਿੱਚ ਖੇਡਦਾ, ਮੈਂ ਸਵੇਰੇ ਤੇਰੀ ਗੋਦ ਵਿੱਚ ਖੇਡਾਂਗਾ, ਸ਼ਾਮ ਨੂੰ ਮਾਤ ਗੁਜਰੀ ਦੀ ਗੋਦ ਵਿੱਚ ਖੇਡਾਂਗਾ, ਮੈਂ ਦੋਨਾਂ ਗੋਦਾਂ ਵਿੱਚ ਖੇਡਾਂਗਾ। ਲਿਆ, ਮੈਨੂੰ ਭੁੱਖ ਲੱਗੀ ਏ, ਕੋਈ ਸਿਕਾਂ।
ਅੱਜ ਰਾਣੀ ਨੂੰ ਸੁੱਝੇ ਕੋਈ

0: ਜਿਹੜਾ ਉਹ ਤਾਂ ਪੁੱਤਰ ਦੀ ਵਾਸ਼ਨੀ ਸੱਚ ਜਾਣੋ ਮਰ ਗਈ ਸੀ। ਜਦੋਂ ਸਤਿਗੁਰੂ ਆਇਆ ਅੰਦਰ ਵਾਸ਼ਨੀ ਮਰ ਗਈ। ਸੰਸਾਰੀ ਪੁੱਤਰ ਦੀ ਥਾਂ ਜਿਹਨੂੰ ਬਾਲਾ ਪ੍ਰੀਤਮ ਨੇ ਮਾਂ ਕਹਿ ਕੇ ਪਦਵੀ ਦੇ ਦਿੱਤੀ ਹੋਵੇ, ਮੈਨੂੰ ਦੋ ਸਿੱਖ ਕਦੀ ਨਹੀਂ ਭੁੱਲਦੇ। ਜਦੋਂ ਕਦੀ ਰਾਣੀ ਦਾ ਜ਼ਿਕਰ ਹੁੰਦਾ ਤੁਹਾਡੀ ਆਪੋ ਆਪਣੀ ਭਾਵਨਾ ਹੈ, ਮੈਨੂੰ ਭੁੱਲਦਾ ਨਹੀਂ। ਇੱਕ ਨੂੰ ਇੱਕ ਦੇ ਪੁੱਤਰ ਬਣੇ ਆ ਤੇ ਇੱਕ ਦੇ ਬਾਪ ਬਣੇ ਆ। ਧਿਆਨ ਦਿਆ ਜੇ ਪਟਨਾ ਸਾਹਿਬ ਦੀ ਧਰਤੀ ਤੇ ਰਾਣੀ ਦੇ ਪੁੱਤਰ ਬਣ ਕੇ ਉਹਨੂੰ ਮਾਂ ਕਹਿੰਦੇ ਆ, ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੈਤੇ ਨੂੰ ਸਿਰ ਆਪਣੀ ਛਾਤੀ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਹਿੰਦੇ ਆ। ਇਹ ਦੋ ਸ਼ਬਦ ਨਹੀਂ ਭੁੱਲਦੇ ਕਿ ਦੇਖੋ ਰਾਣੀ ਨੂੰ ਮਾਂ ਕਿਹਾ, ਕੁਝ ਬਾਹਰੋਂ ਭੇਜਿਆ, ਕਹਿਣ ਲੱਗੇ ਨਹੀਂ ਮਾਂ ਪੁੱਤਰ ਨੂੰ ਭੁੱਖ ਲੱਗੀ, ਜੋ ਕੁਝ ਘਰ ਵਿੱਚ ਹੈ ਛਕਾ ਦੇ। ਬੈਠ ਕੇ ਗੋਦ ਵਿੱਚ ਸਭ ਕੁਝ ਛਕਾਇਆ, ਨੇਮ ਬਣਾ ਲਿਆ ਕਿ ਦਿਨੇ ਮਾਤਾ ਇਸ ਦੇ ਘਰ ਵਿੱਚ ਜ਼ਰੂਰ ਆਉਣਾ। ਕਿਰਪਾਲੂ ਦਾਤਾ ਜੀ ਸਮਾਂ ਲੰਘਿਆ, ਅੱਜ ਗੁਰੂ ਤੇਗ ਬਹਾਦਰ ਜੀ ਆਏ ਨੇ। ਪੁੱਤਰ ਦੀ ਉਮਰ 5 ਸਾਲ ਦੇ ਕਰੀਬ ਹੋ ਚੁੱਕੀ। ਅੱਜ ਵੀ ਤੁਸੀਂ ਪਟਨਾ ਸਾਹਿਬ ਬਾਗ ਦੇਖਦੇ ਹੋ, ਰਹੀਮ ਬਖਸ਼ ਕਰੀਮ ਬਖਸ਼ ਦਾ ਬਾਗ ਸੁੱਕਾ ਹੈ। ਇੱਧਰ ਗੁਰੂ ਗੋਬਿੰਦ ਰਾਏ ਜੀ ਨੂੰ ਦੱਸ ਦਿੱਤਾ ਗਿਆ ਹੈ, ਮਾਤ ਨਾਨਕੀ ਨੂੰ ਪਤਾ ਲੱਗਾ ਮੇਰਾ ਪੁੱਤਰ 5 ਸਾਲਾਂ ਬਾਅਦ ਆਉਂਦਾ ਪਿਆ, ਤੇ ਗੁਰੂ ਗੋਬਿੰਦ ਰਾਏ ਸਾਰੀ ਰਾਤ ਖੁਸ਼ੀ ਵਿੱਚ ਨੇ, ਕਿਉਂਕਿ ਅੱਜ ਪਿਤਾ ਤੇ ਪੁੱਤਰ ਨੇ ਪਹਿਲੀ ਵਾਰ ਮਿਲਣਾ ਹੈ। 5 ਸਾਲ ਬਾਅਦ ਪੁੱਤਰ ਨੂੰ ਦੇਖਣਾ। ਹਜ਼ੂਰ ਘਰ ਨਹੀਂ ਆਏ, ਉਸ ਸੁੱਕੇ ਬਾਗ ਵਿੱਚ ਬੈਠ ਗਏ ਪਰਿਵਾਰ ਲੈ ਕੇ। ਗੋਬਿੰਦ ਰਾਏ ਜੀ ਨੂੰ ਗਿਆ ਤੇ ਜਦੋਂ ਪਿਤਾ ਜੀ ਨੂੰ ਦੇਖਿਆ ਤੇ ਗੋਬਿੰਦ ਰਾਏ ਸਤਿਗੁਰੂ ਨੇ ਹੱਥ ਜੋੜ ਕੇ ਪਿਤਾ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਕਹਿੰਦੇ ਨੇ ਸੁੱਕਾ ਪਿਆ ਮੁੱਦਤਾਂ ਦਾ ਬਾਗ ਵੀ ਖਰਾਬ ਹੋ ਗਿਆ। ਪਿਤਾ ਦੇ ਪੁੱਤਰ ਦੀ ਪਹਿਲੀ ਮਿਲਣੀ ਸੀ 5 ਸਾਲ ਦੀ ਉਮਰ ਵਿੱਚ। ਹਜ਼ੂਰ ਕੋਈ ਸਮਾਂ ਪਟਨਾ ਸਾਹਿਬ ਦੀ ਧਰਤੀ ਤੇ ਟਿਕੇ, ਆਪ ਆਨੰਦਪੁਰ ਨੂੰ ਆ ਗਏ। ਮੈਂ ਅੱਜ ਦੇ ਪੁਰਬ ਵਾਲੇ ਦਿਨ ਬੇਨਤੀ ਕਰਨੀ ਚਾਹੁੰਦਾ। ਸਮਾਂ ਲੰਘਿਆ, ਪਟਨਾ ਸਾਹਿਬ ਦੀ ਧਰਤੀ ਤੋਂ ਅੱਜ ਬਾਲਾ ਪ੍ਰੀਤਮ ਚੱਲੇ ਨੇ। ਕਦੀ ਤੱਕੋ ਉਹਨਾਂ ਜਗਿਆਸੂਆਂ ਦਾ ਹਾਲ। ਪੰਡਿਤ ਸ਼ਿਵ ਦੱਤ ਕੁਛ ਨਹੀਂ ਬੋਲਦਾ, ਸਿਰਫ ਖਾਮੋਸ਼ ਬੈਠਾ ਹੈ, ਕਿਉਂਕਿ ਕੰਨਾਂ ਵਿੱਚ ਰੋਜ਼ ਆਵਾਜ਼ ਪੈਂਦੀ ਸੀ ਬਾਬਾ ਜੀ ਝਾਤ। ਅੱਜ ਉਹ ਆਵਾਜ਼ ਆਨੰਦਪੁਰ ਦੀ ਧਰਤੀ, ਪੰਜਾਬ ਦੀ ਧਰਤੀ ਨੂੰ ਜਾਂਦੀ ਪਈ ਹੈ। ਰਾਣੀ ਫਤਿਹ ਚੰਦ ਮੈਣੀ ਦੀ ਉਹ ਬੇਬਲ ਹੈ ਕਿ ਕੌਣ ਆ ਕੇ ਰੋਜ਼ ਮਾਂ ਕਹਿ ਕੇ ਪੁਕਾਰੇਗਾ। ਕਰੀਮ ਬਖਸ਼ ਤੇ ਰਹੀਮ ਬਖਸ਼ ਨਵਾਬ ਦੋਨੋਂ ਭਾਵਨਾ ਨਾਲ ਭਿੱਜੇ ਨੇ। ਜਦੋਂ ਤੁਰਨ ਲੱਗੇ ਤੇ ਪੁੱਛਿਆ ਸੰਗਤ ਨੇ, ਕਿਸੇ ਨੂੰ ਕਹਿੰਦੇ ਆ ਕਿ ਸਵੇਰੇ ਜਪਜੀ ਇਕਾਗਰਤਾ ਨਾਲ ਪੜਿਓ, ਮੈਂ ਤੁਹਾਡੇ ਕੋਲ ਹੋਵਾਂਗਾ। ਕਿਸੇ ਨੂੰ ਕਹਿੰਦੇ ਆ ਆਸਾ ਕੀ ਵਾਰ ਦਾ ਕੀਰਤਨ ਸੁਣਿਓ, ਮੈਂ ਤੁਹਾਡੇ ਕੋਲ ਹੋਵਾਂਗਾ। ਕਰੀਮ ਬਖਸ਼ ਰਹੀਮ ਬਖਸ਼ ਨੂੰ ਕਿਹਾ ਅੰਮ੍ਰਿਤ ਵੇਲੇ ਇਸ ਅਸਥਾਨ ਦੀ ਹਾਜ਼ਰੀ ਭਰਿਓ, ਮੈਂ ਤੁਹਾਡੇ ਕੋਲ ਸੰਗਤ ਵਿੱਚ ਹੋਵਾਂਗਾ। ਪੰਡਿਤ ਸ਼ਿਵ ਦੱਤ ਕੁਛ ਨਹੀਂ ਬੋਲਿਆ, ਬੈਰਾਗ ਸੀ। ਸੱਚ ਜਾਣਿਓ ਬੈਰਾਗ ਅਥਰਵਾਂ ਨੂੰ ਜਨਮ ਦਿੰਦਾ ਹੈ ਤੇ ਅਥਰੂ ਬੋਲੀ ਬਣ ਕੇ ਫਿਰ ਵਿਆਖਿਆ ਕਰਦੇ ਨੇ ਇਸਦਾ ਅੰਦਰ ਕੀ ਹੋ ਜਾ ਹੈ। ਪੰਡਿਤ ਸ਼ਿਵ ਦੱਤ ਪਿੱਛੇ ਖਲੋਤੇ ਉਸ ਬਜ਼ੁਰਗ ਦੀਆਂ ਅੱਖਾਂ ਸਿਮਦੀਆਂ ਨੇ। ਕੋਲ ਜਾ ਕੇ ਕਿਹਾ ਬਾਬਾ ਜੀ ਨੇਤਰ ਖੁੱਲੇ, ਮੇਰਾ ਬਾਲਾ ਪ੍ਰੀਤਮ। ਕਹਿਣ ਲੱਗੇ ਤੁਸੀਂ ਭਾਵਨਾ ਨਾਲ ਰੋਜ਼ ਬੈਠਿਆ ਕਰੋ ਤੇ ਮੈਂ ਤੁਹਾਡੇ ਕੋਲ ਆਵਾਜ਼ ਦਿਆ ਕਰਾਂਗਾ। ਅਸੀਸ ਦੇ ਦਿੱਤੀ, ਰਾਣੀ ਅੱਗੇ ਵਧੀ। ਉਹਦਾ ਅੰਦਰ ਸਭ ਤੋਂ ਵੱਧ ਬੇਬਲ ਸੀ ਜਿਹਨੂੰ ਮਾਂ ਕਿਹਾ। ਕੋਲ ਜਾ ਕੇ ਕਹਿਣ ਲੱਗੇ ਮਾਂ ਮੈਂ ਤੇਰੇ ਤੋਂ ਬਿਲਕੁਲ ਦੂਰ ਨਹੀਂ ਜਾਣਾ, ਜੇ ਮਾਂ ਕਿਹਾ ਮੈਂ ਤੇਰਾ ਪੁੱਤਰ ਹਾਂ। ਬਾਲਾ ਪ੍ਰੀਤਮ ਰੋਜ਼ ਗੋਦ ਵਿੱਚ ਬੈਠਣਾ, ਹੁਣ ਦੀਦਾਰ ਕਿਵੇਂ? ਕਹਿਣ ਲੱਗੇ ਰੋਜ਼ ਪੰਗਤ ਬਿਠਾ ਕੇ ਛੋਲੇ ਪੂਰੀਆਂ ਦਾ ਪ੍ਰਸ਼ਾਦ ਛਕਾਈ, ਮੈਂ ਖੁਦ ਛਕਾਂਗਾ। ਤੁਰਨ ਲੱਗਿਆ ਆਪਣੇ ਹੱਥਾਂ ਨਾਲ ਇੱਕ ਬੂਟਾ ਘਰ ਵਿੱਚ ਲਾ ਦਿੱਤਾ। ਅੱਜ ਵੀ ਤੁਸੀਂ ਦੇਖਿਓ ਉਹ ਕ੍ਰੋਧ ਦਾ ਬੂਟਾ ਹੈ। ਆਪਣੇ ਹੱਥੀ ਬੂਟਾ ਲਾ ਕੇ ਕਹਿਣ ਲੱਗੇ ਲੈ ਮਾਂ ਤੂੰ ਲਚਾਂ ਦੀ ਸੰਤਾਨ ਮਿਲੇ, ਮੇਰੇ ਘਰ ਬੂਟਾ ਲੱਗੇ, ਤੇਰਾ ਪੁੱਤਰ ਇਹੋ ਜਿਹਾ ਬੂਟਾ ਲਾ ਜਾਏਗਾ ਕ੍ਰੋਧ ਦਾ, ਨਾ ਪੱਤ ਝਾੜ ਵਿੱਚ ਇਹਨੇ ਝੜਨਾ, ਨਾ ਇਹਨੇ ਜੋਟ ਜੇਠ ਦੀ ਲੂਹ ਵਿੱਚ ਟਿਕਣਾ, ਨਾ ਗਰਮੀ ਸੁਕਾਏਗੀ ਨਾ ਸਰਦੀ ਸੁਕਾਏਗੀ। ਹਕੀਕਤ ਵਿੱਚ ਉਹ ਕ੍ਰੋਧ ਦਾ ਪੇਡਾ ਕਦੀ ਵੀ ਸੁੱਕਦਾ ਨਹੀਂ, 12 ਮਹੀਨੇ ਹਰਾ ਰਹਿੰਦਾ। ਤੁਰ ਲੱਗਿਆ ਆਪਣੇ ਹੱਥਾਂ ਨਾਲ ਉਹ ਬੂਟਾ ਲਾਇਆ। ਹਜ਼ੂਰ ਕਿਰਪਾਲੂ ਜੀ ਨੂੰ ਸੰਗਤ ਤੋਰਨ ਆਈਏ, ਉਸ ਵੇਲੇ ਕਹਿੰਦੇ ਨੇ ਹਰ ਇੱਕ ਦਾ ਅੰਦਰ ਭਰਿਆ, ਚਿੱਤ ਨਹੀਂ ਕਰਦਾ। ਤੇ ਕਹਿੰਦੇ ਨੇ ਉਸ ਵੇਲੇ ਇੱਕ ਫਕੀਰ ਆਇਆ, ਪੁੱਛਦਾ ਉਹ ਪਟਨੇ ਨੂੰ ਕੀ ਹੋ ਗਿਆ, ਹਰ ਚਿਹਰਾ ਮਾਯੂਸ ਹੈ, ਮੁਸਲਮਾਨ ਨੂੰ ਦੇਖਦਾ ਉਹ ਰੋ ਰਿਹਾ, ਹਿੰਦੂ ਨੂੰ ਦੇਖਦਾ ਉਹਦਾ ਅੰਦਰ ਭਰਿਆ। ਤੇ ਅੱਗੋਂ ਫਕੀਰ ਨੂੰ ਉੱਤਰ ਮਿਲਿਆ, ਪਟਨੇ ਦੀ ਜਿੰਦ ਤੁਰ ਚੱਲੀ ਹੈ। ਪਟਨੇ ਦੀ ਜਿੰਦ ਗੋਬਿੰਦ ਰਾਏ ਚੱਲੇ ਨੇ। ਸ਼ਾਹ ਆਇਆ, ਕਹਿਣ ਲੱਗਾ ਪਾਤਸ਼ਾਹ ਕਿ ਰਸਤੇ ਵਿੱਚ ਹਰ ਸ਼ਹਿਰ ਵਿੱਚ ਮੇਰੀ ਖਮੇਲੀ ਏ, ਜਿੱਥੇ ਮਰਜ਼ੀ ਪੜਾ ਕਰਿਓ। ਪਟਨਾ ਸਾਹਿਬ ਤੋਂ ਤੁਰੇ, ਪਹਿਲਾ ਪੜਾ ਦਾਨਾਪੁਰ ਕੀਤਾ। ਬੁੱਢੜੀ ਮਾਈ ਬੈਠੀ ਸੀ ਕੱਚੀ ਮਿੱਟੀ ਦੀ ਖਾਂਡੀ ਵਿੱਚ ਖਿਚੜੀ ਬਣਾ ਕੇ, ਅੱਖਾਂ ਤੋਂ ਦਿਸਦਾ ਨਹੀਂ ਸੀ। ਬਾਲਾ ਪ੍ਰੀਤਮ ਤੂੰ ਚੱਲਣਾ, ਪਤਾ ਨਹੀਂ ਇਹਨਾਂ ਦੀਦਿਆਂ ਨੇ ਪਰਤ ਕੇ ਤੈਨੂੰ ਦੇਖਣਾ ਕਿ ਨਹੀਂ, ਇਸ ਬੁੱਢੜੀ ਨੂੰ ਦੀਦਾਰ ਜ਼ਰੂਰ ਦੇ ਜਾਈਂ। ਸਿੱਧੇ ਚਲੇ ਗਏ ਗੰਗਾ ਦੇ ਕਿਨਾਰੇ। ਉਹ ਬੀਬੀ ਦਾ ਨਾਮ ਸੀ ਜਮਣੀ ਦੇਵੀ। ਉਹਦੇ ਘਰ ਗਏ, ਉਹਨੂੰ ਨਿਵਾਜਿਆ। ਸੋਚਿਆ ਇੰਨੀ ਸੰਗਤ ਤੇ ਖਾਂਡੀ ਦੀ ਖਿਚੜੀ ਕਿਵੇਂ ਪੂਰੀ ਆਏ। ਕਹਿਣ ਲੱਗੇ ਮਾਂ ਲਿਆ ਖਾਂਡੀ ਮੈਨੂੰ ਦੇ, ਮੈਂ ਵਰਤਾਨਾ। ਉਹ ਜਿੱਥੇ ਗੁਰੂ ਵਰਤਾਨ ਲੱਗ ਪਏ ਉੱਥੇ ਕਦੀ ਘਾਟੇ ਪੈਂਦੀ। ਹਜ਼ੂਰ ਚਲੇ ਗਏ, ਸਮਾਂ ਆਪਣੀ ਕਰਵਟ ਲੈ ਗਿਆ। ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ। ਬਾਲਾ ਪ੍ਰੀਤਮ ਕਲਗੀਆਂ ਵਾਲੇ ਬਣ ਗਏ, ਗੁਲੇਲਾਂ ਚਲਾਉਣ ਵਾਲਾ, ਤੀਰ ਚਲਾਉਣ ਵਾਲਾ ਬਣ ਗਿਆ, ਗਲੀਆਂ ਵਿੱਚ ਦੌੜਨ ਵਾਲਾ ਨੀਲੇ ਦਾ ਸ਼ਾਂ ਅਸਵਾਰ ਬਣ ਗਿਆ, ਸੱਚ ਦੀ ਆਵਾਜ਼ ਬੁਲੰਦ ਕਰਨ ਲੱਗਾ। ਅੱਜ ਮੁੱਦਤਾਂ ਤੋਂ ਬਾਅਦ ਪਿਆਰੇ ਦਾ ਪੁਰਬ ਆਉਣਾ, ਜਿਹੜਾ ਅੱਜ ਗੁਰਪੁਰਬ ਜਿਵੇਂ ਆਇਆ, ਪੋਸ ਉਹਦੀ ਸਪਤਮੀ ਆਉਣੀ ਏ। ਫਤਿਹ ਚੰਦ ਮੈਣੀ ਦੀ ਰਾਣੀ ਨੇ ਕਿਹਾ ਕਿ ਰਾਜਨ ਮੇਰਾ ਦਿਲ ਖਿੱਚ ਪਿਆ ਪਾਉਂਦਾ ਹੈ ਕਿ ਮੈਂ ਘੱਟੋ ਘੱਟ ਆਪਣੇ ਪੁੱਤਰ ਨੂੰ ਇੱਕ ਵਾਰੀ ਹੋਰ ਦੇਖ ਆਵਾਂ। ਬਾਲਾ ਪ੍ਰੀਤਮ ਮੈਨੂੰ ਮਾਂ ਕਹਿ ਕੇ ਗਿਆ ਹੈ, ਲੋਕ ਕਹਿੰਦੇ ਨੇ ਕਲਗੀ ਵਾਲਾ ਬਣ ਗਿਆ ਹੈ, ਮੈਨੂੰ ਘੱਟੋ ਘੱਟ ਇੱਕ ਵਾਰੀ ਉਹਦੀ ਝੁੱਲਦੀ ਕਲਗੀ ਉਸ ਪੁੱਤਰ ਦੇ ਦੀਦਾਰ ਕਰ ਆਉਣ ਦੇ। ਸਾਰਾ ਪਰਿਵਾਰ ਤਿਆਰ ਹੋਇਆ। ਪੰਡਿਤ ਸ਼ਿਵ ਦੱਤ ਤਕਰੀਬਨ 100 ਦੇ ਨੇੜੇ ਟੁੱਕ ਚੁੱਕਾ ਸੀ। ਹੁਣ ਦੇਖਿਓ ਉਹਦਾ ਹੱਡੀਆਂ ਦਾ ਪਿੰਜਰ ਰਹਿ ਗਿਆ, ਮਾਸ ਉਹਦਾ ਹੱਡੀਆਂ ਛੱਡ ਗਈਆਂ ਨੇ, ਪਰ ਰੋਜ਼ ਕਿਸੇ ਦਾ ਸਹਾਰਾ ਲੈ ਕੇ ਨੇਮ ਨਹੀਂ ਟੁੱਟਣ ਦਿੱਤਾ। ਗੰਗਾ ਦੇ ਕਿਨਾਰੇ ਬਹਿਣਾ, ਕਿਉਂਕਿ ਬਚਨ ਕਮਾਉਣਾ ਹੀ ਸਿੱਖੀ ਹੈ। ਉਹ ਬਜ਼ੁਰਗ ਬਚਨ ਕਮਾਈ ਜਾਂਦਾ, ਮੇਰੀ ਨਿਭ ਜਾਏ। ਪੰਡਿਤ ਸ਼ਿਵ ਦੱਤ ਨੂੰ ਦੱਸਿਆ ਨਹੀਂ, ਬਜ਼ੁਰਗ ਇਹ ਪਤਾ ਨਹੀਂ ਰਸਤੇ ਵਿੱਚ ਤਕਲੀਫ ਨਾ ਹੋ ਜਾਏ। ਤੇ ਕਿਸੇ ਨੇ ਦੱਸਿਆ ਪੰਡਿਤ ਨੂੰ, ਪੰਡਿਤ ਜੀ ਕਿ ਫਤਿਹ ਚੰਦ ਮੈਣੀ ਤੇ ਪਰਿਵਾਰ ਗਿਆ ਆਨੰਦਪੁਰ ਸਾਹਿਬ ਤੁਹਾਡੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਨੂੰ। ਪੰਡਿਤ ਸ਼ਿਵ ਦੱਤ ਨੇ ਵਸੀਲਾ ਬਣਾਇਆ, ਪਹਿਲਾ ਪੜਾਅ ਵੀ ਦਾਨਾਪੁਰ ਹੀ ਕੀਤਾ ਸੀ ਫਤਿਹ ਚੰਦ ਨੇ, ਜਿੱਥੇ ਗੁਰੂ ਗੋਬਿੰਦ ਰਾਏ ਨੇ ਪੜਾਅ ਕੀਤਾ। ਪੰਡਿਤ ਸ਼ਿਵ ਦੱਤ ਸ਼ਾਮ ਨੂੰ ਪਹੁੰਚ ਗਿਆ, ਕਹਿਣ ਲੱਗਾ ਮੇਰੇ ਦਿਲ ਦੇ ਮਿਹਰਮਾ ਫਤਿਹ ਚੰਦਾ, ਤੈਨੂੰ ਪਤਾ ਹੈ ਮੇਰੇ ਤਨ ਦੀ ਚਮੜੀ ਨੂੰ ਤੇ ਝੁਰੜੀਆਂ ਨਾ ਦੇਖ, ਮੇਰੇ ਤਨ ਦੀ ਚਮੜੀ ਜਵਾਬ ਦੇਗੀ, ਅੰਗ ਜਵਾਬ ਦੇਗਾ, ਪਰ ਅੰਦਰ ਦੀ ਪ੍ਰੀਤ ਨੇ ਜਵਾਬ ਨਹੀਂ ਦਿੱਤੀ। ਅੰਦਰ ਦਾ ਪਿਆਰ ਉਸੇ ਤਰ੍ਹਾਂ, ਮੈਨੂੰ ਬਾਲਾ ਪ੍ਰੀਤਮ ਦੇ ਦਰ ਤੇ ਲੈ ਜਾ। ਇਹ ਕਾਫਲਾ ਤੁਰਿਆ, ਉਧਰ ਗੁਰਪੁਰਬ ਵਾਲਾ ਦਿਨ ਪਿਆ ਆਉਂਦਾ। ਮੈਂ ਕਹਿੰਦਾ ਦਾਤਾ ਕਿਤੇ ਇਹੋ ਜਿਹਾ ਪੁਰਬ ਸਾਡੇ ਲਈ ਲਿਆਈ, ਭਾਵਨਾ ਬਣ ਜਾਏ। ਉਧਰ ਪੁਰਬ ਦਾ ਦਿਨ ਆਉਂਦਾ, ਇਧਰ ਕਾਫਲਾ ਤੁਰੀ ਗਿਆ। ਪੰਡਿਤ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ, ਤੁਰ ਪਏ ਨੇ। ਹਜ਼ੂਰ ਕਿਰਪਾਲੂ ਜੀ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਘੋੜੇ ਤੇ ਸਵਾਰ ਹੋਏ, ਕੀਰਤਪੁਰ ਸਾਹਿਬ ਲੰਘੇ ਨੇ, ਸਰਸਾ ਨੂੰ ਪਾਰ ਕੀਤਾ, ਰੋਪੜ ਦੇ ਨੇੜੇ ਆ ਗਏ ਤੇ ਖਲੋ ਕੇ ਰਸਤੇ ਤੇ ਦੇਖਦੇ ਨੇ, ਅੱਜ ਮੇਰੀ ਮਾਂ ਤੁਰੀ ਆਉਂਦੀ ਏ। ਮਾਂ ਨੂੰ ਅੱਗੇ ਜੀ ਆਇਆ ਕਹੀਦਾ ਹੁੰਦਾ ਹੈ। ਅੱਜ ਮੇਰਾ ਪਿਆਰਾ ਬਾਬਾ ਪੰਡਿਤ ਸ਼ਿਵ ਦੱਤ ਹੁੰਦਾ ਪਿਆ, ਬਾਲ ਉਮਰ ਦੇ ਮੈਨੂੰ ਪਿਆਰ ਕਰਨ ਵਾਲੇ ਨੇ, ਮੈਂ ਉਹਨਾਂ ਨੂੰ ਜੀ ਆਇਆ ਕਹਿਣ ਆਇਆ। ਸਾਹਮਣੇ ਕਾਫਲਾ ਤੁਰਿਆ ਆਉਂਦਾ ਤੇ ਅੱਗੇ ਅੱਗੇ ਪਾਲਕੀ ਏ, ਪਾਲਕੀ ਵਿੱਚ ਪੰਡਿਤ ਸ਼ਿਵ ਦੱਤ ਨੇ। ਕਿਰਪਾਲੂ ਦਾਤਾ ਜੀ ਨੇ ਘੋੜਾ ਬਿਲਕੁਲ ਪਾਲਕੀ ਦੇ ਨਾਲ ਲਾਇਆ ਤੇ ਪਰਦੇ ਵਿੱਚੋਂ ਆਵਾਜ਼ ਦਿੱਤੀ, ਬਾਬਾ ਜੀ ਝਾਤ, ਪੰਡਿਤ ਜੀ ਝਾਤ। ਅੰਜ ਲੱਗਾ ਕਿ ਜਿਵੇਂ ਗੰਗਾ ਦਾ ਕਿਨਾਰਾ ਤੇ ਬਾਲਾ ਪ੍ਰੀਤਮ ਇੱਕੋ ਦਮ ਮੇਰੀ ਕਮਰ ਤੇ ਚੜਿਆ ਤੇ ਹੱਥਾਂ ਨਾਲ, ਕੰਬਦੇ ਹੱਥਾਂ ਨਾਲ ਕੱਪੜਾ ਚੁੱਕਿਆ ਪੰਡਿਤ ਸ਼ਿਵ ਦੱਤ ਨੇ। ਬਾਲਾ ਪ੍ਰੀਤਮ ਦੀ ਥਾਂ ਤੇ ਕਲਗੀਆਂ ਵਾਲੇ ਬਣ ਗਏ। ਚਿਹਰਾ ਜਿਹੜਾ ਭਰ ਜੋਵਨ ਵਿੱਚ ਆਇਆ ਹੋਇਆ ਹੈ। ਪਾਲਕੀ ਰੱਖ ਦਿੱਤੀ, ਪੰਡਿਤ ਸ਼ਿਵ ਦੱਤ ਜੀ ਬਾਹਰ ਨਿਕਲੇ। ਉਹ ਗੁਰੂ ਕੇ ਸਿੱਖਾ ਦੇਖ, ਗੁਰੂ ਗੋਬਿੰਦ ਸਿੰਘ ਦੇ ਅੰਦਰ ਦੇ ਨਿਹ ਨੂੰ, ਉਸ ਦੀਆਂ ਹੱਡੀਆਂ ਦੀ ਮੁੱਠ ਹੈ, ਚਮੜੀ ਹੱਡੀਆਂ ਛੱਡ ਚੁੱਕੀ ਏ, ਅੱਖਾਂ ਤੋਂ ਦਿਸਦਾ ਨਹੀਂ। ਨੇੜੇ ਹੋ ਕੇ ਜਦੋਂ ਮੱਥਾ ਟੇਕਣ ਲੱਗਾ, ਸਾਹਿਬ ਨੇ ਬੋਚ ਲਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ, ਕਿਉਂਕਿ ਪੰਡਿਤ ਸ਼ਿਵ ਦੱਤ ਦਾ ਸੀਨਾ ਕਲਗੀ ਵਾਲੇ ਦੇ ਸੀਨੇ ਵਿੱਚ ਮਿਲਿਆ ਹੋਇਆ, ਅੰਦਰੋਂ ਪ੍ਰੀਤ ਵਿੱਚ ਪਰੋਤੇ ਨੇ। ਜਦੋਂ ਵੇਖ ਕੇ ਪੰਡਿਤ ਜੀ ਨੇ ਕਿਹਾ, ਅੱਖਾਂ ਭਰ ਕੇ, ਮੇਰਾ ਕਲਗੀਆਂ ਵਾਲਾ। ਕਹਿਣ ਲੱਗੇ ਨਹੀਂ ਬਾਲਾ ਪ੍ਰੀਤਮ ਕਹੋ ਬਾਲਾ ਪ੍ਰੀਤਮ ਕਿਉਂਕਿ ਤੁਹਾਡੇ ਸ਼ਬਦ ਸੁਣਿਆ ਕਈ ਸਾਲ ਹੋ ਗਏ ਮੈਂ ਤੁਹਾਡਾ ਬਾਲਾ ਪ੍ਰੀਤਮ ਹੀ ਹਾਂ ਸੰਗਤ ਲਈ ਹੋਰਲਾ ਲਈ ਕਲਗੀਆਂ ਵਾਲਾ ਪਰ ਤੁਹਾਡਾ ਬਾਲਾ ਪ੍ਰੀਤਮ ਹਾਂ ਕਹਿੰਦੇ ਨੇ ਪੰਡਿਤ ਜੀ ਨੇ ਕਿਹਾ ਬਾਲਾ ਪ੍ਰੀਤਮ ਇੰਨੀ ਦੇਰ ਨੂੰ ਮਾਂ ਫਤਿਹ ਚੰਦ ਮੈਣੀ ਦੀ ਰਾਣੀ ਆ ਗਈ ਏ ਹਜ਼ੂਰ ਆਪ ਉੱਠ ਕੇ ਅੱਗੇ ਗਏ ਰਾਣੀ ਬੇਬਲ ਹੋ ਕੇ ਮੱਥਾ ਟੇਕਣ ਲੱਗੀ ਮੱਥਾ ਬੋਚ ਕੇ ਕਹਿੰਦੇ ਨੇ ਨਹੀਂ ਮਾਂ ਉਸ ਦਿਨ ਵੀ ਕਿਹਾ ਸੀ ਮਾਵਾਂ ਅਸੀਸ ਦਿੰਦੀਆਂ ਨੇ ਮਾਵਾਂ ਚੁੱਕਦੀਆਂ ਨਹੀਂ ਮਰਿਆਦਾ ਪੁਰਸ਼ੋਤਮ ਨੇ ਜਦੋਂ ਕਿਹਾ ਤੇ ਕਹਿੰਦੇ ਨੇ ਅੰਦਰ ਮਾਂ ਦਾ ਖਿੜ ਗਿਆ ਕਲਗੀ ਵਾਲੇ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਮਸਤਕ ਨੂੰ ਚੁੰਮਿਆ ਆਨੰਦਪੁਰ ਆਏ ਸੰਗਤੀ ਇਕੱਠੀ ਹੋਈ ਸੰਗਤ ਵੇਖਣ ਵਾਸਤੇ ਆਈ ਕਿਹੜੀ ਰਾਣੀ ਹੈ ਜਿਹਨੂੰ ਮਾਂ ਦੀ ਪਦਵੀ ਮਿਲੀ ਏ ਕਿਹੜਾ ਪੰਡਿਤ ਹੈ ਜਿਹਦੀ ਗੋਦ ਵਿੱਚ ਬੈਠ ਕੇ ਗੁਰੂ ਕਲਗੀਧਰ ਜੀ ਨੇ ਬਾਲਪਨ ਦੇ ਦਿਨ ਬਤੀਤ ਕੀਤੇ ਸਾਰੀ ਸੰਗਤ ਨੇ ਇਸ ਪਰਿਵਾਰ ਦਾ ਸਤਿਕਾਰ ਕੀਤਾ ਪੰਡਿਤ ਸ਼ਿਵਦੱਤ ਰੋਜ਼ ਜਿੱਥੇ ਗੁਰੂ ਗੋਬਿੰਦ ਸਿੰਘ ਬਹਿੰਦੇ ਆ ਉਹਨਾਂ ਨੂੰ ਉੱਥੇ ਲਿਆਇਆ ਜਾਂਦਾ ਹੈ ਸਰੀਰ ਵਡੇਰਾ ਹੈ ਅੱਜ ਗੁਰੂ ਕਲਗੀਧਰ ਜੀ ਦਾ ਪੁਰਬ ਆ ਗਿਆ ਹੈ ਪੰਡਿਤ ਸ਼ਿਵਦੱਤ ਜੀ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਬੈਠੇ ਆ ਪਿਆਰੇ ਦੀ ਵਰੇ ਗੰਢ ਹੈ ਰਾਜਾ ਫਤਿਹ ਚੰਦ ਨੇ ਹੱਥ ਜੋੜੇ ਨੇ ਕਿ ਸੱਚੇ ਪਾਤਸ਼ਾਹ ਘਰ ਨੂੰ ਜਾਣਾ ਹੈ ਹਜ਼ੂਰ ਨੇ ਆਵਾਜ਼ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਆਇਆ ਜਾਏ ਸਹੀ ਪਾ ਦਿੱਤੀ ਮਾਂ ਅੱਗੇ ਛੋਲੇ ਪੂਰੀਆਂ ਵਿੱਚੋਂ ਚਿਲਕਾਰੇ ਸਨ ਇਸ ਸ਼ਬਦ ਨਾਲ ਜੁੜਿਓ ਤਨ ਤਿਆਗਣ ਤੋਂ ਬਾਅਦ ਇਹ ਸ਼ਬਦ ਦਾ ਚਿਲਕਾਰਾ ਜਿੰਦ ਦੇ ਨਾਲ ਜਾਏਗਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਮਾਂ ਨੂੰ ਤੇ ਨਾਲ ਪੰਡਿਤ ਸ਼ਿਵ ਦੱਤ ਕੋਲ ਨੇ ਰਾਜੇ ਨੇ ਕਿਹਾ ਪੰਡਿਤ ਜੀ ਉੱਚੀ ਆਵਾਜ਼ ਵਿੱਚ ਅਸੀਂ ਚੱਲੇ ਜੇ ਕੱਲ ਨੂੰ ਤੁਸੀਂ ਮੰਗ ਲਓ ਬਾਲਾ ਪ੍ਰੀਤਮ ਕੋਲੋਂ ਕੁਛ ਕਹਿਣ ਲੱਗੇ ਚੱਲੇ ਹੋ ਕਹਿੰਦੇ ਨੇ ਹਾਂ ਕਹਿਣ ਲੱਗੇ ਮੈਂ ਜਾਣ ਲਈ ਨਹੀਂ ਆਇਆ ਮੈਂ ਵਾਪਸ ਜਾਣ ਲਈ ਨਹੀਂ ਆਇਆ ਕਹਿਣ ਲੱਗੇ ਪੰਡਿਤ ਜੀ ਨਹੀਂ ਅਸੀਂ ਤੁਹਾਨੂੰ ਉਸੇ ਤਰ੍ਹਾਂ ਲੈ ਕੇ ਜਾਵਾਂਗੇ ਕਹਿਣ ਲੱਗੇ ਨਹੀਂ ਹੁਣ ਮੈਂ ਜਾਣ ਲਈ ਨਹੀਂ ਆਇਆ ਮੈਂ ਇੱਥੇ ਸਮਾਨ ਲਈ ਆਇਆ ਵਾਂ ਮੈਂ ਘਰ ਨੂੰ ਵਾਪਸ ਨਹੀਂ ਜਾਣਾ ਗੁਰਪੁਰਬ ਵਾਲਾ ਦਿਨ ਸੀ ਸੰਗਤ ਭਰੀ ਸੀ ਅੱਜ ਬਾਲਾ ਪ੍ਰੀਤਮ ਦੇ ਚਰਨ ਧੱਕੇ ਨਾਲ ਘੁੱਟ ਕੇ ਪਕੜੇ ਤੇ ਮੱਥਾ ਪੰਡਿਤ ਜੀ ਨੇ ਟੇਕਿਆ ਤੇ ਗੁਰਪੁਰਬ ਵਾਲੇ ਦਿਨ ਗੁਰੂ ਦੇ ਚਰਨਾਂ ਵਿੱਚ ਉਹਦੇ ਪ੍ਰਾਣ ਨਿਕਲ ਗਏ ਗੁਰਸਿੱਖੋ ਆਓ ਅੱਜ ਅਰਦਾਸ ਕਰੀਏ ਮੇਰੇ ਸਤਿਗੁਰੂ ਸਾਡੇ ਅੰਦਰ ਦੇ ਰੁੱਖੇਪਨ ਤੋਂ ਸਾਨੂੰ ਹਟਾ ਕੇ ਕਿਤੇ ਬਾਲਾ ਪ੍ਰੀਤਮ ਪੰਡਿਤ ਸਿੱਧ ਸ਼ਿਵਦੱਤ ਵਰਗੀ ਭਾਵਨਾ ਤਾਂ ਸਾਡੀ ਨਹੀਂ ਪਰ ਤੂੰ ਨਦਰ ਕਰ ਦਈ ਰਾਣੀ ਵਰਗਾ ਅੰਦਰ ਤਾਂ ਸਾਡਾ ਨਹੀਂ ਹੈ ਅਸੀਂ ਮਲੀਨ ਪਰ ਕਿਰਪਾ ਕਰ ਇਸ ਨੂੰ ਧੋ ਦਈ ਆਪ ਸਮੂਹ ਸੰਗਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਸੱਚਾ ਪਾਤਸ਼ਾਹ ਮੇਰ ਕਰੇ ਸਾਨੂੰ ਗੁਰਮਤ ਦੀ ਰੋਸ਼ਨੀ ਦੀ ਦਾਤ ਬਖਸ਼ੇ ਨਾਮ ਦੀ ਦਾਤ ਬਖਸ਼ੇ ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ਣਾ ਆਪ ਸਭ ਦਾ ਧੰਨਵਾਦ ਤੁਸੀਂ ਤਕਰੀਬਨ ਡੇਢ ਪੌਣੇ ਦੋ ਘੰਟੇ ਟਿਕ ਕੇ ਗੁਰੂ ਦੇ ਬਚਨ ਸੁਣੇ ਨੇ ਸੱਚ ਜਾਣਿਓ ਮੈਂ ਦਾਅਵਾ ਨਹੀਂ ਕਰਨਾ ਗੁਰੂ ਕੀ ਹਜ਼ੂਰੀ ਵਿੱਚ ਜਦੋਂ ਤੁਸੀਂ ਸ਼ਬਦ ਪੜ੍ਹ ਰਹੇ ਸੀ ਇੰਜ ਪ੍ਰਤੀਤ ਹੋਇਆ ਬਾਲਾ ਪ੍ਰੀਤਮ ਆਪ ਆਏ ਨੇ ਸਤਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।